0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio, Hanji.
3: Bale bale bale.
2: Bale bale bale.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Yeah, here we go again. Authentic, original, and better than our

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: This autumn, laugh out loud with Ayushman Khurana and Sada Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
6: Udhe ek border chal rahi hai.
2: Nahi ji, ye to Urda Teer chal raha hai. From October 9th at cinemas near you.
7: Thappi.
8: Main sochti si ke apan kabaddi di team bana li.
9: Tu palwan banna, palwan jam.
10: Written and directed by Jaydeep Pudding. ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।
11: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ ਅਤੇ ਤੁਸੀਂ ਗਾਣੇ ਦਾ ਆਨੰਦ ਮਾਣਿਆ ਹੋਊਗਾ ਅਤੇ ਉਹ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅੱਜ 15 ਤਰੀਕ ਆ ਅਕਤੂਬਰ ਦਾ ਮਹੀਨਾ ਵੀਰਵਾਰ ਦਾ ਦਿਨ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਲਿਸਨਰਸ ਨੂੰ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਅਤੇ ਜੇ ਤੁਸੀਂ ਮੇਰੇ ਵਰਗੇ ਹੈਗੇ ਹੋ ਕਿ ਜਿਨ੍ਹਾਂ ਨੂੰ ਜਾਗ ਹੁਣ ਪ੍ਰੋਪਰ ਜੀ ਖੁੱਲ੍ਹਦੀ ਹੈ ਇੱਕ ਅੱਧੀ ਚਾਹ ਤੋਂ ਬਾਅਦ ਤਾਂ ਫਿਰ ਗੁੱਡ ਮਾਰਨਿੰਗ ਵੈਰੀ ਵੈਰੀ ਮੱਚ ਇਸ ਤਰ੍ਹਾਂ ਹੀ ਰਹੋ ਸਵਸਥ ਰਹੋ
0: ਵੈਰੀ ਗੁੱਡ ਮਾਰਨਿੰਗ ਸੋ ਆਹ ਵਾਲਾ ਟਾਈਮ ਹੁੰਦਾ ਨਾ ਜਦੋਂ ਤੁਸੀਂ ਮਤਲਬ ਇੱਕ ਨਵੇਂ ਤੁਸੀਂ ਦਿਨ ਦੇ ਵਿੱਚ ਐਂਟਰ ਕਰ ਜਾਂਦੇ ਹੋ ਦਿਨ ਦੇ ਇੱਕ ਨਵੇਂ ਹਿੱਸੇ 'ਚ ਐਂਟਰ ਕਰ ਜਾਂਦੇ ਹੋ ਸਵੇਰੇ ਸਵੇਰੇ ਦੇ ਸਮੇਂ ਹੋਰ ਭੱਜ ਨੱਠ ਹੁੰਦੀ ਆ ਅਤੇ ਨਿਆਣੇ ਨਿਆਣੇ ਹੁਣ ਸਕੂਲ ਛੱਡ ਲਏ ਹੋਣੇ ਸਾਰਿਆਂ ਨੇ ਚਾਹ ਪੀ ਲਈ ਹੋਣੀ ਆ ਅਤੇ ਹੁਣ ਇਹ ਸੋਚ ਚੱਲ ਰਹੀ ਹੋਣੀ ਆ ਵੀ ਅੱਜ ਬਣਾਈਏ ਕੀ
1: ਲੰਚ 'ਚ ਕੀ ਹੋਏਗਾ
0: ਹਾਂ ਅੱਜ ਬਣਾਈਏ ਕੀ ਅਤੇ ਹੋ ਸਕਦਾ ਕਪੱਤ ਵੀ ਹੋ ਰਿਹਾ ਹੋਵੇ ਅਸੀਂ ਕਿਉਂਕਿ ਇਹ ਉਹ ਵਿਸ਼ਾ ਵਾ ਜਿਹਦੇ ਉੱਤੇ ਸਭ ਤੋਂ ਈਜ਼ੀ ਲੜਾਈ ਭੜਕ ਜਾਂਦੀ ਹੈ ਕਿਉਂਕਿ ਬੈਕਗਰਾਊਂਡ ਬਹੁਤ ਮਤਲਬ ਸਾਲਾਂ ਦੀ ਪਿੱਛੇ ਬੈਕਗਰਾਊਂਡ ਹੁੰਦੀ ਆ ਕਈ ਲੜਾਈਆਂ ਹੁੰਦੀਆਂ ਨਾ ਉਹਨਾਂ ਨੂੰ ਪਹਿਲਾਂ ਕਰਨ ਦੇ ਲਈ ਉਹਨਾਂ ਦੇ ਪਿੱਛੇ ਥੋੜ੍ਹੀ ਜਿਹੀ ਚਾਹੀਦੀ ਥੋੜ੍ਹੀ ਥੋੜ੍ਹੀ ਜਿਹੀ ਚਵਾਤੀ ਚਾਹੀਦੀ ਹੁੰਦੀ ਹੈ ਪਰ ਇਹ ਉਹ ਆ ਜਿਹਦੇ ਪਿੱਛੇ ਮਤਲਬ ਬਹੁਤ ਲੰਮੇ ਸਮੇਂ ਦਾ ਇਤਿਹਾਸ ਪਿਆ ਹੁੰਦਾ ਤੁਹਾਨੂੰ ਬਸ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਸਿਰਫ ਮਾੜਾ ਜਿਹਾ ਮਤਲਬ ਨਾਮ ਹੀ ਬੋਲੋ ਤੇ ਤਾਂ ਵੀ ਅਗਲਾ ਸਮਝ ਜਾਂਦਾ
1: ਪਰ ਵੈਸੇ ਮੇਰੇ ਖਿਆਲ ਨਾਲ ਅੱਜ ਇੱਦਾਂ ਦਾ ਕੋਈ ਚੱਕਰ ਨਹੀਂ ਹੋਏਗਾ ਪਰ ਸਵੇਰੇ ਕਾਫੀ ਵਧੀਆ ਆਈਡੀਆ ਦੇ ਦਿੱਤਾ ਲੋਕਾਂ ਨੂੰ
0: ਕਦਾ
1: ਕੁਲਚਿਆਂ ਦਾ
0: ਕੁਲਚਿਆਂ ਦਾ ਓਕੇ ਓਕੇ ਹਾਂ
1: ਮੈਂ ਜੇ ਅੱਜ ਮਤਲਬ ਐਜ਼ ਅ ਲਿਸਨਰ ਸੁਣ ਰਿਹਾ ਹੁੰਦਾ ਮੈਂ ਤਾਂ ਹੁਣ ਤੱਕ ਬੈਠਾ ਹੋਣਾ ਸੀ ਕਿਤੇ ਮੈਂ ਖਾ ਰਿਹਾ ਹੋਣਾ ਸੀ
0: ਨਹੀਂ ਕੁਲਚੇ ਫਿਰ ਹਾਲੇ ਮਤਲਬ ਵੀਕਐਂਡ ਦੇ ਉੱਤੇ ਜ਼ਿਆਦਾ ਲੋਕੀ ਨਿਕਲਦੇ ਆ
1: ਇਹ ਵੀ ਗੱਲ
0: ਜਿਹੜੇ ਜਿਹੜੇ ਬੰਦੇ ਨੇ ਕੰਮ ਕਾਰ ਕਰਨਾ ਉਹ ਬੰਦਾ ਸੋਚਦਾ ਯਾਰ ਕਿੱਥੇ ਜਾਵਾਂਗੇ ਕੁਲਚੇ ਖਾ ਕੇ ਆਈ ਥਿੰਕ ਇਹ ਜਿਹੜੀ ਖੁਰਾਕ ਹੈ ਨਾ ਇਹ ਵੀ ਉਹ ਆ ਜਦੋਂ ਬੰਦਾ ਵਿਹਲਾ ਜਿਹਾ ਮਨ ਖੁਸ਼ ਦੀ ਖੁਰਾਕ ਹੈ ਕੋਈ ਇੱਦਾਂ ਦੀ ਚੀਜ਼ ਤੁਸੀਂ ਖਾਣੀ ਆ ਸੋਰਟ ਆਫ ਅੱਜ ਕੱਲ੍ਹ ਤਾਂ ਮਤਲਬ ਨਹੀਂ ਵੀ ਤੁਸੀਂ ਡਾਇਟਿੰਗ ਡਿਊਟਿੰਗ ਕਰ ਰਹੇ ਤਾਂ ਵੀ ਲਗਭਗ ਹਰ ਇੱਕ ਦੇ ਲਈ ਇਹ ਉਹ ਚੀਟ ਮੀਲ ਜਿਹੀ ਬਣ ਗਿਆ
1: ਹਾਂ ਇਹ ਗੱਲ ਤਾਂ ਠੀਕ ਹੈ ਤੁਹਾਡੀ ਹੈ
0: ਨਾ ਵੀ ਵੈਸੇ ਵੇਖਿਆ ਜਾਵੇ ਤਾਂ ਪਹਿਲਾਂ ਕਿਹੜੇ ਵੀ ਰੋਜ਼ ਮਿਲਦੇ ਸੀ
1: ਹਾਂ ਬਿਲਕੁਲ
0: ਇੱਦਾਂ ਦੇ ਖਾਣੇ ਪਰ ਹੁਣ ਜਿੱਦਾਂ ਆਪਾਂ ਉਹਦੇ ਬਾਰੇ ਇੰਨਾ ਕੁ ਜ਼ਿਆਦਾ ਸੋਚ ਵਿਚਾਰ ਕਰ ਲੈਂਦੇ ਹਾਂ ਵੀ ਉਹ ਸਾਨੂੰ ਲੱਗਦਾ ਵੀ ਇਹ ਹੁਣ ਸਪੈਸ਼ਲ ਕੁਛ ਹੋਇਆ ਹੈ ਨਾ ਵੀ ਅੱਜ ਆਪਾਂ ਹੁਣ ਇਹ ਤੋਂ ਬਾਅਦ ਕੀ ਕਰਾਂਗੇ ਹੈ ਨਾ ਤੁਰਾਂਗੇ ਵਾਕ ਕਰਾਂਗੇ ਲਾਂਟਿੰਗ
1: ਇਹ ਗੱਲ ਠੀਕ ਹੈ ਇੱਦਾਂ ਦਾ ਫੂਡ ਖਾ ਲਓ ਫਿਰ ਤੁਹਾਡਾ ਦਿਨ ਉਹਦੇ ਆਸੇ ਪਾਸੇ ਰੂਟੀਨ ਜਿਹਾ ਬਣ ਜਾਂਦਾ ਨਾ ਕਿ ਯਾਰ ਥੋੜ੍ਹਾ ਜ਼ਿਆਦਾ ਖਾਣ ਹੋ ਗਿਆ ਥੋੜ੍ਹਾ ਜ਼ਿਆਦਾ ਹੈ ਨਾ ਤੁਰ ਲੈਂਦੇ ਹਾਂ ਚਾਹੇ ਕਿ ਅੱਧਾ ਐਕਸਟਰਾ ਕੱਪ ਪੀ ਲੈਂਦੇ ਹਾਂ ਥੋੜ੍ਹਾ ਹੈ ਨਾ ਹੈਵੀ ਜਿਹਾ ਹੋ ਗਿਆ ਗਲੇ ਤੱਕ ਆ ਗਿਆ ਖਾਣਾ ਐਂਡ ਆਲ ਇੱਕ ਇਹ ਵੀ ਹੈ ਕਿ ਮੇਰੇ ਖਿਆਲ ਨਾਲ ਆਹ ਕੁਲਚੇ ਹੋ ਗਏ ਅਤੇ ਬਾਕੀ ਫੈਮਿਲੀ ਦੇ ਜਿਹੜੇ ਹੋ ਗਏ ਅਵਲੇ ਫੂਡ ਹੈ ਨਾ ਭਟੂਰੇ ਹੋ ਗਏ ਪੂਰੀਆਂ ਵਗੈਰਾ ਇਹ ਤੁਸੀਂ ਆਰਡਰ ਨਹੀਂ ਕਰ ਸਕਦੇ ਨਾ ਇਹ ਤਾਂ ਜਾਂ ਤਾਂ ਜੇ ਘਰੇ ਬਣ ਰਿਹਾ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਕਿਤੇ ਬੈਠ ਕੇ ਹੀ ਖਾ ਸਕਦਾ ਫਿਰ ਕਿਤੇ ਜਾਓ ਬੈਠੋ ਫਿਰ ਅਗਲੇ ਨੇ ਵੀ ਆਰਾਮ ਨਾਲ 40 ਮਿੰਟ ਲਾਣੇ ਕਿ ਤੂੰ ਆਇਆ ਤੇ
0: ਗਰਮ ਗਰਮ
1: ਹਾਂ ਤੇਰਾ ਟਾਈਮ ਮੇਰਾ ਜ਼ਿਆਦਾ ਦਿਮਾਗ ਇੱਧਰ ਉੱਧਰ ਜਾ ਰਿਹਾ ਸੀ ਚੇਂਜ ਕਰੋ ਟੌਪਿਕ
0: ਨਹੀਂ ਵੇਖੋ ਇਹ ਇਹ ਵੀ ਖਾਸੀਅਤ ਹੈ ਨਾ ਜਦੋਂ ਆਪਾਂ ਹੁਣ ਘਰੇ ਮੰਗਾਉਂਦੇ ਹਾਂ ਅਤੇ ਉਹਦੇ ਵਿੱਚ ਬਾਹਰ ਸਾਡਾ ਤਾਲੁਕ ਖਤਮ ਹੁੰਦਾ ਜਾਂਦਾ ਸੋ ਇਹ ਉਹ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਹੈ ਜਿਹੜੀ ਸਾਨੂੰ ਪਹਿਲੀ ਗੱਲ ਤਾਂ ਪਹਿਲੀਆਂ ਦੇ ਵਿੱਚ ਆਪਾਂ ਚਲੋ ਬਾਹਰ ਮੰਗਾਉਣ ਦਾ ਰੁਝਾਨ ਹੈਗਾ ਹੀ ਨਹੀਂ ਬਹੁਤ ਘੱਟ ਸੀ ਅਤੇ ਇਹ ਬਹੁਤ ਥੋੜ੍ਹਾ ਛੋਟੇ ਜਿਹੇ ਮੈਂ ਕਹੂੰਗਾ ਇਹਦਾ ਇਤਿਹਾਸ ਆ ਉਹ ਬਹੁਤਾ ਪੁਰਾਣਾ ਨਹੀਂ ਆਪਣੇ ਘਰਾਂ 'ਚ ਕਿੰਨਾ ਕਿਤੇ ਬਾਹਰੋਂ ਮੰਗਾਇਆ ਜਾਂਦਾ ਹੈ ਤੁਸੀਂ ਸ਼ਹਿਰਾਂ 'ਚ ਚਲੋ ਤੁਹਾਡੇ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਤੁਸੀਂ ਕਸਬੇ 'ਚ ਰਹੇ ਹੋ ਸ਼ਹਿਰਾਂ 'ਚ ਰਹੇ ਹੋ ਤਾਂ ਉੱਥੇ ਹੋ ਸਕਦਾ ਪਰ ਪਿੰਡਾਂ 'ਚ ਤਾਂ ਇਹਦਾ ਕੋਈ ਬਹੁਤ ਬਹੁਤ ਲੰਮਾ ਚੌੜਾ ਉਹ ਨਹੀਂ ਆ ਇਤਿਹਾਸ ਇਹ ਮੈਨੂੰ ਲੱਗਦਾ ਵੀ ਕੋਈ ਹੋਊਗਾ ਕੋਈ 15-20 ਸਾਲ ਪੁਰਾਣੇ ਹੈ ਨਾ ਉਹ ਤੋਂ ਬਾਅਦ 'ਚ ਜ਼ਿਆਦਾ ਇਹ ਚੀਜ਼ਾਂ ਚੱਲੀਆਂ ਪਹਿਲਾਂ ਤਾਂ ਕਿੱਥੇ ਮਤਲਬ ਰੈਸਟੋਰੈਂਟ ਵੀ ਬਹੁਤ ਥੋੜ੍ਹੇ ਸੀ ਢਾਬੇ ਹੁੰਦੇ ਸੀ ਉਹ ਵੀ ਜਦੋਂ ਤੁਸੀਂ ਕਿਤੇ ਯਾਤਰਾ 'ਤੇ ਜਾਣਾ
1: ਡਿਲੀਵਰੀ ਦਾ ਵੀ ਇਹ ਹੁੰਦਾ ਨਾ ਕਿ ਉਹ ਡਿਲੀਵਰੀ ਵੀ ਕਾਹਦੀ ਆ ਮਤਲਬ ਤੁਸੀਂ ਆਪ ਹੀ ਜਾਣਾ ਲੈਣ ਲਈ ਕਿ ਇਹ ਤਾਂ ਹੁਣ ਆਪਾਂ ਉਬਰ ਈਟਸ ਕਹਿ ਲਈਆਂ ਜ਼ੋਮੈਟੋ ਵਗੈਰਾ ਕਹਿ ਦਈਏ ਕਿ ਉਹ ਪਾਰਟਨਰਸ ਹੀ ਲੇਟ ਆਏ ਆ
0: ਉਹ ਕੋਈ ਵਾਕਬ ਹੀ ਤੇ ਉਹ ਫੜਾ ਗਿਆ
1: ਹਾਂ ਉਹ ਵੀ ਜੇ ਉਹਨੂੰ ਵੇਹ ਲੈ ਦੁਕਾਨ ਤੇ ਨਾ ਜਿਸ ਉਹੀ ਢਾਬੇ ਵਾਲੇ ਨੇ ਤਾਂ ਨਹੀਂ ਆਣਾ ਉਹ ਤਾਂ ਪੂਰਾ ਟਾਈਮ ਹੀ ਉਹ ਤਾਂ ਬੰਦੇ ਲੱਗੇ ਹੋਏ ਆ ਪੇੜੇ ਬਣਾ ਕੇ ਹਨਾ ਤੰਦੂਰਾਂ ਤੇ ਲਾਣ ਨੂੰ
0: ਉਹਨੇ ਤਾਂ ਪਲਾਸਟਿਕ ਦੇ ਲਿਫਾਫੇ ਪਾ ਕੇ ਉੱਤੇ ਰਬੜ ਚੜਾ ਕੇ ਤੇ ਰੱਖਿਆ ਹੁੰਦਾ ਜਾਂਦੇ
1: ਉਹਦੇ ਨਾਲ ਦੀ ਕੋਈ ਰੀਸ ਨਹੀਂ ਹਨਾ ਜਿੰਨਾ ਮਰਜ਼ੀ ਤੁਸੀਂ ਕਰ ਲਓ ਜਿਹੜਾ ਬੰਦਾ ਨਾ ਆਪਣੇ ਹਿਸਾਬ ਨਾਲ ਕੁਆਂਟਿਟੀ ਬਣਾਉਂਦਾ ਹੈ ਕਿ ਯਾਰ ਤੂੰ 20 ਦੀ ਦਾਲ ਪਾ ਵਨ ਇੱਕ ਪਲੇਟ ਨਹੀਂ ਹੈ ਜੀ ਹਾਫ ਪਲੇਟ ਨਹੀਂ ਹੈ 20 ਦੀ ਦਾਲ ਹੈ 20 ਦਾ ਪਨੀਰ ਨੁਆਂਸ ਉਸ ਚੀਜ਼ ਦੇ ਅੰਦਰ ਕਿ ਮੈਂ 20 ਰੁਪਏ ਦੀ ਚੀਜ਼ ਖਾ ਰਿਹਾ ਇਹ ਨਹੀਂ ਕਿ ਮੇਰੇ ਤੇ ਤੂੰ ਕੋਈ ਉਹ ਨਹੀਂ ਪਾਇਆ ਭਾਰ ਨਹੀਂ ਪਾਇਆ ਕਿ ਤੂੰ ਕਹੇਂਗਾ ਤਾਂ ਮੈਂ ਫੁੱਲ ਪਲੇਟ ਖਾਊਂਗਾ ਨਾ ਮੈਂ 20 ਦੀ ਖਾਊਂਗਾ, ਮੈਂ 2 ਕੜਛੀਆਂ ਹੀ ਖਾਊਂਗਾ।
0: ਹਾਂ ਮੇਰੇ ਕੋ 50 ਆ, 20 ਦੀ ਦਾਲ ਪਾ ਦੇ ਤੇ 20 ਦੇ ਛੋਲੇ ਪਾ ਦੇ ਤੇ 10 ਦੀਆਂ ਰੋਟੀਆਂ ਦੇ ਦੇ ਤੇ ਮੇਰੇ, ਮੈਂ ਤੈਨੂੰ ਦੱਸੂਗਾ ਕੀ ਕਰਨਾ। ਹੁਣ ਅੱਜ ਥੋੜਾ ਜਿਹਾ ਡਿਫਰੈਂਟ ਹੋ ਗਿਆ ਕੰਮ, ਪਰ ਉਹਨਾਂ ਨੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਵੰਡਿਆ ਹੁੰਦਾ ਵਾ, ਉਹਨਾਂ ਨੂੰ ਪਤਾ ਹੁੰਦਾ ਵਾ ਲਗਭਗ, ਤੇ ਉਹ ਪਾਉਣਾ ਤੇ ਉਹਨਾਂ ਨੇ ਉਹਨਾਂ ਕੀ ਹੁੰਦਾ ਵਾ, ਉਹਨਾਂ ਨੂੰ ਪਤਾ ਹੁੰਦਾ ਵਾ ਵੀ ਆਹ ਇੰਨੀਆਂ ਕੜਛੀਆਂ ਪੈ ਗਈਆਂ ਤੇ ਜਿੰਨੇ ਦੀ ਮਰਜ਼ੀ ਤੁਸੀਂ ਲੈ ਲਓ, ਉਹਨਾਂ ਨੇ ਉਨੀਆਂ ਕੜਛੀਆਂ ਪਾ ਕੇ ਫਿਰ ਥੋੜਾ ਜਿਹਾ ਕੁਛ ਜ਼ਰੂਰ ਪਾਉਣਾ ਹੁੰਦਾ, ਮਾੜਾ ਜਿਹਾ ਫੇਰ ਪਾਉਣਾ ਹੁੰਦਾ ਵੀ ਜਿੱਦਾਂ ਆਪਾਂ ਇਹ ਇਹ ਵੱਧ ਪਾਤਾ ਤੁਹਾਨੂੰ।
1: ਉਹ ਮੈਨੂੰ ਲੱਗਦਾ ਹਮੇਸ਼ਾ ਉਹ ਲਾਸਟ ਵਾਲੀ ਕੜਛੀ ਨਾ, ਥੋੜੀ ਜਿਹੀ ਦਾਲ ਹੋ ਗਈ ਜਾਂ ਛੋਲੇ ਹਨਾ ਕੁਛ ਵੀ ਹੋ ਗਿਆ, ਉਹ ਤਾਂ ਉਹ ਜਿਹੜੀ ਉਹ ਕੜਛੀ ਨਾਲ ਲੱਗੀ ਹੁੰਦੀ ਉਹ ਦਿਖਾਉਣ ਲਈ ਹੁੰਦਾ, ਦੇਖੋ ਤੁਹਾਡੇ ਭਰਾ ਪੈਣ ਚਲੇ ਗਏ
0: ਲਫਾਫਾ ਖੋਲ ਲੈਂਦੇ। ਮੈਂ ਕਈ ਵਾਰੀ ਟਰਾਈ ਕਰਦਾ ਨਾ ਘਰ ਆ ਕੇ, ਉਦੋਂ ਮੈਂ ਏਦਾਂ ਟਰਾਈ ਕਰਨਾ, ਪਰ ਉਹ ਜਦੋਂ ਵਿੱਚ ਕੁਛ ਪਾਈਦਾ ਉਹ ਥਾਂ ਡਿੱਗ ਪੈਂਦਾ, ਉਹ ਬੜੇ ਵਧੀਆ ਤਰੀਕੇ ਦੇ ਨਾਲ ਉਹ ਟਿਕਾਉਣਾ ਪੈਂਦਾ ਆਪਣੇ। ਚਲੋ

0: ਮੇਰੇ ਖਿਆਲ ਨਾਲ ਜਿੰਨੀ ਐਜੂਕੇਸ਼ਨ ਆ ਗਈ ਨਾ ਅਸੀਂ ਓਨੇ ਹੀ ਸੋਸਾਇਟੀ ਤੋਂ ਵੱਖਰੇ ਹੋ ਗਏ, ਓਨੇ ਹੀ ਅਸੀਂ ਮੇਰੇ ਖਿਆਲ ਨਾਲ ਇਹ ਵੀ ਹੋ ਗਏ ਹਾਂ ਕਿ ਪੈਰਾਨੋਇਡ ਨਹੀਂ ਹੋ ਜਾਂਦਾ ਬੰਦਾ ਕਿ ਹਰ ਚੀਜ਼ ਨੂੰ ਲੈ ਕੇ ਪੈਰਾਨੋਇਡ ਆ, ਹਨਾ। ਕੁੱਲੜ ਕਿਉਂ ਮਸ਼ਹੂਰ ਹੋ ਗਿਆ ਇੰਨਾ ਜ਼ਿਆਦਾ, ਇਹ ਕਿਸੇ ਨੇ ਕਿਹਾ ਬਈ ਪਲਾਸਟਿਕ ਦੇ ਅੰਦਰ ਗਲਤ ਹੈ ਬਈ,
1: ਚਲੋ ਕਿਸੇ ਹੋਰ ਚੀਜ਼ ਕਰਕੇ ਮਸ਼ਹੂਰ ਹੋਏ
2: ਨਾ
0: ਬੱਲੇ ਕਿਆ ਬਾਤ ਹੈ। Well done on that. Did not have it coming.
1: Social media karke mashhoor hue
0: ne, social media karke mashhoor hue ne, absolutely right. Par main chaah di gal kar reha siga ki je apan sirf oda hi evolution vekh liye na, ki pehle to chaah wale nu kehna na chaah bana te oda patila vi banda kehnda hai ki main dekh liya par main register nahi kita ki main dekhya ki hai, hunda na ek kann to dusre kad deni hai, eh akh ne akh to hi baro bar kadta te hun ta kinna hygiene da rola ho gaya, fir plastic ch nahi aa straws ਇੰਟਰਵਲ ਤੋਂ ਪਹਿਲਾਂ ਬੇਚਾਰਾ ਸਟ੍ਰੋ ਹੀ ਡੈਡ ਹੋਇਆ ਹੁੰਦਾ। ਅੱਛਾ, ਕੋਕ ਵਾਸਤੇ ਵੀ ਤੁਸੀਂ ਮਤਲਬ ਕੋਕ ਲਈ ਕੀ ਹਾਈਜੀਨ ਲੱਭ ਰਹੇ ਹੋ ਯਾਰ, ਮਤਲਬ 24 ਚਮਚ ਉਹਦੇ ਅੰਦਰ ਖੰਡਦੇ ਆ, ਤੁਸੀਂ ਪਲਾਸਟਿਕ ਨਾਲ ਵੀ ਪੀ ਲਓ, ਇਟਸ ਫਾਈਨ, ਤੁਸੀਂ ਜੋ ਪੀ ਰਹੇ ਹੋ ਵੀ ਖਤਰਨਾਕ ਹੀ ਆ।
1: ਜਿਹੜੀ ਚੀਜ਼ ਨੂੰ ਕਹਿ ਰਹੇ ਆ ਵੀ ਇਹਦੇ ਨਾਲ ਤੁਸੀਂ ਆ ਸਾਫ ਕਰ ਲਓ ਤੇ ਆ ਧੋ ਲਓ।
0: ਮੈਂ ਸਭ ਤੋਂ ਵੈਸੇ ਵੀਅਰਡ ਚੀਜ਼ ਮੈਂ ਹੁਣ ਵੇਖੀ ਆ ਕਿ ਸਟ੍ਰੋਜ਼ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਨਾ, ਲੋਕੀ ਹੁਣ ਸਟ੍ਰੋਜ਼ ਵੀ ਰੱਖਦੇ
1: ਰੱਖਦੇ
0: ਹਾਂ ਘਰੇ ਹੀ, ਹੈ ਨਾ, ਪਲਾਸਟਿਕ ਦੇ ਥੋੜਾ ਬੈਟਰ, ਮਤਲਬ ਕੀ ਮਟੀਰੀਅਲ ਕਵਾਂਗੇ ਉਹਨੂੰ ਆਪਾਂ, ਜਿਸ ਪਲਾਸਟਿਕ ਦੇ ਗਲਾਸ ਆਉਂਦਾ ਸ਼ਾਇਦ ਉਦਾਂ ਉਸ ਮਟੀਰੀਅਲ ਦੀ ਹੁੰਦੀ ਆ ਮੇਰੇ ਖਿਆਲ ਨਾਲ, ਇਫ ਆਈ ਐਮ ਨਾਟ
1: ਉਹਦੇ ਤੋਂ ਵੀ ਕੁਝ ਪਰੇ ਦਾ
0: ਕੁਝ ਡਿਫਰੈਂਟ ਜਿਹਾ ਪਤਲਾ ਮਟੀਰੀਅਲ ਆ, ਹੈ ਨਾ, ਬਟ ਹਾਂ
1: ਕਾਫੀ ਮਤਲਬ
0: ਹੁਣ ਤਾਂ ਲੋਕ ਜੇਬ ਚ ਹੀ ਲੈ ਕੇ ਜਾਂਦੇ ਆ ਬਈ, ਹਮ ਆਪਣਾ ਹਥਿਆਰ ਸਾਥ ਹੀ, ਹਾਂ ਫਿਰ ਇਹ ਪੁਆਇੰਟ ਹੋਇਆ।
1: ਨਹੀਂ ਉਹ ਦੂਜਾ ਜਿਹੜਾ ਵਾ ਉਹਦਾ ਤੇ ਵੀ ਜਿੰਨੇ ਜਿਹਨੂੰ ਸਵਾਦ ਆਉਣ ਲੱਗਦਾ ਉਹਨੇ ਜਿਹਨੂੰ ਉਹ ਵਿਚਾਰਾ ਉੱਤੋਂ ਜੁੜ ਜਾਂਦਾ, ਹੈ ਨਾ।
0: ਮੈਂ ਪਤਾ ਨਹੀਂ ਇਹ ਚੀਜ਼ ਓਬਵੀਅਸ ਹੈ ਕਿ ਨਹੀਂ, ਮੈਨੂੰ ਬਹੁਤ ਅਜੀਬ ਲੱਗਾ ਸੀਗਾ ਕਿ ਜਦੋਂ ਮੈਂ ਇੱਥੇ ਪੜ੍ਹਦਾ ਪਿਆ ਸੀਗਾ, ਸੋ ਆਈ ਯੂਜ਼ ਟੂ ਹੈਵ ਮਲਟੀ ਕਲਚਰਲ ਫਰੈਂਡਸ ਗਾਇਜ਼, ਅਤੇ ਉਹ ਮਲਟੀ ਕਲਚਰਲ ਕਿਹੜੇ ਸੀਗੇ, ਫਿਲੀਪੀਨੋ ਲੋਕ ਸੀਗੇ ਅਤੇ ਨੇਪਾਲੀ ਸੀਗੇ, ਅਤੇ ਇੱਕ ਫਿਲੀਪੀਨੋ ਕੁੜੀ ਸਾਡੇ ਨਾਲ ਪੜ੍ਹਦੀ ਸੀ ਅਤੇ ਅਸੀਂ ਖਾਣਾ ਖਾਣ ਗਏ ਹਾਂ ਸਾਰੇ, ਤਾਂ ਉਹ ਆਪਣੀ ਜੇਬ 'ਚ ਆਪਣੀ ਚੌਪਸਟਿਕਸ ਨਾਲ ਹੀ ਰੱਖਦੀ ਸੀ।
1: ਹਾਂ ਉਹ ਇਜ਼ੀ ਹੈ ਨਾ।
0: ਹਾਂ ਉਹ ਕਹਿੰਦੀ ਮੈਂ ਇਹਨਾਂ ਦੇ ਚੌਪਸਟਿਕਸ ਨਹੀਂ, ਮੈਂ ਆਪਣੀ ਯੂਜ਼,
1: ਹਾਂ ਕਿਉਂਕਿ ਉਹ ਧੋਦੇ ਤਾਂ ਦੇ ਨਹੀਂ ਨਾ ਚੱਜ ਨਾਲ।
0: ਹਾਂ ਇਹ ਵੀ ਗੱਲ ਹੈ,
1: ਤੇ ਨਾਲੇ ਉਹ ਇਜ਼ੀ ਹੈ ਤੇ ਕੋਲ ਰੱਖਣਾ, ਵੈਸੇ ਚਮਚਾ ਵੀ ਇਜ਼ੀ ਹੈ ਕੋਲ ਰੱਖਣਾ।
0: ਹਾਂ ਮਤਲਬ ਮੈਂ ਉਹੀ ਕਹਿ ਰਿਹਾ, ਮੈਂ ਕਦੀ ਘਰੋਂ ਇਸਾ ਚਮਚਾ ਲੈ ਕੇ ਆਵਾਂ ਕਿ ਨਾ ਅਜੀਬ ਲੱਗੇ ਯਾਰ।
1: ਡਿਪੈਂਡ ਕਰਦਾ ਵਾ ਵੈਸੇ, ਕਈ ਵਾਰੀ ਕਿਸੇ ਚੀਜ਼ ਨੂੰ ਜਦੋਂ ਤੁਸੀਂ ਬਹੁਤਾ ਜ਼ਿਆਦਾ ਮੰਨ ਲਓ ਸੀਰੀਅਸਲੀ ਲੈ ਲਓ, ਮੰਨ ਲਓ ਤੁਸੀਂ ਬਹੁਤ ਜ਼ਿਆਦਾ ਹੀ ਉਸ ਚੀਜ਼ ਨੂੰ ਲੈ ਕੇ ਉਹ ਹੋ ਗਏ ਨਾ ਵੀ ਹਾਂ ਆਪਾਂ ਯਾਰ ਆਹ ਚੀਜ਼ ਸਾਨੂੰ ਤੰਗ ਕਰਦੀ ਆ ਜਾਂ ਗੰਦੀ ਹੁੰਦੀ ਆ ਜਾਂ ਮਤਲਬ ਬਹੁਤ ਜ਼ਿਆਦਾ ਹੀ ਸਾਫ਼ ਸਫਾਈ ਜਿਹੜੇ ਪਸੰਦ ਕਰਦੇ ਆ
0: ਓਸੀਡੀ, ਹਾਂ ਕਹਿ ਲਓ ਇੱਕ ਹਿਸਾਬ
1: ਦਾ ਇਹੋ ਜਿਹਾ ਟਾਈਪ ਹੀ, ਅਤੇ ਉਹ ਫਿਰ ਕਰ ਲੈਂਦੇ ਆ ਉਹ ਤਾਂ ਮਤਲਬ ਕਹਿ ਲਓ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਵੀ ਹੋ ਗਏ ਹਾਂ, ਜਿੱਦਾਂ ਪਹਿਲੀਆਂ ਦੇ ਵਿੱਚ ਨਹੀਂ ਪ੍ਰਵਾਹ ਮਾਰੀ ਦੀ, ਪਲੇਟ ਫੜੀ ਪਾਇਆ ਰੋਟੀ ਕੜਾ
0: ਮੱਖਣ,
1: ਹੈ ਨਾ, ਹੁਣ ਤਾਂ ਆਪਾਂ ਵੀ ਕਰਨ ਲੱਗ ਪਏ ਟਿਸ਼ੂ ਫੜੀ ਦਾ ਪੂੰਜੀ ਦਾ,
0: ਜਿਹੜੀ ਆਪਣੀ ਸਭ ਤੋਂ ਬਚਪਨ ਤੋਂ ਫੇਵਰੇਟ ਦੁਕਾਨ ਨਾ ਉੱਥੋਂ ਪੂਰੀਆਂ ਛੋਲੇ, ਹੈ ਨਾ, ਲੈ ਕੇ ਆਉਣਾ ਤੇ ਫਾਦਰ ਸਾਹਿਬ ਲੈ ਕੇ ਜਾਣ। ਅੱਛਾ, ਮੇਰੇ ਫਾਦਰ ਮਤਲਬ ਪੈਸ਼ਨੇਟ ਸੀਗੇ ਪੂਰੀਆਂ ਵਗੈਰਾ ਖਾਣ ਵਾਸਤੇ, ਕਿ ਉਹਨਾਂ ਦਾ ਪੈਸ਼ਨ ਹੁੰਦਾ ਸੀ ਕਿ ਲੈ ਬਈ ਸੰਡੇ ਆ ਨਾ, ਉਹ ਮਤਲਬ ਦੁਕਾਨ ਤੇ ਜਾਣ ਲਈ ਐਕਸਾਈਟਡ ਨਹੀਂ ਹੁੰਦੇ ਜਿੰਨੇ ਹੁੰਦੇ ਕਿ ਕ੍ਰਿਸ਼ਨਾ ਚਲੋ ਉੱਠ, ਠੀਕ ਹੈ ਤੂੰ ਲਾਈਨ 'ਚ ਲੱਗੀ, ਮੈਂ ਕਾਰ ਪਾਰਕ ਕਰਾਂਗਾ, ਹੈ ਨਾ, ਲਾਲ ਲਾਲ ਰਾੜ ਕੇ ਵਧੀਆ ਫੁੱਲੀਆਂ ਹੋਣੀਆਂ ਚਾਹੀਦੀਆਂ, ਮਤਲਬ ਪ੍ਰੋਪਰ, ਮੈਂ ਕਿਹਾ ਇੰਨਾ ਕਦੀ ਮੁੰਡਿਆਂ ਨੂੰ ਵੀ ਤੁਸੀਂ ਸਮਝਾਉਂਦੇ ਬਾਈ ਸਮਾਨ ਇੱਦਾਂ ਲਾ ਉੱਦਾਂ ਲਾ, ਠੀਕ ਹੈ। ਸੋ ਉਹ ਆਪਣੀ ਆਰਾਮ ਨਾਲ ਪੂਰੀਆਂ ਇੰਜੋਏ ਕਰ ਰਹੇ ਇੱਧਰ ਬੂਆ ਜੀ, ਜੋ ਤੁਸੀਂ ਗੱਲ ਕੀਤੀ ਕਿ ਉਹ ਉਹਨੂੰ ਨਾ ਫਸਾ ਕੇ ਪੂਰੀ ਪੂਰੀ ਨੂੰ, ਫਿਰ ਉਹਦੇ 'ਤੇ ਲਗਾਉਣਾ ਆਹ ਨੈਪਕਿਨ ਜਿਹਾ ਕਿ ਸਾਰਾ ਆਇਲ ਨਿਕਲ ਜਾਵੇ। ਉਹ ਫਾਦਰ ਸਾਹਿਬ ਮੇਰੇ ਬਹੁਤ ਈਗੋ ਤੇ ਲੈਂਦੇ ਕਿ ਯਾਰ ਆ ਤਾਂ ਤੂੰ ਗਲਤ ਕਰ ਰਹੀ ਹੈ ਖਾਣੇ ਦੇ ਨਾਲ, ਇੱਦਾਂ ਨਾ ਕਰ,
1: ਪਤਾ ਲੱਗਾ ਤੂੰ ਆਇਲ ਨਿਕਲ ਗਿਆ ਤੇ ਟਿਸ਼ੂ ਵਿੱਚ ਚਮਕ,
0: ਟਿਸ਼ੂ ਵਿੱਚ ਹੀ, ਹਾਂ ਇਹ ਹੁੰਦਾ ਫਿਰ
1: ਉਦੋਂ, ਟਿਸ਼ੂ ਵੀ ਤੇ ਇਦਾਂ ਦੇ ਹੁੰਦੇ ਉੱਥੇ,
0: ਬਿਲਕੁਲ,
1: ਹੈ ਨਾ, ਉਦੋਂ ਵਿਚਾਰੇ ਪਏ ਪਏ ਕਰੀ ਹੱਥ ਪੂੰਝੋ ਤੇ ਉਹ ਮੁੜ ਕੇ ਹੱਥਾਂ ਨਾਲ ਉਹਨਾਂ ਨੂੰ ਪੂੰਝਣ ਲਈ ਫੇਰ ਹੱਥ ਧੋਣੇ,
0: ਫਿਰ ਹੱਥ ਧੋਣੇ,
1: ਉੱਥੇ ਤੇ ਵੀ ਮਸਲਾ ਹੈਗਾ ਵਾ। ਵੇਖ ਲਓ ਆਪਣਾ ਐਡਾ ਦੇਸ਼ ਆ, ਐਡਾ ਐਡਵਾਂਸ, ਪਰ ਆਮ ਤੌਰ ਦੇ ਉੱਤੇ ਤੁਸੀਂ ਵੇਖੋ ਤੇ ਟਿਸ਼ੂ ਵੀ ਹਲੇ ਜਿਹੜੇ ਉਹ ਘਟੀਆ ਦਰਜੇ ਦੇ ਰੱਖੇ ਜਾਂਦੇ ਆ, ਹਰ ਇੱਕ ਥਾਂ ਦੇ ਉੱਤੇ ਹੀ ਲਗਭਗ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਤੁਸੀਂ ਉਹ ਆਪਣੇ ਦੂਸਰੇ ਫੇਸ਼ੀਅਲ ਟਿਸ਼ੂਜ਼ ਉਹ ਵੀ ਇੱਕ ਅੱਧੇ ਨਾਲ ਨਹੀਂ ਸਰਦਾ।
0: ਮੇਰੇ ਖਿਆਲ ਨਾਲ ਮਾਇੰਡਸੈਟ ਪ੍ਰੋਬਲਮ ਹੈ, ਤੁਸੀਂ ਇੱਥੇ ਵੀ ਜਾ ਕੇ ਵੇਖੋ, ਮੈਂ ਕਿਸੇ ਰੈਸਟੋਰੈਂਟ ਨੂੰ ਕਾਲ ਆਊਟ ਨਹੀਂ ਕਰਾਂਗਾ, ਪਰ ਕਟਲਰੀ ਵੱਲੋਂ ਜਾਂ

0: ਸਰਵਿਸ ਵੱਲੋਂ ਮਤਲਬ ਉਹ ਤਵੱਜੋ ਨਹੀਂ ਦਿੱਤੀ ਜਾਂਦੀ। ਮੇਰੇ ਖਿਆਲ ਨਾਲ ਅੱਜ ਵੀ ਮੇਜਰ ਪੁਆਇੰਟ ਇਹ ਹੈ ਕਿ ਬੰਦੇ ਨੇ ਤਾਂ ਖਾਣਾ ਹੀ ਖਾਣਾ ਨਾ, ਕਿ ਖਾਣਾ ਦੇ ਦਿਓ,
1: ਕੋਸਟ ਕਟਿੰਗ ਹੈ ਨਾ,
0: ਕੋਸਟ ਕਟਿੰਗ
1: ਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ। ਸੋ ਖੈਰ ਆਪਣਾ ਉਹਦੇ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੋਂ ਪਿਛਲੇ ਸਮੇਂ ਦੇ ਵਿੱਚ ਆਪਾਂ ਘਰ ਹੀ ਬਣਾ ਲੈਂਦੇ ਹਾਂ ਜਾਂ ਫਿਰ ਮੰਗਾਉਂਦੇ ਹਾਂ, ਤਾਂ ਵੱਧ ਤੋਂ ਵੱਧ ਫੜ ਕੇ ਆਪਾਂ ਲੈ ਆਉਂਦੇ ਹਾਂ ਨਾ। ਅਤੇ ਹੁਣ ਅੱਜ ਦੀ ਡੇਟ ਦੇ ਵਿੱਚ ਸਾਨੂੰ ਘਰ ਬੈਠਿਆਂ ਸਾਰਾ ਕੁਛ ਮਿਲ ਜਾਂਦਾ,
0: ਬਿਲਕੁਲ ਠੀਕ,
1: ਆਪਾਂ ਘੱਟ ਹੀ ਜਾਂਦੇ ਹਾਂ ਆਪਾਂ ਘਰੋਂ। ਸੋ ਇਹ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਨੂੰ ਘਰੋਂ ਨਿਕਲਣ ਤੋਂ ਵੀ ਰੋਕਦੀਆਂ ਨੇ, ਸਾਨੂੰ ਹੌਲੀ ਹੌਲੀ ਢੀਠ ਬਣਾਉਂਦੀਆਂ ਨੇ, ਹੈ ਨਾ, ਸਾਨੂੰ ਹੌਲੀ ਹੌਲੀ ਲਗਰਜ ਬਣਾਉਂਦੀਆਂ ਨੇ, ਸਾਨੂੰ ਹੌਲੀ ਹੌਲੀ ਆਲਸੀ ਬਣਾਉਂਦੀਆਂ ਨੇ। ਅਤੇ ਆਪਾਂ ਜ਼ਿਆਦਾ ਸਮਾਂ ਉਹ ਸੋਚਦੇ ਹਾਂ ਵੀ ਆਪਾਂ ਹੁਣ ਘਰ ਬੈਠੇ ਰਹੀਏ, ਜਦਕਿ ਅੱਜ ਵੀ ਜਦੋਂ ਤੁਸੀਂ ਰਿਲਾਈਜ਼ ਕਰੋਗੇ ਨਾ ਤੁਸੀਂ ਘਰੋਂ ਜੇ ਨਿਕਲ ਪੈਂਦੇ ਹੋ ਕੁਛ ਨਾ ਕੁਛ ਲੈਣ, ਉਸ ਤੋਂ ਬਾਅਦ ਤੁਸੀਂ ਫਰੈਸ਼ ਫੀਲ ਕਰਦੇ ਹੋ। ਇੱਕ ਵਾਰੀ ਸਿਰਫ ਇੱਕ ਵਾਰੀ ਦਾ ਢੀਠ ਪਾਉਣਾ ਹੁੰਦਾ, ਇਸ ਲਾਇਕ ਜਿੱਦਾਂ ਆਪਾਂ ਮੰਨ ਲਓ ਮੰਜੇ ਤੋਂ ਉੱਠਣ ਲੱਗਿਆਂ, ਬਿਸਤਰੇ ਚੋਂ ਨਿਕਲਣ ਲੱਗਿਆਂ, ਆਪਾਂ ਥੋੜ੍ਹਾ ਢੀਠ ਪਾਉਣਾ ਸ਼ੋਅ ਕਰਦੇ ਹਾਂ, ਪਰ ਇੱਕ ਵਾਰੀ ਨਿਕਲ ਪਈਏ ਤਾਂ ਉਸ ਤੋਂ ਬਾਅਦ ਫਿਰ ਆਪਾਂ ਸੋਚਦੇ ਹਾਂ ਵੀ ਕੱਲ੍ਹ ਨਹੀਂ ਇਹ ਕੰਮ ਕਰਨਾ, ਇਹ ਉੱਦਾਂ ਦਾ ਕੰਮ ਹੈ ਨਾ। ਅਤੇ ਉਸ ਇਹ ਇਹ ਇੱਕ ਰੀਜ਼ਨ ਹੈ, ਵੈਸੇ ਚਲੋ ਹੋਰ ਵੀ ਬਥੇਰੇ ਨੇ, ਪਰ ਇਹ ਉਹਨਾਂ ਰੀਜ਼ਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਸਾਨੂੰ ਘਰ ਤੱਕ ਬੰਨ੍ਹ ਕੇ ਰੱਖਦਾ। ਅਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਨੁਕਸਾਨ ਵੀ ਹੁੰਦੇ ਨੇ ਸੁਸਾਇਟੀ ਦੇ, ਬਹੁਤ ਸਾਰੇ ਜਿਹੜੇ ਆ ਫਾਇਦੇ ਤਾਂ ਹੈ ਹੀ ਨੇ, ਉਹ ਚਲੋ ਸਾਨੂੰ ਪਤਾ ਹੀ, ਪਰ ਨੁਕਸਾਨ ਇਹ ਹੁੰਦੇ ਆ ਵੀ ਸਾਡਾ ਮਿਲਵਰਤਨ ਵੀ ਘੱਟ ਰਿਹਾ ਲੋਕਾਂ ਦੇ ਨਾਲ। ਪਹਿਲਾਂ ਜਿੱਥੇ ਆਪਾਂ ਘਰੋਂ ਨਿਕਲਦੇ ਹਾਂ ਅਤੇ ਰਾਹ ਦੇ ਵਿੱਚ 100 ਕੋਈ ਹੈਲੋ ਹਾਏ ਕਿਤੇ ਮਤਲਬ ਢਾਬੇ ਵਾਲੇ ਨੂੰ ਮਿਲ ਪੈਣਾ, ਉੱਥੇ ਕੋਈ ਹੋਰ ਚਾਰ ਮਿਲ ਪੈਣੇ, ਇੱਧਰ ਉੱਧਰ ਕਿਸੇ ਨਾਲ ਹੈਲੋ ਹਾਏ, ਜਿੰਨਾ ਚਿਰ ਤੁਹਾਡਾ ਨਹੀਂ ਤੁਹਾਡਾ ਪੈਕ ਹੋ ਰਿਹਾ ਉਹਨਾਂ ਚਿਰ ਇਹ ਥੋੜ੍ਹੀ ਹੈ ਵੀ ਤੁਸੀਂ ਫੋਨ 'ਤੇ ਲੱਗੇ ਰਹਿਣਾ, ਉਦੋਂ ਤਾਂ ਨਹੀਂ ਸੀ ਇਹ ਕੰਮ, ਹੈ ਨਾ, ਉਦੋਂ ਤਾਂ ਤੁਸੀਂ ਉੱਥੇ ਹੀ ਹੋ, ਤੁਸੀਂ ਪ੍ਰੈਜੈਂਟ ਹੋ ਉੱਥੇ, ਅਤੇ ਤੁਸੀਂ 100 ਲੰਘਦੇ ਵੜਦੇ ਨਾਲ ਤੁਹਾਡੀ ਹੈਲੋ ਹਾਈ ਵੀ ਹੋ ਜਾਂਦੀ। ਹੁਣ ਉਹ ਵੀ ਚੀਜ਼ਾਂ ਘਟਦੀਆਂ ਜਾ ਰਹੀਆਂ, ਜੋ ਕਿ ਸੁਸਾਇਟੀ ਦਾ ਇਹ ਵੀ ਇੱਕ ਵੱਡੀ ਸਮੱਸਿਆ ਵਾ ਇਸ ਸਮੇਂ, ਕਿਉਂਕਿ ਆਪਸ ਵਿੱਚ ਤਾਲਮੇਲ ਘੱਟ ਰਿਹਾ। ਮੰਨ ਲਓ ਆਪਾਂ ਬੱਸਾਂ 'ਚ ਜਾਂਦੇ ਹਾਂ, ਆਪਾਂ ਟ੍ਰੇਨਾਂ 'ਚ ਜਾਂਦੇ ਹਾਂ, ਅਤੇ ਉੱਥੇ ਆਪਾਂ ਅਕਸਰ ਹੀ ਇਹ ਚੀਜ਼ ਨੋਟ ਕਰਦੇ ਹਾਂ ਵੀ ਕਿਸੇ ਨੂੰ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ।
0: ਬਿਲਕੁਲ, ਇਹ ਤੱਕ ਨਹੀਂ ਪਤਾ ਨਾਲ ਦਾ ਬੰਦਾ ਬੈਠਾ ਕੌਣ ਪਿਆ, ਜੈਂਡਰ ਤੱਕ ਨਹੀਂ ਕਈ ਵਾਰੀ ਪਤਾ ਹੁੰਦਾ ਕਿ ਕੰਨ 'ਚ ਲਾਈਆਂ ਹੋਈਆਂ ਆਪਾਂ ਟੂਟੀਆਂ ਅਤੇ ਫੋਨ ਚਲਾ ਰਹੇ ਹਾਂ,
1: ਜੈਂਡਰ 'ਤੇ ਲੱਗ ਜਾਂਦਾ
0: ਇਹ ਮੈਂ ਇਸ ਕਰਕੇ ਬੋਲਿਆ ਜੀ,
1: ਇਹ ਤਾਂ ਜ਼ਿਆਦਾ ਹੋ ਗਿਆ,
0: ਨਹੀਂ ਨਹੀਂ ਹੁੰਦਾ,
1: ਕਈਆਂ ਦਾ ਹੁੰਦਾ, ਕਈਆਂ ਨੇ ਜਿੰਨਾ ਹੇਅਰ ਸਟਾਈਲ ਉੱਦਾਂ ਦਾ ਬਣਾਇਆ ਜਾਂ ਲੀੜੇ ਕੱਪੜੇ ਉੱਦਾਂ,
0: ਬੰਦੇ ਨੂੰ ਪਤਾ ਨਹੀਂ ਲੱਗਾ ਆਪਣੀ ਸੁਧ ਬੁੱਧ 'ਚ ਕਿ ਗਾਣੇ ਚੱਲੀ ਜਾਂਦੇ ਪਏ, ਗੇਮਿੰਗ ਕਲਚਰ ਬੜਾ ਆ ਗਿਆ ਨਾ ਹੁਣ, ਉਹ ਵੀ ਕਿੰਨਾ ਕੁਛ ਚੱਲਦਾ। ਮੇਰੇ ਖਿਆਲ ਨਾਲ ਐਵਰੀਥਿੰਗ ਇਜ਼ ਡਿਜ਼ਾਈਨਡ ਫੋਰ ਅਸ ਕਿ ਆਪਾਂ ਹੁਣ ਘੱਟ ਤੋਂ ਘੱਟ ਕੋਸ਼ਿਸ਼ ਕਰੀਏ ਲੋਕਾਂ ਨਾਲ ਮਿਲਣ ਵਰਤਣ ਦੀ,
1: ਨਾ ਹੀ ਹੋ ਜਾਏ ਰੱਬ, ਆਪਾਂ ਕਹਿੰਦੇ ਵੀ ਲੋੜ ਹੀ ਨਾ ਪਵੇ,
0: ਕਿ ਆਪਾਂ ਆਪਣੇ ਕੰਮ ਕਾਰ ਵੀ ਦੇਖ ਲਓ ਬਹੁਤ ਘੱਟ ਕਿੱਤੇ ਰਹਿ ਗਏ ਨੇ ਜਿਹਦੇ ਅੰਦਰ ਤਾਂ ਇੱਕ ਤਾਂ ਆਫਿਸ ਇਨਵਾਇਰਮੈਂਟ ਦੀ ਕੋਈ ਗੁੰਜਾਇਸ਼ ਹੈ, ਜਿੱਥੇ ਹੈ ਉਹ ਵੀ ਹੁਣ ਕਿਉਂਕਿ ਲੈਪਟਾਪ ਬੇਸਡ ਨੇ ਹਰ ਕੋਈ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕੋਸਟ ਕਟਿੰਗ ਦੀ, ਹੈ ਨਾ, ਹੁਣ ਉਹ ਵੀ ਕਹਿ ਦਿੰਦੇ ਕਿ ਹਾਈਬ੍ਰਿਡ ਸਿਸਟਮ ਹੈ ਬਈ, ਕਿ ਹਫ਼ਤੇ 'ਚ 2 ਕੁ ਦਿਨ ਆ ਜਾਓ, ਹੈ ਨਾ, ਬਾਕੀ ਦੇ 3 ਦਿਨ ਤਾਂ ਤੁਸੀਂ ਘਰੋਂ ਵੀ ਕਰ ਸਕਦੇ ਹੋ, ਟਾਰਗੇਟ ਮਿਲ ਗਿਆ, ਪ੍ਰੋਜੈਕਟ ਮਿਲ ਗਿਆ, ਹੁਣ ਸਾਰੇ ਸੋਫਟਵੇਅਰ ਆ ਗਏ ਕਿ ਜਿਹੜਾ ਵੀ ਮਾਲਕ ਆ ਜਿੱਥੇ ਬੈਠਾ ਉਹ ਦੇਖ ਸਕਦਾ ਕਿ, ਹੈ ਨਾ, ਕਿ ਤੁਹਾਡਾ ਕੰਮ ਹੋ ਰਿਹਾ ਨਹੀਂ ਹੋ ਰਿਹਾ, ਜਾਂ ਫਿਰ ਵੈਸੇ ਟਾਰਗੇਟ ਆ ਕਿ ਬਾਈ ਤੂੰ ਇੰਨੇ ਦਿਨਾਂ 'ਚ ਕੰਪਲੀਟ ਕਰਨਾ, ਤੂੰ ਰਾਤ ਕਰ ਦਿੰਦੇ, ਕਰ ਕੁਛ ਕਰ। ਸੋ ਅਲਟੀਮੇਟਲੀ ਜੋ ਗੱਲ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਕਰਦੇ ਪਏ ਹਾਂ, ਜੋ ਆਪਾਂ ਤੁਹਾਡੇ ਨਾਲ ਵੀ ਅੱਗੋਂ ਚਾਹਵਾਂਗੇ ਕਿ ਤੁਸੀਂ ਵੀ ਅੱਗੋਂ ਸਾਂਝ ਪਾਓ ਸਾਡੇ ਨਾਲ ਓਵਰ ਫੋਨ ਅਤੇ ਮੈਸੇਜ ਨਾਲ ਜਾਂ ਫੋਨ ਕਾਲ ਕਰਕੇ, ਉਹ ਇਹ ਹੈ ਕਿ ਮੈਂਟਲ ਹੈਲਥ ਆਸਟ੍ਰੇਲੀਆ ਦੀ ਇੱਕ ਰਿਪੋਰਟ ਆਈ ਹੈ ਅਕਤੂਬਰ ਦੀ, ਅਤੇ ਕੁਛ 13,000 ਤੋਂ ਉੱਪਰ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਸ਼ੋਧ ਕੀਤਾ, ਅਤੇ ਉਹਦੇ 'ਤੇ ਇਹਨਾਂ ਨੇ ਇਹ ਕੱਢਿਆ, ਰਿਸਰਚ ਇਹ ਨਿਕਲੀ ਹੈ ਜੀ ਕਿ 64% ਲੋਕ ਸੁਸਾਇਟੀ ਤੋਂ ਆਪਣੇ ਆਪ ਨੂੰ ਡਿਸਕਨੈਕਟਡ ਪਾਉਂਦੇ ਨੇ, 35 to 45 ਦੀ ਉਮਰ ਦੇ ਲੋਕ, ਜਿਨ੍ਹਾਂ ਲੋਕਾਂ ਨੂੰ ਆਪਾਂ ਅਕਵੈਂਟੈਂਸ ਕਹਿ ਦਿੰਦੇ ਹਾਂ ਕਿ ਜੋ ਤੁਹਾਡੇ ਇਮੀਜੀਏਟ ਯਾਰ ਮਿੱਤਰ ਜਾਂ ਫੈਮਿਲੀ ਨਹੀਂ, ਉਹਨਾਂ ਤੋਂ ਇਲਾਵਾ ਹਫ਼ਤੇ 'ਚ ਇੱਕ ਵਾਰ ਵੀ ਨਹੀਂ ਕਿਸੇ ਇੱਕ ਇੱਦਾਂ ਦੇ ਬੰਦੇ ਨੂੰ ਮਿਲਦੇ ਜੋ ਸਿਰਫ ਜਾਣ ਪਛਾਣ ਦਾ ਹੋਵੇ, ਜਿਸ ਤੁਸੀਂ ਕਹਿੰਦਾ ਹੈਲੋ ਹਾਈ ਹੋ ਗਈ ਜਾਂ ਕੁਛ, ਅਤੇ ਸਿਰਫ ਮਤਲਬ ਸਭ ਤੋਂ ਮੇਜਰ ਇਹਦੇ ਅੰਦਰ ਪੁਆਇੰਟ ਇਹ ਆ ਜਾਂਦਾ ਕਿ ਕੁਛ 70% ਲੋਕ ਇਹ ਸਮਝਦੇ ਨੇ ਕਿ ਬਈ ਫੈਮਿਲੀ ਹੈ ਅਤੇ ਮਤਲਬ ਉਹ ਤੁਹਾਡੀ ਹੈਲਪ ਕਰ ਸਕਦੀ ਹੈ, ਪਰ ਤੁਸੀਂ ਸੁਸਾਇਟੀ ਤੋਂ ਜਾਂ ਜਿਸ ਕਮਿਊਨਿਟੀ 'ਚ ਰਹਿੰਦੇ ਹੋ ਉਸ ਕਮਿਊਨਿਟੀ ਤੋਂ ਤੁਸੀਂ ਕੋਈ ਬਹੁਤਾ ਉਮੀਦ ਨਹੀਂ ਰੱਖ ਸਕਦੇ। ਸੋ ਟਰੱਸਟ ਦਾ ਡੈਫੀਸਿਟ ਆ ਗਿਆ ਲੋਕਾਂ ਦੇ ਅੰਦਰ, ਅਤੇ ਇਕੱਲੇਪਨ ਦੇ ਅੰਦਰ ਕਹਿ ਲਓ, ਜਿਸ ਰੋਹੀ ਵਾਲੀ ਗੱਲ ਹੈ ਕਿ ਸ਼ਾਇਦ ਇਕੱਲਿਆਂ ਜੋ ਮੇਰੇ ਤੋਂ ਕੰਮ ਹੋ ਜਾਣਾ ਮੈਂ ਵੀ ਗੁਆਂਢੀ ਨੂੰ ਮੈਂ ਜੇ ਬੁਲਾਇਆ ਨਹੀਂ ਕਦੀ ਸਾਲ ਤੋਂ, ਤਾਂ ਮੈਂ ਹੁਣ ਵੀ ਨਾ ਬੁਲਾਵਾਂ, ਮੈਨੂੰ ਜਾਣ ਪਛਾਣ ਨਹੀਂ ਹੈ, ਸਮਥਿੰਗ ਲਾਈਕ ਦੈਟ। ਸੋ ਹੁਣ ਇਹ ਰਿਪੋਰਟ ਅੱਗੇ ਵੱਧ ਕੇ ਆਈ ਹੈ, ਅਤੇ ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੈ ਮੇਜਰ, ਜਿਹੜਾ ਇੱਕ ਹੋਰ ਵਧੀਆ ਪੁਆਇੰਟ ਆਇਆ ਇਹਦੇ ਅੰਦਰ, ਕਿ ਕੁਛ ਲੋਕਾਂ ਨੇ 30% ਤੋਂ ਉੱਪਰ ਲੋਕਾਂ ਨੇ ਇਹ ਕਿਹਾ ਕਿ 10 ਸਾਲ ਪਹਿਲੇ ਉਹ ਜਿੰਨਾ ਕੱਪੜੇ ਆਪ ਨੂੰ ਸੁਸਾਇਟੀ ਦੇ ਨਾਲ ਜੁੜਿਆ ਪਾਉਂਦੇ ਸੀਗੇ, ਆਪਣੇ ਆਸ ਪਾਸ ਦਾ ਜੋ ਏਰੀਆ ਜਾਂ ਕਮਿਊਨਿਟੀ ਹੈ, ਸੈਂਸ ਆਫ ਕਮਿਊਨਿਟੀ ਹੈ, ਉਸ ਦੇ ਨਾਲ ਜਿੰਨਾ ਜੁੜਿਆ ਪਾਉਂਦੇ ਸੀਗੇ, ਹੁਣ ਨਹੀਂ ਪਾਉਂਦੇ।
1: ਹਾਂ, ਬੜੇ ਵੇਖੋ ਇਹ ਤਾਂ ਬੜੇ ਸਾਰੇ ਰੀਜ਼ਨ ਨੇ ਜਿਹੜੇ ਸਾਨੂੰ ਰੋਕਦੇ ਨੇ ਇਹ ਚੀਜ਼ਾਂ ਕਰਨ ਤੋਂ, ਹੈ ਨਾ। ਇੱਕ ਤਾਂ ਚਲੋ ਸਾਡਾ ਆਪਣੇ ਆਪ ਦੇ ਵਿੱਚ ਸਰਵ ਗੁਣ ਸੰਪੰਨ ਹੋਣਾ ਹੋ ਗਿਆ, ਪਹਿਲੀਆਂ ਦੇ ਵਿੱਚ ਕੀ ਸੀ ਵੀ ਤੁਹਾਨੂੰ ਲੋੜ ਪੈਂਦੀ ਰਹਿੰਦੀ ਸੀ ਇੱਕ ਦੂਸਰੇ ਦੀ, ਹੈ ਨਾ। ਇੱਕ ਦੂਸਰੇ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਰੋਕਾਰ ਰਹਿੰਦਾ ਹੀ, ਹੋਰ ਨਹੀਂ ਕੁਛ। ਤਾਂ ਆਪਾਂ ਪਿੰਡਾਂ 'ਚ ਵੇਖੀਏ ਤਾਂ ਕੋਈ ਵੇਲੇ ਕਵੇਲੇ ਕਿਸੇ ਦੀ ਖੰਡ ਮੁੱਕ ਗਈ, ਕਿਸੇ ਦੀ ਪੱਤੀ ਮੁੱਕ ਗਈ, ਐਡਾ ਧਿਆਨ ਨਹੀਂ ਦਿੱਤਾ ਜਾਂਦਾ ਵੀ ਹਾਂ ਆਹ ਚੀਜ਼ ਜਿਹੜੀ ਹੈ ਸਾਡੇ ਕੋਲ ਸਰਪਲਸ ਪਈ ਰਹੇ। ਇੱਦਾਂ ਨਹੀਂ ਹੁੰਦਾ ਵੀ ਆਪਾਂ ਚੌਥੇ ਦਿਨ ਸ਼ੋਪਿੰਗ ਜਾਣਾ ਹੀ ਜਾਣਾ ਵਾ ਜਾਂ ਹਫ਼ਤੇ ਬਾਅਦ ਆਪਾਂ ਜਾਣਾ ਹੀ ਜਾਣਾ। ਉਹ ਇੱਕੇ ਵਾਰੀ ਤੁਸੀਂ ਲਿਆਂਦਾ ਵਾ ਬਲਕ ਦੇ ਵਿੱਚ, ਅਤੇ ਸੋ ਐਂਡ ਸੋ ਟਾਈਮ ਦੇ ਲਈ ਉਹ ਤੁਹਾਡਾ
0: ਵਰਤਿਆ,
1: ਉਹ ਚੀਜ਼ਾਂ ਚੱਲਣੀਆਂ, ਅਤੇ ਬੰਦੇ ਦਾ ਗੁਜ਼ਾਰਾ ਵੀ ਨਹੀਂ, ਤੁਸੀਂ ਬਾਹਰ ਨਿਕਲਣਾ ਵਾ, ਤੁਹਾਡੀ ਮਜਬੂਰੀ ਹੀ ਵੀ ਦੂਸਰਿਆਂ ਦੇ ਨਾਲ ਤੁਸੀਂ ਇੰਟਰੈਕਟ ਕਰਨਾ। ਫਿਰ ਦੂਸਰਾ ਵੱਡਾ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੀ ਨਾ, ਤਾਂ ਤੁਹਾਨੂੰ ਲਗਭਗ ਪਤਾ ਹੀ ਵੀ ਅੱਗੋਂ ਕਿਸੇ ਨੇ ਠੀਕ ਹੀ ਬੋਲ ਪੈਣਾ।
0: ਇਹ ਮੇਨ ਮੇਰੇ ਖਿਆਲ ਮੇਜਰ ਪੁਆਇੰਟ ਹੈ।
1: ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਮੈਂ ਆਹ 2-3 ਦਿਨ ਹੋਏ ਮੇਰੇ ਨਾਲ ਹੋਇਆ, ਮੈਂ ਨਾ ਆਪਣਾ 7-11 ਕਿ ਕਿਹੜਾ ਸੀਗਾ, ਮੈਂ ਉੱਥੋਂ ਕੌਫੀ ਭਰ ਰਿਹਾ, ਇੱਕ ਹੀ ਮਸ਼ੀਨ ਸੀ, ਅਤੇ ਮੈਂ ਹੋਰ 3-4 ਜਣੇ ਸੀ, ਮੈਂ ਉਹਨਾਂ ਲਈ ਵੀ ਲੈਣੀ ਸੀ ਕੌਫੀ। ਸੋ ਮੈਂ ਜਦੋਂ ਦੂਸਰਾ ਤੀਸਰਾ ਕੱਪ ਭਰਨਾ, ਮੈਂ 4 ਮੈਂ ਟੋਟਲ ਰਹੇ ਕੱਪ, ਤੀਸਰਾ ਕੱਪ ਜਦੋਂ ਮੈਂ ਭਰਨਾ ਸ਼ੁਰੂ ਕੀਤਾ ਨਾ, ਤਾਂ ਮੇਰੇ ਪਿੱਛੇ ਇੱਕ ਭਾਈ ਸਾਹਿਬ ਆ ਕੇ ਖਲੋ ਗਏ, ਅਤੇ ਹੁਣ ਮੈਂ ਆਪਣਾ ਵਾਰੀ ਮੇਰੀ ਪਹਿਲਾਂ ਹੀ ਮੈਂ ਆਪਣਾ ਭਰਿਆ ਚੌਥਾ ਭਰਿਆ, ਅਤੇ ਮੈਨੂੰ ਲੱਗਾ ਯਾਰ ਵੀ ਇਹ ਪਿੱਛੇ ਖਲੋਤਾ ਹੈ ਨਾ, ਵੀ ਆਪਾਂ ਉਹਦਾ ਘੱਟ ਸੀ ਸੇਕ ਆਪਾਂ ਕਹਿ ਦਿੰਦੇ। ਮੈਂ ਕਿਹਾ ਵੀ ਸੋਰੀ ਤੈਨੂੰ ਵੇਟ ਕਰਨੀ ਪਈ, ਕਹਿੰਦਾ ਯੇ ਹੈ ਨਾ। ਹੁਣ ਤੁਸੀਂ ਜੇ ਵੇਖੋ ਤੇ ਇਹੋ ਜਿਹੇ ਹਾਲਾਤਾਂ ਚ ਇਹ ਚੀਜ਼ ਮੈਨੂੰ ਰੋਕਦੀ ਆ ਵੀ ਮੈਂ ਗਾਹ ਕਿਸੇ ਨਾਲ ਬੋਲਾਂ,
0: ਐਬਸੋਲੂਟ
1: ਮੈਂ ਕਵਾਂ ਕਿਸੇ ਨੂੰ ਕੁਛ, ਮੈਂ ਮਤਲਬ ਰਾਹ ਜਾਂਦੇ ਨੂੰ ਮੈਂ ਕਿਸੇ ਨੂੰ ਮੈਂ ਕਵਾਉਣ ਦੀ ਕੋਸ਼ਿਸ਼ ਕਰਾਂ, ਕਿਸੇ ਦੇ ਨਾਲ ਹਮਦਰਦੀ ਸ਼ੋਅ ਕਰਾਂ, ਜਦਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਆਇਆ, ਮੇਰੀ ਵਾਰੀ ਪਹਿਲਾਂ ਵਾ, ਮੈਂ ਭਾਵੇਂ ਹੋਰ 10 ਕੱਪ ਭਰਾਂ, ਤੂੰ ਖਲੋਤਾ, ਤੇਰੀ ਪ੍ਰੋਬਲਮ ਹੈ, ਮੈਨੂੰ ਕੀ ਲੈਣਾ ਦੇਣਾ, ਤੂੰ ਲੇਟ ਹੋ ਰਿਹਾ ਨਹੀਂ ਲੇਟ ਹੋ ਰਿਹਾ ਮੇਰੀ ਪ੍ਰੋਬਲਮ ਥੋੜ੍ਹੀ ਹੈ। ਪਰ ਉਹਦਾ ਰਵੱਈਆ ਇੱਦਾਂ ਦਾ ਸੀ ਕਿ ਆਹੋ ਤੂੰ ਮੈਨੂੰ ਲੇਟ ਕਰਾਇਆ। ਸੋ ਇਹ ਵੀ ਚੀਜ਼ਾਂ ਆਈ ਥਿੰਕ ਸਮਾਜ ਦੇ ਵਿੱਚ ਹੁਣ ਸਾਨੂੰ ਰੋਕਦੀਆਂ ਵਾ। ਆਪਾਂ ਕਹਿੰਦੇ ਵੀ ਯਾਰ ਆਪਣਾ ਮੂਡ ਜ਼ਰੂਰ ਖਰਾਬ ਕਰਨਾ, ਦਫ਼ਾ ਕਰੋ ਅੱਗੋਂ ਕੋਈ ਉਹੋ ਜਿਹਾ ਸੜੀਅਲ ਜਿਹਾ ਕੋਈ ਨਿਕਲਣਾ, ਹੈ ਨਾ। ਅਤੇ ਦੂਸਰੀ ਇੱਕ ਹੋਰ ਚੀਜ਼ ਇਹ ਆ ਕਿ ਇਸ ਤੋਂ ਵੀ ਪਹਿਲਾਂ ਕਿ ਤੁਸੀਂ ਕਿਸੇ ਨੂੰ ਕੁਛ ਕਹੋ ਜਾਂ ਕਿਸੇ ਦੇ ਨਾਲ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਵਾਰਤਾਲਾਪ ਕਰੋ, ਤੁਹਾਨੂੰ ਉਹਦੀ ਸ਼ਕਲ ਤੋਂ ਹੀ ਦੂਰੋਂ ਹੀ ਆਉਂਦਿਆਂ ਪਤਾ ਲੱਗ ਜਾਂਦਾ, ਹੁੰਦਾ ਹੀ ਹੈ ਨਾ। ਮੰਨ ਲਓ ਆਪਾਂ ਤੁਸੀਂ ਸੈਰ ਕਰਨ ਡੇ ਹੋ, ਰਾਹ ਖੜੇ ਜਾਣ ਡੇ ਤੁਸੀਂ ਸ਼ੋਪਿੰਗ ਸੈਂਟਰ ਦੇ ਵਿੱਚ, ਅਤੇ ਕਾਫੀ ਹੱਦ ਤੱਕ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਅਗਲਾ ਬੰਦਾ ਤੁਹਾਡੇ ਨਾਲ ਇੰਟਰੈਕਟ ਕਰਨਾ ਚਾਹ ਰਿਹਾ ਜਾਂ ਨਹੀਂ ਕਰਨਾ ਚਾਹ ਰਿਹਾ। ਬਹੁਤ ਲੋਕ ਤੁਸੀਂ ਵੇਖੋਗੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕਰਨਗੇ। ਹੁਣ ਜ਼ਿਆਦਾਤਰ ਜਿਹੜੀ ਫਸਟ ਇੰਟਰੈਕਸ਼ਨ ਆ ਉਹ ਤਾਂ ਇਹੋ ਹੀ ਹੁੰਦੀ ਨਾ, ਮੰਨ ਲਓ ਬੰਦਾ ਸਾਹਮਣੇ ਤੁਰਿਆ ਆ ਰਿਹਾ ਅਤੇ ਤੁਸੀਂ ਮਾੜਾ ਜਿਹਾ ਸਿਰ ਮਾਰ ਦਿਓਗੇ, ਹੈ ਨਾ। ਇਹਦੀ ਤਾਂ ਕੋਈ ਲੈਂਗੁਏਜ ਨਹੀਂ ਗੀ, ਇਹ ਤਾਂ ਪੰਜਾਬੀ ਬੰਦਾ ਵੀ ਇੱਦਾਂ ਹੀ ਕਰਦਾ ਵਾ, ਅੰਗਰੇਜ਼ੀ ਵਾਲੇ ਵੀ ਇੱਦਾਂ ਹੀ ਕਰਦੇ, ਹਿੰਦੀ ਵਾਲੇ ਵੀ ਇੱਦਾਂ ਹੀ ਕਰਦੇ, ਹੈ ਨਾ। ਤੁਸੀਂ ਜੇ ਮੰਨ ਲਓ ਅਗਲਾ ਹੁਣ ਕਈ ਵਾਰੀ ਇਹ ਹੁੰਦਾ ਵਾ ਵੀ ਤੁਸੀਂ ਹਲਕਾ ਜਿਹਾ ਤੁਸੀਂ ਹੈਲੋ ਹਾਏ ਕੀਤੀ ਸਿਰ ਮਾਰਿਆ ਅਤੇ ਅਗਲਾ ਤੁਹਾਨੂੰ ਬੋਲ ਕੇ ਵੀ ਉਹਦਾ ਆਨਸਰ ਕਰ ਦਿੰਦਾ,
0: ਹਾਂ ਬਿਲਕੁਲ,
1: ਹੈ ਨਾ, ਹੈਲੋ ਸਰ ਹਾਉ ਆਰ ਯੂ, ਹੋਪ ਯੂ ਹੈਵ ਅ ਨਾਈਸ ਡੇ, ਜੋ ਵੀ ਮਤਲਬ ਅਗਲੇ ਦਾ ਵਾ ਉਹ ਤੁਹਾਨੂੰ, ਅਤੇ ਉਹ ਚੀਜ਼ ਤੁਹਾਡੀ ਫਰਦਰ ਅੱਗੇ ਥੋੜ੍ਹੀ ਜਿਹੀ ਕਮਿਊਨੀਕੇਸ਼ਨ ਤੋਰ ਦਿੰਦੀ ਹੈ, ਹੈ ਨਾ। ਅਤੇ ਪਰ ਦੂਸਰੇ ਪਾਸੇ ਇੱਕ ਆ ਵੀ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕੀਤਾ, ਦੂਸਰਾ ਹੈ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਕੀਤਾ ਵਾ ਅਤੇ ਉਹਨੇ ਇਸ ਤਰੀਕੇ ਦੇ ਨਾਲ ਕੀਤਾ ਵਾ ਵੀ ਤੁਹਾਡੀ ਉਹ ਐਂ ਸੋ ਵੇਖ ਵੀ ਲੈਂਦਾ ਵਾ, ਅਤੇ ਤਾਂ ਵੀ ਤੁਹਾਡੇ ਵੱਲ ਘੂਰਦਾ ਗਾਂਹ ਲੰਘ ਜਾਂਦਾ ਵੀ ਮੈਂ ਤੈਨੂੰ ਜਾਣਦਾ ਤਾਂ ਨਹੀਂ ਹਾਂ, ਤੂੰ ਹੁੰਦਾ ਕੌਣ ਹੈ ਮੈਨੂੰ, ਹੈ ਨਾ।
0: ਇਫੈਕਟ
1: ਇਹ ਚੀਜ਼ਾਂ ਰੋਕਦੀਆਂ ਨੇ ਸਾਨੂੰ ਫਿਰ ਇੰਟਰੈਕਟ ਕਰ ਦਿਉ। ਅਤੇ ਫਿਰ ਅਜੋਕੀ ਸੋਸਾਇਟੀ 'ਚ ਇੱਦਾਂ ਦੇ ਸਰਵੇ ਆਉਣਗੇ ਹੀ, ਮੈਨੂੰ ਤਾਂ ਲੱਗਦਾ 60% ਤੋਂ ਵੀ ਵਧੇਰੇ ਹੋ ਗਿਆ ਵਾ ਇਹ ਕੰਮ।
0: ਮੇਰੇ ਖਿਆਲ ਨਾਲ ਜੋ ਤੁਸੀਂ ਹੁਣੇ ਕਿਹਾ ਨਾ, ਬਹੁਤ ਵਧੀਆ ਪੁਆਇੰਟ ਸੀ ਇਹਦੇ ਅੰਦਰ। ਇੱਕ ਇਹ ਵੀ ਚੀਜ਼ ਹੈ ਨਾ ਕਿ ਸ਼ਾਇਦ ਪਹਿਲੇ ਸਮੇਂ ਦੇ ਅੰਦਰ ਇਹ ਜ਼ਿਆਦਾ ਸੀਗਾ ਕਿ ਇੱਕ ਸੋਸਾਇਟੀ ਦੇ ਅੰਦਰ ਇੱਕ ਹੁੰਦਾ ਨਾ ਅਨਸੈਡ ਰੂਲ, ਇੱਕ ਅਨਸੈਡ ਓਨਰਸ਼ਿਪ ਇਹ ਹੁੰਦੀ ਸੀ ਕਿ ਯਾਰ ਚੱਲ ਮੈਂ ਹੈਲਪ ਕਰ ਦਿੰਦਾ, ਹੈ ਨਾ। ਹੁਣ ਇਹ ਵਾਲੀ ਅਨਸੈਡ ਓਨਰਸ਼ਿਪ ਹੋ ਗਈ ਕਿ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ, ਮਤਲਬ ਉਹ ਇੱਕ ਥਿਊਰੀ ਹੈ ਨਾ ਕੈਟਸ ਐਂਡ ਡੋਗ ਵਾਲੀ, ਕਿ ਜਿਹੜੀ ਬਿੱਲੀ ਹੈ ਉਹ ਆਪਣਾ ਹੀ ਵੇਖਦੀ ਹੈ, ਉਹਨੂੰ ਕੁਛ ਲੈਣਾ ਦੇਣਾ ਨਹੀਂ ਬਾਕੀ ਸਾਰੇ ਨਾ, ਹਾਂ ਜੇ ਬਿੱਲੀ ਖੁਸ਼ ਹੈ ਆਪਣੇ ਮਾਲਕ ਤੋਂ ਕਿ ਉਹ ਸਹੀ ਤਰ੍ਹਾਂ ਮੇਰੀ ਦੇਖ ਰੇਖ ਕਰ ਰਿਹਾ, ਫਿਰ ਉਹ ਮਾਲਕ ਨੂੰ ਇਨ ਰਿਟਰਨ ਥੋੜ੍ਹਾ ਜਿਹਾ ਪਿਆਰ ਦੇ ਦੇਗੀ। ਪਰ ਕੁੱਤਿਆਂ ਨੂੰ ਇਸ ਤਰ੍ਹਾਂ ਨਹੀਂ ਹੁੰਦਾ, ਹੈ ਨਾ, ਕੁੱਤੇ ਦਾ ਮਤਲਬ ਉਹਨਾਂ ਨੂੰ ਇੱਕ ਵਾਰੀ ਰੋਟੀ ਪਾ ਦਿਓ ਪਾਗਲ ਦੀਵਾਨੇ ਹੋ ਜਾਂਦੇ, ਹੈ ਨਾ। ਮੇਰੇ ਖਿਆਲ ਨਾਲ ਡੋਗਸ ਤੋਂ ਸੁਸਾਇਟੀ ਕੈਟਸ ਵੱਲ ਆ ਗਈ ਕਿ ਹੁਣ ਲੋਕ ਇਸ ਨਜ਼ਰੀਏ ਨਾਲ ਤੁਹਾਨੂੰ ਵੇਖਦੇ ਕਿ ਯਾਰ ਜਿਸ ਤਰ੍ਹਾਂ ਤੁਸੀਂ ਕਹਿਣਾ ਯਾ ਨਾ, ਉਹ ਐਕਸਪੈਕਟ ਕੀ ਕਰ ਰਿਹਾ ਹੋਣਾ ਬੰਦਾ, ਹੈ ਨਾ, ਉਹ ਐਕਸਪੈਕਟ। ਅੱਛਾ ਜੇ ਤੁਸੀਂ ਕਹਿ ਤਾ ਉਹ ਤੁਹਾਡੀ ਕਰਟਸੀ ਹੈ, ਗੁੱਡ ਆ ਕਿ ਤੁਸੀਂ ਕਹਿ ਤਾ, ਤੁਸੀਂ ਨਾ ਕਿਹਾ ਹੁੰਦਾ ਉਹਨੇ ਤਦ ਕੀ ਸੋਚਣਾ ਸੀਗਾ, ਤੁਸੀਂ ਇਹ ਸੋਚੋ। ਸ਼ਾਇਦ ਲੋਕ ਵੈਸੇ ਹੀ ਨਾ, ਮਤਲਬ ਇੱਕ ਆਊਟ ਆਫ ਫਰਸਟ੍ਰੇਸ਼ਨ ਹੀ ਆਪਾਂ ਸਾਰੇ ਤੁਰਦੇ ਫਿਰਦੇ ਪਏ ਹਾਂ, ਅਤੇ ਆਪਾਂ ਇੱਕ ਅਨਨੋਨ ਬੰਦੇ ਨੂੰਜੇ ਸਾਨੂੰ ਬਿਨਾਂ ਕੋਲ ਆਈ ਕੰਟੈਕਟ ਕਰਕੇ ਸਮਾਈਲ ਪਾਸ ਕਰ ਰਿਹਾ, ਜਾਂ ਫਿਰ ਕਿਸੇ ਨੇ ਕਰਟਸੀ ਸੇ ਕਹਿਤਾ ਕਿ ਹੈ ਨਾ ਕੈਨ ਆਈ ਡੂ ਦਿਸ, ਜਾਂ ਫਿਰ ਮੈਂ ਤੇਰੇ ਤੋਂ ਪਹਿਲਾਂ ਯਾਰ ਮੈਂ ਕਰ ਲਵਾਂ, ਥੋੜ੍ਹਾ ਬਿਜ਼ੀ ਮੈਂ, ਥੋੜ੍ਹਾ ਲੇਟ ਰਨ ਕਰਨ ਐਂਡ ਆਲ ਦੈਟ, ਲੋਕਾਂ ਕੋਲ ਨਾ ਇੱਕ ਖਿਜਿਆ ਜਾਏ ਕਿ ਨਾ ਆਂਸਰ ਰੈਡੀ ਆ, ਜਾਂ ਫਿਰ ਇੱਕ ਘੂਰ ਰੈਡੀ ਆ ਉਹ ਖਿਜੇ ਵਾਲੀ, ਕਿ ਮੈਂ ਬਹੁਤ ਸਤਿਆ ਪਿਆ ਬਈ, ਮੈਨੂੰ ਥੋੜ੍ਹਾ ਸਤਾ ਨਹੀਂ ਉਹਦੇ
1: ਮਤਲਬ ਚਿਹਰੇ ਤੇ, ਕੀ ਮੈਂ ਕਹਿੰਦਾ ਉਹਨਾਂ ਦੇ ਪਿਛਵਾੜੇ ਤੇ ਲਿਖੀ ਗਈਆਂ ਨੇ ਇਹ ਚੀਜ਼ਾਂ, ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਵਾ ਵੀ ਉਹਨਾਂ ਦੇ ਪਿਛਵਾੜੇ ਤੋਂ, ਇਨ ਦਾ ਸੈਂਸ ਕਿ ਉਹਨਾਂ ਦੇ ਤੁਹਾਡੇ ਲੀੜੇ ਕੱਪੜੇ ਤੋਂ, ਉਹਨਾਂ ਦੀ ਚਾਲ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਉਹ ਕਿਹੜੇ ਮਾਹੌਲ ਚਾਲ 'ਚ ਤੁਰੇ ਫਿਰਦੇ ਆ, ਵੀ ਇਹਨਾਂ ਨੂੰ ਕੋਣ ਦਾ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ। ਪਰ ਇਹ ਆ ਵੀ ਉਹਦੇ ਲਈ ਤੁਹਾਡੇ ਕੋਲ ਵੀ ਟਾਈਮ ਚਾਹੀਦਾ, ਤੁਹਾਡੇ ਕੋਲ ਵੀ ਮਾਦਾ ਚਾਹੀਦਾ। ਇਹ ਜਿਹੜੀ ਕੁੱਤਿਆਂ ਵਾਲੀ ਬਿੱਲੀਆਂ ਵਾਲੀ ਤੁਸੀਂ ਆ ਜਿਹੜੀ ਦੱਸੀ ਹੈ ਨਾ ਗੱਲ, ਇਹ ਵੈਸੇ ਕਹਿੰਦੇ ਨੇ ਹੈਗੀ ਵੀ ਆ, ਪਰ ਇੱਕ ਬਹੁਤ ਵਧੀਆ ਨਹੀਂ ਆ ਜੇ ਮੰਨ ਲਓ ਕੁੱਤੇ ਤੋਂ ਬਿੱਲੀਆਂ ਤੇ
0: ਜਾਨ ਆ ਗਈ ਆ, ਐਬਸੋਲੂਟਲੀ,
1: ਕਿਉਂਕਿ ਕਈ ਆਪਣੇ ਧਰਮਾਂ 'ਚ ਵੀ ਮੰਨਿਆ ਜਾਂਦਾ ਨਾ, ਜਿੱਦਾਂ ਬੰਦੇ ਦੀਆਂ ਪੰਜ ਸੈਂਸਿਸ ਨੇ, ਹੈ ਨਾ, ਕਈ ਵੈਸੇ ਚਲੋ ਆਪਾਂ ਇੱਥੇ ਥੋੜ੍ਹਾ ਜਿਹਾ ਇਹਨੂੰ ਇਸ ਢੰਗ ਦੇ ਨਾਲ ਕਹਿ ਦਿੰਦੇ ਹਾਂ, ਕਈ ਧਰਮਾਂ 'ਚ ਇਹ 6 ਮੰਨਦੇ ਆ, ਕਈ ਧਰਮਾਂ 'ਚ 7 ਤੱਕ ਵੀ ਚਲੇ ਜਾਂਦੇ, ਜਿੱਦਾਂ ਮੰਨ ਲਓ ਵੇਖਣਾ, ਸੁਣਨਾ, ਫਿਰ ਤੁਹਾਡਾ ਬੋਲਣਾ, ਹੈ ਨਾ, ਸੁੰਘਣਾ, ਸੋ ਇਹ 5 ਜਿਹੜੇ ਆ ਉਹ ਤੁਹਾਡੇ ਮੰਨੇ ਜਾਂਦੇ ਆ। ਪਰ ਕਈ ਧਰਮਾਂ ਦੇ ਵਿੱਚ ਇਹਨੂੰ ਹੋਰ ਜ਼ਿਆਦਾ, ਜਿੱਦਾਂ ਜੈਨ ਧਰਮ ਇਹਨੂੰ ਹੋਰ ਅੱਗੇ ਲੈ ਜਾਂਦਾ, ਆਈ ਥਿੰਕ ਉਹ 7 ਤੱਕ ਜਾਂਦਾ। ਸੋ ਉਹ ਚੀਜ਼ ਜਿਹੜੀ ਉਹ ਮੰਨੀ ਜਾਂਦੀ ਵੀ ਇਨਸਾਨ ਦੇ ਵਿੱਚ, ਜਿੱਦਾਂ ਜ਼ਿਆਦਾ ਗਲਤ ਜਿਹੜੀ ਉਹ ਦਾਰਸ਼ਨਿਕ ਇਨਸਾਨਾਂ ਦੇ ਬਾਰੇ ਕਰਕੇ ਗਏ ਆ, ਵੀ ਉਹਦੇ ਵਿੱਚ ਇਹ 5 ਚੀਜ਼ਾਂ ਨੇ ਆਇਡੈਂਟੀਫਾਈ ਕਰਨ ਦੀਆਂ, ਅਤੇ ਕੁੱਤੇ ਦੇ ਵਿੱਚ ਵੀ 5 ਨੇ, ਇਸ ਕਰਕੇ ਸਾਡੀ ਫਿਰ ਤੁਸੀਂ ਸੋਚ ਲੋ ਇਹਦਾ ਮਤਲਬ ਕਿ ਸਾਡਾ ਹਨਾ, ਸਾਡੇ ਜਿਹੜੀ ਆ ਉਹ ਇੱਕ ਸੈਂਸ ਆ ਉਹ ਆਪਾਂ ਲੂਜ਼ ਕਰ ਰਹੇ ਹਾਂ, ਹਨਾ, ਮੰਨ ਲਓ ਆਪਾਂ ਮਹਿਸੂਸ ਕਰਨ ਵਾਲੀ ਸੈਂਸ ਲੂਜ਼ ਕਰ ਰਹੇ ਹਾਂ, ਜਾਂ ਆਪਾਂ ਵੇਖਣ ਵਾਲੀ ਸੈਂਸ ਲੂਜ਼ ਕਰ ਰਹੇ ਹਾਂ, ਕਿਉਂਕਿ ਫੋਨ 'ਤੇ ਧਿਆਨ ਆ, ਇਹਦਾ ਮਤਲਬ ਕਿ ਆਪਾਂ ਵੇਖਣ ਵਾਲੀ ਸੈਂਸ ਜ਼ਿਆਦਾਤਰ ਲੂਜ਼ ਕਰਤੀ, ਭਾਵੇਂ ਕਿ ਆਪਾਂ ਵੇਖ ਪਾ ਰਹੇ ਹਾਂ ਪਰ ਦਾਇਰਾ ਛੋਟਾ ਕਰ ਲਿਆ। ਹੋ ਸਕਦਾ ਸਾਡੀ ਸੁਣਨ ਵਾਲੀ ਸੈਂਸ ਆਪਾਂ ਘਟਾ ਲਈ ਹੋਵੇ, ਆਪਾਂ ਸੁਣ ਤੇ ਪਾ ਰਹੇ ਹਾਂ, ਬੋਲੇ ਨਹੀਂ ਹਾਲੇ ਪਰ ਕੰਨਾਂ 'ਚ ਟੂਟੀਆਂ ਲੱਗੀਆਂ ਨੇ, ਤੁਸੀਂ ਉਹ ਨਹੀਂ ਸੁਣਨਾ ਚਾਹ ਰਹੇ ਜੋ ਆਸ ਪਾਸ ਵਾਪਰ ਰਿਹਾ।
0: ਬਿਲਕੁਲ, ਅਸੀਂ ਅਸੀਂ ਲਾਈਫ ਨੂੰ ਕਿਸ ਤਰ੍ਹਾਂ ਹਨਾ ਕੱਟ ਆਫ ਕਰ ਦਿੰਦੇ ਹਾਂ, ਦੇਖਦੇ ਹੀ ਨਹੀਂ ਆਸੇ ਪਾਸੇ ਕੁਛ।
1: ਬਿਲਕੁਲ, ਸੋ ਹੋ ਸਕਦਾ ਕਿ ਸੰਪੂਰਨ ਤੌਰ ਦੇ ਉੱਤੇ ਨਹੀਂ ਪਰ ਅੰਸ਼ਿਕ ਤੌਰ ਦੇ ਉੱਤੇ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਹਰ ਇੱਕ ਸੈਂਸ ਦੇ ਵਿੱਚੋਂ ਆਪਾਂ ਮਾਈਨਸ ਕਰ ਬੈਠੇ ਹਾਂ।
0: ਬਿਲਕੁਲ ਠੀਕ,
1: ਸ਼ਾਇਦ ਕਰ, ਸ਼ਾਇਦ ਕੀ ਮੈਨੂੰ ਲੱਗਦਾ ਕਰ ਹੀ ਬੈਠੇ
0: ਹਾਂ। ਹਾਂ, ਕਰ ਹੀ ਚੁੱਕੇ ਹਾਂ, ਮਤਲਬ ਉਹ ਇੱਕ ਕਹਿ ਦਿੰਦੇ ਨਾ ਕਿ ਬੀ ਬੋਇਆ ਗਿਆ, ਇਹ ਕਾਫੀ ਟਾਈਮ ਦਾ ਹੈ ਨਾ ਬੋਇਆ ਜਾ ਚੁੱਕਾ ਸੀ, ਹੁਣ ਤਾਂ ਮਤਲਬ ਉਹ ਪਲਾਂਟ ਬਾਹਰ ਆਉਣਾ ਸ਼ੁਰੂ ਹੋ ਗਿਆ, ਉੱਭਰਨਾ ਸ਼ੁਰੂ ਹੋ ਗਿਆ ਮੇਰੇ ਖਿਆਲ ਨਾਲ। ਇਹਦੇ ਅੰਦਰ ਇੱਕ ਵੀ ਹੋਰ ਚੀਜ਼ ਆ ਜਾਂਦੀ ਨਾ, ਇੱਕ ਸੈਂਸ ਹੁੰਦੀ ਹੈ ਹਰ ਕਿਸੇ ਦੀ ਨਾ, ਕਿ ਵੈਲੀਡੇਸ਼ਨ ਜਾਂ ਅਟੈਂਸ਼ਨ ਕਿੱਦਾਂ ਮਿਲਣੀ ਆ ਹਰ ਕਿਸੇ ਦੇ ਅੰਦਰ, ਖਾਸ ਕਰ ਸਮਾਜਿਕ ਤੌਰ 'ਚ, ਕਮਿਊਨਿਟੀ 'ਚ ਇਹ ਕਹਾਣਾ ਬਹੁਤ ਹੁੰਦਾ ਆਪਣੇ ਆਸੇ ਪਾਸੇ ਪੀਅਰਸ ਨੇ ਜਿਹੜੇ, ਹੈ ਨਾ, ਕਿ ਯਾਰ ਇਹ ਬੜਾ ਵਧੀਆ ਬੰਦਾ, ਹੈ ਨਾ। ਪਹਿਲੇ ਸ਼ਾਇਦ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਕਿੰਨੇ ਕੁ ਰਿਸੋਰਸਫੁੱਲ ਹੋ, ਤੁਸੀਂ ਕਿੰਨਾ ਕੁ ਹੰਬਲ ਹੋ, ਅਤੇ ਕਿੰਨਾ ਕੁ ਤੁਸੀਂ ਲੋਕਾਂ ਦੇ ਕੰਮ ਆ ਸਕਦੇ ਹੋ, ਹੈ ਨਾ। ਉਸ ਸ਼ਾਇਦ ਉਹ ਸਮਝ ਕਿ ਤੁਹਾਡੀ ਕਿੰਨੀ ਕੁ ਹੈਲਪਫੁੱਲ ਨੇਚਰ ਹੋ ਸਕਦੀ ਆ। ਸ਼ਾਇਦ ਉਹ ਚੀਜ਼ ਹੁਣ ਅੱਜ ਦੇ ਦੌਰ 'ਚ ਕੋਰੇਪਨ 'ਤੇ ਚਲੇ ਗਈ ਆ, ਕਿ ਹੁਣ ਇਸ ਚੀਜ਼ ਨੂੰ ਬੜਾ ਕੀ ਕਹਿੰਦੇ ਗਲੋਰੀਫਾਈ ਕੀਤਾ ਜਾਂਦਾ ਗਲੈਮਰਸਲੀ ਨਾ, ਕਿ ਯਾਰ ਇਹ ਤਾਂ ਬੜਾ ਕੋਰਾ, ਇਹ ਤਾਂ ਸਿੱਧੇ ਹੀ ਮੂੰਹ 'ਤੇ ਹੀ ਜਵਾਬ ਦੇ ਦਿੰਦੇ ਜੀ ਇਹ ਤਾਂ, ਹੈ ਨਾ। ਐਂਡ ਅਗੇਨ ਸੋਸ਼ਲ ਮੀਡੀਆ ਦਾ ਜ਼ਮਾਨਾ, ਕਿ ਕਿਸੇ ਦੀ ਮਾੜੀ ਖਬਰ ਵੀ ਲਿਖੀ ਹੋਵੇ ਤਾਂ ਉਹ ਕਮੈਂਟ ਉਸ ਤੋਂ ਵੀ ਜ਼ਿਆਦਾ ਮਾੜਾ ਆ ਨਾ, ਕਿ ਜੀ ਡਾਰਕ ਜੋਕ ਕਰਦਾ ਮੈਂ ਕੁਛ, ਆਪਾਂ ਹਲਕੇ ਹਲਕੇ ਸਭ ਹੈ ਨਾ ਚੀਜ਼ਾਂ ਛੇੜੀਆਂ ਹੋਈਆਂ। ਪਰ ਮੇਰੇ ਖਿਆਲ ਨਾਲ ਸੁਸਾਇਟਲ ਲੈਵਲ 'ਤੇ ਇੱਕ ਇਹ ਵੀ ਚੀਜ਼ ਹੋ ਗਈ ਹੈ ਜੋ ਸ਼ਾਇਦ ਆਮ ਬੰਦੇ ਨੂੰ ਦੂਸਰੇ ਨਾਲ ਮਿਲਣ ਵਰਤਣ ਤੋਂ ਰੋਕਦੀ ਹੈ, ਕਿ ਯਾਰ ਮੈਂ ਗੱਲ ਕੀ ਕਰਨੀ ਹੈ ਤਾਂ ਛੱਡੋ, ਇੰਨੇ ਅੱਗੋਂ ਕੋਰਾ ਹੀ ਜਵਾਬ ਦੇਣਾ ਕਿਉਂਕਿ ਅੱਜ ਕੱਲ੍ਹ ਫੈਸ਼ਨ ਆ, ਹੈ ਨਾ, ਜਿਸ ਤਰ੍ਹਾਂ ਯਾ ਨਾ ਵਾਲੀ ਤੁਸੀਂ ਹੁਣ ਗੱਲ ਦੱਸੀ ਨਾ ਕਿ ਬੰਦਾ ਕਹਿੰਦਾ ਇਟਸ ਆਲ ਰਾਈਟ, ਇਹ ਵੀ ਗੱਲ ਹੈ, ਮਤਲਬ ਅਗੇਨ ਕੁਝ ਚੇਂਜ ਨਹੀਂ ਹੋ ਸਕਦਾ ਇਹਦੇ ਨਾਲ, ਤੁਸੀਂ ਜੇ ਚੌਥਾ ਕੱਪ ਭਰਨਾ ਭਰਨਾ ਹੀ ਹੈ, ਜਿਹੜਾ ਸਮਾਂ ਜਾਣਾ ਜਾਣਾ ਹੀ ਹੈ, ਹੈ ਨਾ। ਬਟ ਅਗੇਨ ਚੋਇਸ ਆਫ ਵਰਡਸ, ਹੁਣ ਉਹ ਚੋਇਸ ਆਫ ਵਰਡਸ ਕੋਰੇਪਨ ਵੱਲ ਨੂੰ, ਇੰਡੀਵਿਜੁਅਲਿਜ਼ਮ ਵੱਲ ਨੂੰ ਜ਼ਿਆਦਾ ਚੱਲ ਗਏ ਨੇ, ਸੈਂਸ ਆਫ ਕਮਿਊਨਿਟੀ ਤੋਂ ਥੋੜ੍ਹਾ ਘੱਟ ਗਏ ਆ।
1: ਖੈਰ ਇੱਕ ਚੀਜ਼ ਮੈਨੂੰ ਹੋਰ ਵੀ ਲੱਗਦੀ ਹੈ, ਛੋਟੇ ਮੋਟੇ ਜਿਹੜੇ ਬਹੁਤ ਸਾਰੇ ਇੱਦਾਂ ਦੇ ਪੁਆਇੰਟ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਧਾਉਂਦੇ ਆ, ਪ੍ਰੋਵੋਕ ਕਰਦੇ ਆ। ਆਈ ਥਿੰਕ ਸਾਡਾ ਇੱਕ ਦੂਸਰੀ ਧਰਤੀ ਦੇ ਉੱਤੇ ਆ ਕੇ ਵਸਣਾ, ਹੈ ਨਾ, ਜਿਹੜਾ ਮਲਟੀ ਕਲਚਰ ਕਲਚਰਿਜ਼ਮ ਆ, ਕਿਸੇ ਹੱਦ ਤੱਕ 'ਤੇ ਵੀ ਜ਼ਿੰਮੇਵਾਰ ਹੁੰਦਾ, ਭਾਵੇਂ ਉਹ ਛੋਟਾ ਹੀ ਇੱਕ ਪੱਧਰ ਹੋਵੇ। ਮੰਨ ਲਓ ਸਾਨੂੰ ਫੋਰ ਐਗਜ਼ਾਮਪਲ, ਸਾਨੂੰ ਝਾਕਾ ਤਾਂ ਰਹੂਗਾ ਹੀ ਨਾ ਕਿ ਆਪਾਂ ਜਦੋਂ ਮੰਨ ਲਓ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਆ, ਤਾਂ ਆਪਾਂ ਬਹੁਤ ਹੀ ਅੱਖ ਚੁਰਾ ਲੈਂਦੇ ਹਾਂ ਵੀ ਕਿਤੇ ਕੁਛ ਅੰਗਰੇਜ਼ੀ 'ਚ ਬੋਲਣਾ ਹੀ ਨਾ ਪੈ ਜੇ। ਇਹ ਵੀ ਤਾਂ ਇੱਕ ਹੋ ਗਿਆ, ਅਗਲਾ ਸੋਚੂਗਾ ਵੀ ਇਹਦਾ ਦਿਮਾਗ ਖਰਾਬ ਹੈ, ਇਹ ਸਾਡੀ ਸੁਸਾਇਟੀ 'ਚ ਮਿਕਸ ਨਹੀਂ ਹੁੰਦੇ, ਪਰ ਤੁਹਾਨੂੰ ਲੈਂਗੁਏਜ ਦਾ ਝਾਕਾ ਵਾ। ਸੋ ਇਹ ਵੀ ਚੀਜ਼ਾਂ ਕਿਤੇ ਨਾ ਕਿਤੇ ਆਈ ਥਿੰਕ ਅਸਰਦਾਰ ਨੇ। ਸੋ ਸਾਡੀ ਜਿਹੜਾ ਦੂਸਰੀਆਂ ਹੁਣ ਆਪਾਂ ਜਦੋਂ ਧਰਤੀ 'ਤੇ ਆਏ ਹਾਂ ਅਤੇ ਉੱਥੋਂ ਦੇ ਬਹੁਤੀ ਵਾਰੀ ਸਾਨੂੰ ਤੌਰ ਤਰੀਕੇ ਵੀ ਨਹੀਂ ਪਤਾ ਹੁੰਦੇ,
0: ਅਸਿਮੀਲੇਸ਼ਨ, ਹੈ ਨਾ।
1: ਹੁਣ ਹਰ ਇੱਕ ਸਮਾਜ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ, ਕਈਆਂ ਦੇ ਵਿੱਚ ਹੱਥ ਸੁੱਟ ਕੇ, ਕਈਆਂ ਦੇ ਵਿੱਚ ਅੱਧੀ ਜੱਫੀ ਪਾ ਕੇ, ਕਈਆਂ ਦੇ ਵਿੱਚ ਪੂਰੀ ਜੱਫੀ ਪਾ ਕੇ। ਹੁਣ ਜਿੱਦਾਂ ਯੂਰਪ ਵਾਲੇ ਨੇ ਤੇ ਉਹ ਗੱਲ ਨਾਲ ਗੱਲ ਜੋੜ ਕੇ ਕਿਸ ਕਰਦੇ ਆ। ਸੋ ਅਲੱਗ ਅਲੱਗ ਸੁਸਾਇਟੀਜ਼ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਜਦੋਂ ਤੁਸੀਂ ਵਰਤਦੇ ਹੋ, ਅਗਲੇ ਨੂੰ ਲੱਗਦਾ ਨਹੀਂ ਇਹ ਕੌਣਾ ਬੁਲਾਉਣਾ ਨਹੀਂ ਚਾਹੁੰਦਾ, ਜਾਂ ਉੱਦਾਂ ਦਾ ਕੋਈ ਕਿਸੇ ਦਾ ਕੋਈ ਇੱਦਾਂ ਦਾ ਐਕਸਪੀਰੀਅੰਸ ਹੋ ਜੇ ਤੇ ਉਹਨੂੰ ਫਿਰ ਇਹ ਲੱਗਦਾ ਹੋਊਗਾ ਵੀ ਮੈਂ ਗਾਂ ਤੋਂ ਅਵੋਇਡ ਹੀ ਕਰਾਂ,
0: ਅਵੋਇਡ ਹੀ ਕਰਾਂ।
1: ਸੋ ਭਾਵੇਂ ਥੋੜ੍ਹਾ ਜਿਹਾ ਹੀ ਆ, ਪਰ ਇਹ ਵੀ ਇੱਕ ਰੀਜ਼ਨ ਹੈਗਾ ਵਾ ਕਿ ਆਪਾਂ ਸਭ ਕੁਛ ਦੇ ਨਾਲ ਮਾਡਰਨ ਦਿਸ ਦੈਟ ਸਾਰਾ ਕੁਛ ਚੱਲੀ ਜਾਂਦਾ, ਪਰ ਜਿੱਥੇ ਆਪਾਂ ਜੰਮੇ ਹਾਂ, ਜਿੱਥੇ ਸਾਡੇ ਪਿਓ ਦਾਦੇ ਜੰਮੇ ਹਾਂ, ਉਸ ਧਰਤੀ ਦੇ ਉੱਤੇ ਰਹਿ ਕੇ ਆਲੇ ਦੁਆਲੇ, ਕਿਉਂਕਿ ਤੁਸੀਂ ਆਲੇ ਦੁਆਲੇ ਨੂੰ ਬਹੁਤ ਬਰੀਕੀ 'ਚ ਜਾਣਦੇ ਹੋ, ਹੈ ਨਾ, ਤੁਸੀਂ ਉੱਥੋਂ ਦੇ ਕਲਚਰ ਨੂੰ, ਉੱਥੋਂ ਦੇ ਪਹਿਰਾਵੇ ਨੂੰ, ਮਤਲਬ ਛੋਟੇ ਮੋਟੇ ਸਲੈਂਗ ਨੂੰ ਕਿਸੇ 'ਤੇ ਤੁਹਾਡੇ ਵੇਖ ਕੇ ਖੰਘਣ ਨੂੰ, ਖੰਗੂਰਾ ਮਾਰਨ ਨੂੰ, ਤੁਸੀਂ ਭਲੀ ਭਾਂਤ ਸਮਝਦੇ ਹੋ ਵੀ ਇਹ ਕਿੱਥੋਂ ਬੋਲਿਆ।
0: ਬਿਲਕੁਲ ਠੀਕ, ਹਾਂ, ਉਹ ਹੁੰਦਾ ਰੀਡਿੰਗ ਬਿਟਵੀਨ ਦਾ ਲਾਈਨਸ ਵਾਲੀ ਗੱਲ।
1: ਹਾਂ, ਹੁਣ ਇੱਥੇ ਤੁਹਾਡੇ ਕੋਲੋਂ ਕੋਈ ਲੱਗਣ ਦੀ ਕੋਈ ਖੰਘੂਗਾ ਤਾਂ ਤੁਸੀਂ ਉਹਦਾ ਮਤਲਬ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ, ਪਰ ਉੱਥੇ ਤੁਹਾਨੂੰ ਪਤਾ ਵਾ ਵੀ ਇਹ ਕੀ ਆ। ਸੋ ਆਪਾਂ ਬਰੀਕੀਆਂ ਜਿਹੜੀਆਂ ਨੇ ਉਹ ਸਮਝਦੇ ਹੁੰਦੇ ਹਾਂ ਉਸ ਸਮਾਜ ਦੀਆਂ, ਅਤੇ ਉੱਥੋਂ ਜਦੋਂ ਨਿਕਲ ਕੇ ਆਪਾਂ ਉੱਪਰੀ ਥਾਂ ਦੇ ਉੱਤੇ ਆਉਣਾ, ਤਾਂ ਇਹ ਵੀ ਇੱਕ ਰੀਜ਼ਨ ਆ ਵੀ ਉਹ ਸਾਨੂੰ ਅਤੇ ਅਸੀਂ ਉਹਨਾਂ ਨੂੰ ਕੋਣ ਥੋੜ੍ਹਾ ਜਿਹਾ। ਪਰ ਵੈਸੇ ਇਹ ਤੋਂ ਹਟ ਕੇ ਜੇ ਗੱਲ ਕਰੀਏ ਤਾਂ ਆਲ ਟੂਗੈਦਰ ਸਾਰੀ ਦੁਨੀਆ ਦੇ ਵਿੱਚ ਹੀ ਇਹ ਰੁਝਾਨ ਵੇਖਿਆ ਗਿਆ, ਇਹ ਇਕੱਲਾ ਆਸਟ੍ਰੇਲੀਆ ਦਾ ਤਾਂ ਨਹੀਂ ਆ।
0: ਹਾਂ ਬਿਲਕੁਲ, ਮੈਂ ਤਾਂ ਸਗੋਂ ਤੁਹਾਡੀ ਗੱਲ ਦਾ ਇਹੀ ਪੁਆਇੰਟ ਕਰਨਾ ਸੀ ਕਿ ਇੰਨਾ ਕੁ ਤਾਂ ਮੈਂ ਵੀ ਇੰਡੀਆ ਰਹਿੰਦੇ ਹੋਏ ਵੇਖਿਆ ਕਿ ਇਹ ਨਹੀਂ ਕਿ ਉਮਰ ਵਧੀ ਅਤੇ ਸ਼ਾਇਦ ਆਸੇ ਪਾਸੇ ਵਾਲੇ ਲੋਕਾਂ ਨਾਲ, ਹੈ ਨਾ, ਘੱਟ ਹੋ ਗਿਆ ਮੇਲ ਮਿਲਾਪ, ਪਰ ਨਹੀਂ, ਜੇ ਆਪਾਂ ਬਹੁਤਾ ਸ਼ਹਿਰੀ ਸਿਸਟਮ ਦੀ ਹੀ ਚਲੋ ਗੱਲ ਕਰ ਲਈਏ ਤਾਂ ਅਗੇਨ ਹੁਣ ਉੱਥੇ ਵੀ ਇੱਦਾਂ ਦਾ ਹੀ ਸੈਟਅਪ ਹੋ ਗਿਆ ਕਿ ਹਰ ਕੋਈ ਕੰਮ 'ਚ ਬਿਜ਼ੀ ਹੈ, ਮਿਲੇ ਮਿਲੇ, ਨਹੀਂ ਮਿਲੇ ਨਹੀਂ ਮਿਲੇ, ਹੈ ਨਾ। ਉਹ ਵਾਲੀ ਗੱਲਾਂ ਹੀ ਹੈ ਕਿ ਕੋਈ ਕਮਿਊਨਿਟੀ ਫੈਸਟੀਵਲ ਹੈਗਾ ਤਾਂ ਸਾਰਿਆਂ ਨੇ ਇਕੱਠੇ ਹੋ ਜਾਣਾ, ਹੈ ਨਾ, ਫਿਰ ਉਹਦੇ ਅੰਦਰ ਵੀ ਕੀ ਹੈ, ਫਾਈਟ ਆਫ ਈਗੋਜ਼ ਆ ਕਿ ਕਿਉਂਕਿ ਹਰ ਕੋਈ ਪ੍ਰਧਾਨ ਅੱਜ ਕੱਲ੍ਹ, ਹਰ ਕਿਸੇ ਦੀ ਚੱਲਦੀ ਹੈ, ਪ੍ਰਧਾਨ ਨਹੀਂ ਤਾਂ ਸੈਕਟਰੀ ਤਾਂ ਹੈ ਹੀ ਹੈ, ਸੈਕਟਰੀ ਨਹੀਂ ਤਾਂ ਟ੍ਰੈਜਰਰ ਤਾਂ ਹੈ ਹੀ ਹੈ।
1: ਮੈਨੂੰ ਲੱਗਦਾ ਉਹਦੇ ਵਿੱਚ ਵੀ ਨਾ ਜਿਹੜਾ ਆਮ ਬੰਦਾ ਹੈ ਨਾ
0: ਜੀ,
1: ਆਮ ਤੋਂ ਖਾਸ ਹੋਣਾ ਬਹੁਤ ਸਮੱਸਿਆ ਵਾ, ਉੱਥੇ ਵੀ ਇਹ ਪ੍ਰੋਬਲਮ ਆਉਂਦੀ ਹੈ। ਜਿਹੜਾ ਆਮ ਬੰਦਾ ਹੈ ਨਾ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਕੌਣ ਪ੍ਰਧਾਨ ਆ, ਕਿੰਨੇ ਕਰਵਾਇਆ ਵਾ ਇਹ ਪ੍ਰੋਗਰਾਮ, ਜਾਂ ਕੌਣ ਇੱਥੇ ਦੁਕਾਨ ਲਾ ਕੇ ਬੈਠਾ, ਕਿਹੜਾ ਸਪੌਂਸਰ ਆ, ਮਤਲਬ ਉਹਨੂੰ ਕੋਈ ਲੈਣਾ ਦੇਣਾ। ਆਈ ਥਿੰਕ ਉਹ ਬੈਸਟ ਆ ਇੰਜੋਏ ਕਰਨ ਦੇ ਲਈ।
0: ਬਿਲਕੁਲ ਠੀਕ ਗੱਲ,
1: ਜਦੋਂ ਤੁਸੀਂ ਕਿਸੇ ਨੂੰ ਜਾਣ ਪਛਾਣ ਦੇ ਵਿੱਚ ਤੁਸੀਂ ਆ ਜਾਂਦੇ ਹੋ ਉਸ ਉਹਦੇ ਵਿੱਚ ਆ ਜਾਂਦੇ, ਫਿਰ ਇਹ ਵਾਲੀ ਆਉਂਦੀ ਆ ਪ੍ਰੋਬਲਮ,
0: ਇਹ ਵਾਲਾ ਇਸ਼ੂ ਆਉਂਦਾ। ਸੋ ਕਿਤੇ ਨਾ ਕਿਤੇ ਅਗੇਨ, ਹੈ ਨਾ, ਕਿ ਕੱਟਣ ਛੱਟਣ ਵਾਲੀ ਗੱਲ ਹੈ, ਮਤਲਬ ਹੁਣ ਤਾਂ ਇਸ ਲੈਵਲ ਤੱਕ ਆ, ਕਿਉਂਕਿ ਮੈਂ ਪਰਸਨਲ ਐਕਸਪੀਰੀਅੰਸ ਕੀਤਾ ਹੋਇਆ ਕਿ ਤੁਸੀਂ ਕਿਸੇ, ਤੁਹਾਨੂੰ ਲੱਗਦਾ ਕਿ ਸਾਹਮਣੇ ਜੋ ਵੀ ABC ਹੈ ਨਾ ਇਨਸਾਨ ਆ ਕਿ ਦੇ ਨੀਡ ਹੈਲਪ, ਹੈ ਨਾ, ਦੂਸਰੇ ਪਾਸੇ ਤੁਹਾਡੇ ਕੋਲ ਜ਼ਿਆਦਾ ਇਹ ਸਵਾਲ ਆਉਂਦੇ ਕਿ ਮੈਨੂੰ ਜਾਣਾ ਚਾਹੀਦਾ, ਮੈਨੂੰ ਕਹਿਣਾ ਚਾਹੀਦਾ ਕਿ ਪਤਾ ਨਹੀਂ ਕਿਸ ਤਰੀਕੇ ਅਗਲਾ ਬਿਹੇਵ ਕਰੇ, ਕਹਿ ਸਕਦਾ ਕਿ ਬਈ, ਕਿਉਂਕਿ ਅਗੇਨ ਹਰ ਕਿਸੇ ਕੋਲ ਫੋਨ ਆ, ਹਰ ਕੋਈ ਜਿਸ ਤਰ੍ਹਾਂ ਦੀ ਵੀ ਐਮਰਜੈਂਸੀ ਚਾਹੁੰਦਾ ਉਹ ਕਰ ਸਕਦਾ, ਹੈ ਨਾ, ਅਤੇ ਕੋਈ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਲਵੇ, ਕਈ ਲੋਕ ਈਗੋ 'ਤੇ ਬਹੁਤ ਲੈ ਲੈਂਦੇ ਆ, ਜੋ ਤੁਸੀਂ ਸਿੱਧੇ ਜਾ ਕੇ ਅੱਧੇ ਪੁੱਛ ਲਓ ਕਿ ਹੈ ਨਾ ਭਾਈ ਤੈਨੂੰ ਕੋਈ ਲੋੜ ਹੈ ਹੈਲਪ ਦੀ, ਹੈ ਨਾ, ਤਾਂ ਮੈਂ ਕਰਾਂ ਕਿ ਨਾ ਕਰਾਂ, ਹੈ ਨਾ, ਐਂਡ ਆਪ ਤਾਂ ਮੰਗਣ ਤੋਂ ਤਾਂ ਤੁਸੀਂ ਸੋਚੋ ਹੀ ਨਾ,
1: ਹਾਂ ਅੱਗੇ ਏਦਾਂ ਸੋ ਬੁੱਝੀਦਾ ਸੀ ਨਾ,
0: ਹਾਂ
1: ਅਗਲੇ ਦੇ ਬਿਹੇਵੀਅਰ ਤੋਂ, ਤੇ ਹੁਣ ਸਾਰਾ ਕੁਛ ਏ ਆਈ ਤੋਂ, ਉਹ ਜਿੱਦਾਂ ਪਿਛਲੇ ਹਫ਼ਤੇ ਕੋਈ ਦੱਸੇ ਗੱਲ, ਉਹ ਕਹਿੰਦਾ ਵੀ ਸਾਡਾ ਕੋਈ ਕਜ਼ਨ ਹੈ ਕੋਈ ਯੰਗਸਟਰ, ਅਤੇ ਕਹਿੰਦਾ ਉਹ ਏ ਆਈ ਨੂੰ ਪੁੱਛੇ ਚੈਟ ਜੀ ਪੀ ਟੀ ਨੂੰ ਵੀ ਪਾਰਟੀ 'ਤੇ ਮੈਨੂੰ ਇੱਕ ਕੁੜੀ ਮਿਲੀ ਸੀ, ਉਹ ਮੇਰੇ ਵੱਲ ਵੇਖ ਕੇ ਹੱਸੀ ਸੀ, ਅਤੇ ਪਰ ਉਹ ਮੈਨੂੰ ਨੰਬਰ ਕਿਉਂ ਨਹੀਂ ਦੇ ਕੇ ਗਈ, ਹੈ ਨਾ, ਉਹਨੂੰ ਚੈਟ ਜੀ ਪੀ ਟੀ, ਅਤੇ ਚੈਟ ਜੀ ਪੀ ਟੀ ਅੱਗੋਂ ਕਹਿ ਰਹੀ ਆ ਵੀ ਹੋ ਸਕਦਾ ਉਹ ਵੈਸੇ ਹੱਸੀ ਹੋਵੇ,
0: ਦੇਖੋ ਨਾ,
1: ਹੋ ਸਕਦਾ ਉਹਦਾ ਮਤਲਬ ਉਹ ਨਾ ਹੋਵੇ ਜੋ ਤੁਸੀਂ ਸਮਝੋ, ਹਾਂ ਹੋ ਸਕਦਾ ਹੈ ਉਹ ਤੁਹਾਨੂੰ ਫੋਨ ਨੰਬਰ ਦੇਣ ਦੇ ਵਿੱਚ ਕੰਫਰਟੇਬਲ ਨਾ ਹੋਵੇ,
0: ਦੇਖੋ ਨਾ ਇਹੀ ਪ੍ਰੋਬਲਮ,
1: ਇਹ ਸਵਾਲ ਮਤਲਬ ਉਹਨਾਂ ਨੂੰ ਪੁੱਛੇ ਜਾ ਰਹੇ ਹੁਣ,
0: ਹਾਂ ਮਤਲਬ ਇਹ ਤਾਂ ਪੰਜ ਦੋਸਤਾਂ ਦੇ ਇੱਕ ਮਹੀਨੇ ਦਾ ਮਟੀਰੀਅਲ ਸੀ, ਹੈ ਨਾ, ਜਿਹੜਾ ਉਹ ਚੈਟ ਜੀ ਪੀ ਟੀ ਨੇ ਇੱਕ ਸੈਂਟੈਂਸ ਦੇ ਅੰਦਰ ਅਗਲੇ ਦਾ ਮਨੋਬਲ ਤੋੜਤਾ, ਉਹ ਕਹਿੰਦਾ ਲੈ ਕੋਈ ਨਹੀਂ ਦੱਸਦੇ ਹਾਂ, 10 ਵਾਰੀ ਤਾਂ ਚਾਹ ਪੀ ਲੈਣੀ ਸੀਗੀ, 20 ਥਾਵਾਂ 'ਤੇ ਘੁੰਮਣਾ ਸੀਗਾ, ਦੂਸਰੇ ਸ਼ਹਿਰ ਚਲੇ ਜਾਣਾ ਸੀ, ਬੋਲਿੰਗ ਵੀ ਕਰਾਉਣੀ ਸੀਗੀ ਕਿ ਚਲੋ ਵਧੀਆ ਕਿਤੇ, ਅਤੇ ਫਿਰ ਜਾ ਕੇ ਐਂਡ ਨਿਕਲਣਾ ਸੀ ਕਿ ਨਹੀਂ ਯਾਰ ਉਹਦਾ ਮਤਲਬ ਨਹੀਂ ਹੁੰਦਾ, ਤਾਂ ਦੇਖੋ ਨਾ ਫਿਰ ਖਰਾਬ ਕਰਾ ਤਾ ਨਾ ਕੰਮ ਖਰਾਬ ਸੋਸ਼ਲਾਈਜ਼ਿੰਗ ਦਾ,
1: ਮਤਲਬ ਨਿੱਕੇ ਨਿੱਕੇ ਚੀਜ਼ਾਂ ਇਹ ਤੁਹਾਡਾ ਮਿਲਵਰਤਨ ਫਿਰ ਖਤਮ ਕਰਦੀਆਂ ਨੇ ਨਾ, ਮਤਲਬ ਉਸੇ ਇੱਕ ਬਹਾਨੇ ਤੁਸੀਂ ਕਿੱਥੇ ਮੰਨ ਲਓ ਉਹਦੀਆਂ ਸਹੇਲੀਆਂ ਤੱਕ ਸ਼ਾਇਦ ਪਹੁੰਚ ਕਰਨੀ ਸੀ, ਹੈ ਨਾ, ਮੰਨ ਲਓ ਤੁਸੀਂ ਉਸ ਗਲੀ ਮਹੱਲੇ ਤੱਕ ਪਹੁੰਚਣਾ ਸੀ, ਨਾ ਚਾਹੁੰਦਿਆਂ ਹੋਇਆ ਵੀ ਉੱਥੋਂ ਦੀ ਹੱਟੀ ਤੋਂ ਕੁਛ ਲੈਣਾ ਸੀ, ਮਤਲਬ ਉਹ ਇੱਕ ਸਾਂਝ ਹੀ ਹੈ ਨਾ,
0: ਇੱਕ ਅੱਧੇ ਯਾਰ ਨੂੰ ਮਨਾਉਣਾ ਸੀ ਕਿ ਯਾਰ ਤੂੰ ਵਧੀਆ ਜਿਹਾ ਕੁਛ ਲਿਖ ਦੇ ਕਿ ਮੈਂ ਅੱਗੇ ਪਾਸ ਔਨ ਕਰ ਦਵਾਂ, ਹੈ ਨਾ, ਮਤਲਬ
1: ਕਿੰਨੇ ਸਾਂਝ ਵਧਣੀ ਸੀ ਤੁਹਾਡੀ,
0: ਹਾਂ ਮਤਲਬ ਦੇਖੋ ਕਿੰਨੇ ਸਾਰੇ ਲੋਕ ਉਸ ਮਸ਼ੀਨਰੀ ਤੋਂ, ਉਸ ਕੋਗ ਤੋਂ, ਵੀਲ ਦੇ ਕੋਗ ਤੋਂ, ਹੈ ਨਾ, ਪਰੇ ਹੋ ਗਏ ਕਿਉਂਕਿ ਜੀ ਪੀ ਟੀ ਨੇ ਕਹਿ ਦਿੱਤਾ ਕਿ ਨਹੀਂ ਤੇਰੀ ਗੱਲ ਨਹੀਂ ਮੰਨੀ, ਗਲਤ ਗੱਲ ਹੈ,
1: ਮਤਲਬ ਗੱਲ ਇਹ ਨਹੀਂ ਆ ਕਿ ਇਸ ਸੀਨ ਦੇ ਵਿੱਚ ਇਸ ਸਿਨੈਰੀਓ 'ਚ ਗੱਲ ਇਹ ਨਹੀਂ ਆ ਵੀ ਯੰਗਸਟਰ ਕਿੱਦਾਂ ਬਿਹੇਵ ਕਰ ਰਿਹਾ ਵਾ ਜਾਂ ਆਪਾਂ, ਉਹ ਗੱਲ ਅਲੱਗ ਰਹੀ, ਪਰ ਅੱਜ ਦੇ ਵਿਸ਼ੇ ਤੱਕ ਆਪਾਂ ਜੇ ਸੀਮਤ ਰਹਿ ਕੇ ਗੱਲ ਕਰੀਏ ਤੇ ਤੁਸੀਂ ਵੇਖੋ ਭਾਵੇਂ ਉਹਦੀ ਕੋਈ ਮਜਬੂਰੀ ਆ, ਆਪਾਂ ਜਸਟ ਐਗਜ਼ਾਮਪਲ ਲੈ ਰਹੇ ਹਾਂ, ਕੋਈ ਮਜਬੂਰੀ ਆ, ਪਰ ਅੱਜ ਜਿੰਨੇ ਆਪਾਂ ਗੰਦੇ ਬੰਦੇ ਗਿਣੇ ਆ, ਉਹਦੀਆਂ ਸਹੇਲੀਆਂ, ਉਹਦਾ ਦੁਕਾਨ ਵਾਲਾ, ਮੁਹੱਲੇ ਵਾਲੇ ਯਾਰ ਦੋਸਤ, ਦਿਸ ਦੈਟ ਯੇ ਵੋ, ਹੁਣ ਨਾ ਚਾਹੁੰਦੇ ਹੋਇਆ ਵੀ ਬੰਦੇ 'ਚ ਸਕਿੱਲ ਤੇ ਡਿਵੈਲਪ ਹੋ ਗਏ ਨਾ, ਕਿ ਉਹ ਆਪਣੇ ਆਪ ਨੂੰ ਮਾਰ ਕੇ ਜਾਂ ਫਿਰ ਝੱਕਦਿਆਂ ਹੋਇਆਂ ਵੀ ਉਹਨੂੰ ਪਤਾ ਵਾ ਮਜਬੂਰੀ ਆ ਵੀ ਮੈਂ ਇਹਨਾਂ 'ਚੋਂ ਬੰਦਿਆਂ ਨਾਲ ਗੱਲ ਕਰਨੀ,
0: ਉਹੀ ਕੰਫਰਟ ਲੈਵਲ ਤੋਂ ਬਾਹਰ ਬੇਸਿਕ ਪੁਆਇੰਟ,
1: ਉਹ ਅੱਜ ਕੱਲ੍ਹ ਇਹ ਚੀਜ਼ ਬੇਸਿਕ ਆ, ਸੋ ਖਤਮ ਹੋ ਰਹੀ ਆ, ਸੋ ਹਰ ਇੱਕ ਲੈਵਲ 'ਤੇ ਬਚਪਨ ਤੋਂ ਲੈ ਕੇ ਆਪਾਂ ਵੇਖ ਰਹੇ ਹਾਂ ਕਿ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਵੇਖ ਰਹੇ ਹਾਂ ਕਿ ਮਿਸਿੰਗ ਨੇ ਕੜੀਆਂ ਵਿੱਚੋਂ, ਉਹ ਫਿਰ ਆਪਸ ਦੇ ਵਿੱਚ ਉਹ ਜੁੜਦੀਆਂ ਨਹੀਂ, ਇਸ ਕਰਕੇ ਇਨਸਾਨਾਂ ਦੇ ਨਾਲ ਸਾਂਝ ਵੀਕ ਹੋ ਰਹੀ ਆ, ਅਤੇ ਇਸੇ ਰਿਪੋਰਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਤੇ ਅਗਲੇ ਹਿੱਸੇ ਦੇ ਵਿੱਚ ਆ ਕੇ ਫਿਰ ਇੱਥੋਂ ਜਾਰੀ ਕਰਦੇ ਹਾਂ ਆਪਾਂ। ਫਿਲਹਾਲ ਤੁਸੀਂ ਵੀ ਹਾਂਜੀ ਤੁਸੀਂ ਹੁਣ ਹੋਲ ਤੇ ਰਹੋ ਜੀ, ਕਿਉਂਕਿ ਆਪਾਂ ਇੱਕ ਬ੍ਰੇਕ ਦਾ ਮੈਂ ਚੈੱਕ ਕਰ ਲਾਂ, ਹਾਂਜੀ ਬ੍ਰੇਕ ਦਾ ਸਮਾਂ ਹੋ ਗਿਆ, ਅਤੇ ਆਪਾਂ ਸੰਦੀਪ ਜੀ ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ, ਅਤੇ ਤੁਸੀਂ ਵੀ ਭਾਈ ਪਾਇਓ ਇਸ ਵਿਸ਼ੇ ਦੇ ਉੱਤੇ ਸਾਂਝ, ਇਸ ਡਿਸਕਸ਼ਨ ਦੇ ਵਿੱਚ ਪਾਇਓ ਹਿੱਸੇਦਾਰੀ, ਅਤੇ ਇਸ ਰਿਪੋਰਟ ਦੇ ਬਾਰੇ ਆ ਕੇ ਤੁਹਾਨੂੰ ਹੋਰ ਦੱਸਦੇ ਹਾਂ ਵੀ ਹੋਰ ਇਹ ਕੀ ਰਿਪੋਰਟ ਕਹਿੰਦੀ ਆ, ਆਸਟ੍ਰੇਲੀਅਨ ਸਮਾਜ ਦੇ ਵਿੱਚ ਕੀ ਵਾਪਰ ਰਿਹਾ, ਚੰਗੀ ਗੱਲ ਹੈ ਇੱਦਾਂ ਦੀਆਂ ਰਿਪੋਰਟ ਸਾਰੀਆਂ ਨੇ, ਚੰਗੀ ਗੱਲ ਹੈ ਇੱਦਾਂ ਦੀਆਂ ਗੱਲਾਂ ਬਾਤਾਂ ਫੇਰ ਹੀ ਹੁੰਦੀਆਂ ਨੇ ਜਦੋਂ ਰਿਪੋਰਟਾਂ ਆਉਂਦੀਆਂ ਨੇ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਹੋਣਗੀਆਂ ਗੱਲਾਂ ਬਾਤਾਂ ਰੇਡੀਓ, ਹਾਂਜੀ 1674
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। ਆਈਐਮਈ ਐਡਵਾਈਜ਼ਰ,
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-GLONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪੈ ਗਿਆ ਹੋਊਗਾ ਤੇ ਹੁਣ ਤੱਕ ਸੋਹਣੀ ਧੁੱਪ ਲੱਗ ਗਈ ਹੋਣੀ ਹੈ ਬਾਹਰ।
1: ਓ ਯੈਸ ਯੈਸ ਯੈਸ ਹਾਂ ਲੱਗ ਗਈ
0: ਲੱਗ ਗਈ
1: ਗੁੱਡ ਹੈ ਜੀ ਗੁੱਡ
0: ਪਰ ਅੰਦਰ ਹਲੇ ਤੱਕ ਠੰਡ ਆ ਅੰਦਰ ਮੌਸਮ ਠੰਡਾ ਠੰਡਾ ਤੇ ਤੁਸੀਂ ਬਾਹਰ ਨਿੱਘ ਨਿੱਘ ਮਾਣ ਰਹੇ ਹੋਗੇ ਤੇ ਨਿੱਘੇ ਨਿੱਘੇ ਦਿਨ ਦੇ ਵਿੱਚ ਚਾਹ ਦਾ ਆਨੰਦ ਮਾਣ ਰਹੇ ਹੋਗੇ। ਹਾਂ ਗੁਰਜੀਤ ਜੀ ਕਹਿ ਰਹੇ ਆ ਵੀ ਹਾਂਜੀ ਧੁੱਪ ਸੋਹਣੀ ਲੱਗੀ ਹੈ ਤੇ ਨਾਲੇ ਪੀ ਰਹੇ ਹਾਂ ਚਾਹ ਵਿਦ ਰੇਡੀਓ। ਹਾਂਜੀ ਵੈਸੇ ਮੈਸੇਜ ਨਾਲ 10 ਵਜੇ ਕੀਤਾ
1: ਤੇ
0: ਚਾਹ ਠਾਂ ਹੋ ਗਈ ਹੋਣੀ ਆ ਤੇ ਹੁਣ ਤੱਕ ਤੇ ਤੜਕਾ ਭੁੰਨ ਲਿਆਉਣਾ ਇਹਨਾਂ ਨੇ ਮੇਰੇ ਹਿਸਾਬ ਨਾਲ। ਵਟ ਯੂ ਥਿੰਕ?
1: ਆਈ ਗੈਸ ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਐਬਸੋਲੂਟਲੀ ਰਾਈਟ। ਯਾ ਯਾ ਯਾ
0: ਤੇ ਪਰ ਜੇ ਸ਼ਾਮ ਨੂੰ ਸੁਣ ਰਹੇ ਹੋ ਸਾਡਾ ਸ਼ੋਅ ਸੁਣ ਰਹੇ ਹੋ, ਹਾਂ ਦੁਪਹਿਰੇ ਸੁਣ ਰਹੇ ਹੋ ਸਿਡਨੀ ਤੋਂ 1 ਵਜੇ ਤੇ ਜਾਂ ਫਿਰ ਰਾਤ ਨੂੰ ਸੁਣ ਰਹੇ ਹੋ 8 ਵਜੇ ਮੈਲਬਨ ਤੋਂ,
1: ਫਿਰ
0: ਕੰਫਿਊਜ਼ ਨਾ ਹੋਇਓ ਪਤਾ ਨੀ ਇਹ ਕਿਹੜੇ ਦੇਸ਼ ਤੋਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ
1: ਕਿ ਗੁਰਜੀਤ ਜੀ 10 ਘੰਟੇ ਤੋਂ ਚਾਹ ਪੀ ਰਹੇ ਨੇ,
0: ਇਹ ਚਾਹ ਪੀਂਦੇ ਭਲਾ ਇਹ, ਕਿਉਂਕਿ ਰਿਪੀਟ ਹੋਊਗਾ ਸ਼ੋਅ ਸਾਡਾ ਤੇ ਰਿਪੀਟ ਹੋਊਗਾ ਤੇ ਫਿਰ ਤੁਸੀਂ ਉਹਦੇ ਵਿੱਚ ਕਾਲ ਵੀ ਨਹੀਂ ਕਰ ਪਾਓਗੇ ਤੇ ਹੁਣ ਇਹ ਲਾਈਵ ਆ ਤੇ ਹੁਣ ਤੁਸੀਂ ਇਹਦੇ ਵਿੱਚ ਕਾਲ ਕਰ ਸਕਦੇ ਹੋ ਤੇ ਸਾਡੇ ਨਾਲ ਸੰਦੀਪ ਜੀ ਸੀ ਬ੍ਰੇਕ ਤੋਂ ਪਹਿਲਾਂ, ਇੱਕ ਵਾਰੀ ਆਪਾਂ ਰੀਕਾਲ ਕਰ ਦਿੰਦੇ ਆਪਾਂ ਕਿ ਕਿਆ ਹਮ ਬਤਿਆ ਰਹੇ ਥੇ।
1: ਜੀ ਜੀ ਜੀ ਹਮ ਇਹ ਬਤਿਆ ਰਹੇ ਥੇ ਕਿ ਮੈਂਟਲ ਹੈਲਥ ਦੀ ਰਿਪੋਰਟ ਆਈ ਅਕਤੂਬਰ ਦੀ ਜਿਹੜੀ ਉਹਦੇ ਅੰਦਰ ਉਹ ਇਹ ਦੱਸ ਰਹੇ ਨੇ ਕਿ ਲੋਕਾਂ ਦੇ ਅੰਦਰ ਸੈਂਸ ਆਫ ਕਮਿਊਨਿਟੀ ਜਾਂ ਫਿਰ ਜੇ ਆਪਾਂ ਥੋੜ੍ਹਾ ਹੋਰ ਸੌਖਾ ਕਰ ਦਈਏ ਇਹਨੂੰ ਕਹਿਣ 'ਚ ਕਿ ਲੋਕਾਂ ਦਾ ਸੁਸਾਇਟੀ ਜਿਸ ਸੁਸਾਇਟੀ 'ਚ ਉਹ ਰਹਿੰਦੇ ਨੇ ਉਸ 'ਤੇ ਵਿਸ਼ਵਾਸ ਇੰਨਾ ਘੱਟ ਗਿਆ ਕਿ ਉਹ ਘੱਟ ਕੇ ਸਿਰਫ 35% ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਹਾਂ ਬਈ ਕਿ ਸੁੱਖ ਦੁੱਖ 'ਚ ਮੈਨੂੰ ਜਿਹੜੇ ਥੋੜ੍ਹੇ ਜਿਹੇ ਹਲਕਾ ਜਿਹੇ ਜਾਣ ਪਛਾਣ ਵਾਲੇ ਲੋਕ ਨੇ ਇਮੀਜੀਏਟ ਫੈਮਿਲੀ ਜਾਂ ਦੋਸਤਾਂ ਨੂੰ ਛੱਡ ਕੇ ਉਹ ਵੀ ਮੇਰੇ ਕੰਮ ਆ ਸਕਦੇ ਜਾਂ ਮੈਂ ਵੀ ਉਹਨਾਂ ਦੇ ਕੰਮ ਆਉਣਾ ਚਾਹਾਂਗਾ। ਅਤੇ 30% ਲੋਕ ਇੱਦਾਂ ਦੇ ਵੀ ਨਿਕਲੇ ਨੇ ਉਸ ਰਿਪੋਰਟ ਦੇ ਅੰਦਰ ਜਿਹੜੇ ਕਹਿੰਦੇ ਨੇ ਕਿ 10 ਸਾਲ ਪਹਿਲਾਂ ਤੋਂ ਆਪਣੇ ਆਪ ਨੂੰ ਬਹੁਤ ਜੁੜਿਆ ਸਮਝਦੇ ਸੀਗੇ ਸੁਸਾਇਟੀ ਦੇ ਨਾਲ, ਪਰ ਹੁਣ ਉਹਨਾਂ ਨੂੰ ਸੁਸਾਇਟੀ ਨਾਲ ਕੋਈ ਮੈਟਰ ਨਹੀਂ ਹੈ ਕਿਉਂਕਿ ਸਾਰੇ ਲੋਕ ਨੈਗੇਟਿਵ ਨੇ। ਆਪਣਾ ਮੈਂਟਲ ਪੀਸ ਬਚਾਓ ਅਤੇ ਦੂਰ ਰਹੋ ਸੁਸਾਇਟੀ ਤੋਂ। ਅਤੇ ਇਹਦੇ ਅੰਦਰ ਹੋਰ 2-3 ਪੁਆਇੰਟ ਆਉਣਗੇ, ਪਰ ਆਪਾਂ ਇਹ ਕਾਲ ਲੈਣ ਤੋਂ ਬਾਅਦ ਫਿਰ ਉਹ ਵਾਲੇ 2-3 ਪੁਆਇੰਟਸ ਜਿਹੜੇ ਨਵੇਂ ਨੇ ਹੋਰ ਤੁਹਾਡੇ ਨਾਲ ਡਿਸਕਸ ਕਰਨ ਵਾਲੇ ਉਹ ਵੀ ਕਰਾਂਗੇ।
0: ਮੈਂ ਵੀ ਕਰ ਲਿਆ ਨੋਟ।
1: ਕਿਆ ਬਾਤ
0: ਹੈ। ਹਾਂ ਫਿਰ ਆਪਾਂ ਇੱਥੋਂ ਆ ਕੇ ਗੱਲ ਅੱਗੇ ਤੁਰਾਂਗੇ
1: ਜੀ,
0: ਚੇਤਾ ਕਰਾ ਦੇ ਜਿਹਦਾ ਹੁੰਦਾ ਬੰਦਾ ਕਈ ਵਾਰੀ ਚੇਤਾ ਭੁੱਲ ਜਾਂਦਾ। ਸਾਡੇ ਨਾਲ ਔਲਖ ਸਾਹਿਬ ਆਏ ਨੇ ਕਾਫੀ ਦਿਨਾਂ ਬਾਅਦ। ਹੈਲੋ ਸਤਿ ਸ਼੍ਰੀ ਅਕਾਲ, 849 ਤੁਸੀਂ ਆਉਂਦੇ ਹੋ ਔਲਖ ਸਾਹਿਬ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸੰਦੀਪ ਔਲਖ ਬੇਨਤੀ ਕਰ ਰਿਹਾ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ,
2: ਬਹੁਤ ਵਧੀਆ ਜੀ। ਤੇ ਵੀਰ ਜੀ ਧੁੱਪ ਬਹੁਤ ਸੋਹਣੀ ਨਿਕਲੀ ਹੈ ਤੇ ਹੋਪਫੁਲੀ ਮੇਰਾ ਅੱਜ ਅੰਬ ਪਾਪੜ ਸੁੱਕ ਜੂਗਾ ਤੇ ਸ਼ਾਮ ਨੂੰ ਅਸੀਂ ਇੰਜੋਏ ਕਰਾਂਗੇ।
0: ਅੰਬ ਪਾਪੜ?
2: ਹਾਂਜੀ ਵੀਰ ਜੀ, ਅੰਬ ਪਾਪੜ।
0: ਅੱਛਾ ਆਪ ਬਣਾ ਰਹੇ ਹੋ ਅੰਬ ਪਾਪੜ?
2: ਹਾਂਜੀ ਵੀਰ ਜੀ, ਅੱਜ ਕੱਲ ਜਦੋਂ ਵੀਕਐਂਡ ਤੇ ਜਾਈਦਾ ਨਾ ਸ਼ੋਪਿੰਗ ਕਰਨ, ਉਹ ਜਿਹੜਾ $10 ਵਾਲਾ ਹੁੰਦਾ ਨਾ ਅੰਬਾਂ ਦਾ ਡੱਬਾ ਜਿਹਨੂੰ ਕੋਈ ਨੀ ਖਰੀਦਦਾ,
0: ਹਾਂਜੀ
2: ਹਾਂਜੀ, ਉਹਨੂੰ ਘਰ ਲਿਆਓ, ਉਹਨੂੰ ਛਿੱਲ ਕੇ ਮਿਕਸੀ ਚ ਪਾਓ, ਉਹਦੀ ਪਿਊਰੀ ਨੂੰ ਕਰ ਲੋ ਹੈਵੀ ਕੜਾਈ ਚ ਡਰਾਈ, ਥੋੜਾ ਜਿੰਨਾ ਉਹਦਾ ਪਾਣੀ ਸਕਾ ਕੇ,
0: ਅੱਛਾ,
2: ਕਾਲਾ ਲੂਣ ਪਾਓ, ਕਾਲੀ ਮਿਰਚ ਪਾਓ, ਤੇ ਬਾਅਦ ਚੋ ਇੱਕ ਅੱਧੀ ਪਰਾਤ ਚ ਹਲਕਾ ਜਿਹਾ ਘਿਓ ਲਾ ਕੇ ਥੱਲੇ ਉਹਨੂੰ ਧੁੱਪਣੇ ਸੁੱਕਣੇ ਰੱਖ ਦੋ 2 ਦਿਨ।
0: ਅੱਛਾ,
2: ਜੇ ਧੁੱਪ ਸੋਹਣੀ ਨਿਕਲੀ ਹੈ ਤੇ ਬਾਅਦ ਚੋ ਤੇ ਫਿਰ ਉਹ ਵਾਈਫ ਮੇਰੀ ਹੱਸੂਗੀ ਕਿ ਬਣਨ ਚ 3 ਦਿਨ ਲੱਗਦੇ, ਮੁੱਕਣ ਚ 2। ਮੈਂ ਕਿਹਾ ਵੀ ਹੁਣ ਕਰੀਏ ਕਿ ਜਦੋਂ ਬਾਹਰ ਨੂੰ ਜਾਈਦਾ ਉਦੋਂ ਫਿਰ ਜੀ ਕਰ ਹੁੰਦਾ, ਹੁਣ ਇਹ ਥੋੜੀ ਜਿਹਾ ਹਫ਼ਤਾ ਚੱਲੇਗਾ।
0: ਵਾਹ ਵਾਹ, ਨਹੀਂ ਆਵੇ ਗੁੱਡ ਹੈ ਨਾ। ਤੇ ਅੰਬ ਪੱਕੇ ਲਿਆਉਂਦੇ ਹੋ ਕਿ ਕੱਚੇ?
2: ਉਹ ਨਹੀਂ ਜੀ, ਜਿਹੜੇ ਕਿਸੇ ਨੇ ਨੀ ਖਾਣੇ ਉਹ ਵਾਲੇ ਪੂਰੇ ਰਸੇ ਵਾਲੇ।
0: ਅੱਛਾ, ਮਿਲ ਜਾਂਦੇ ਆ ਹਲੇ?
2: ਵੀਰ ਜੀ $10 ਨੂੰ ਡੱਬਾ ਮਿਲ ਜਾਂਦਾ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ ਵੀ ਕੋਈ ਲੈ ਜਾਓ, ਭਾਵੇਂ ਕਿਸੇ ਨੂੰ ਪਾਲੋ, ਅਸੀਂ ਕਹਿੰਦੇ ਵੀ ਅਸੀਂ ਖਾਵਾਂਗੇ, ਉਹ ਕਿਉਂ ਨੀ ਖਾਣੇ, ਮਿੱਠੇ ਅੰਬ ਹੁੰਦੇ ਨੇ, ਕੋਈ ਉਹਦੇ ਚ ਖੰਡ ਨੀ, ਕੋਈ ਪ੍ਰਜ਼ਰਵੇਟਿਵ ਨੀ, ਇਟਸ ਅ ਬੈਸਟ। ਮੈਂ ਕਹੂੰਗਾ ਜੀ ਇੰਡੀਆ ਦੀ ਯਾਦ ਜਿਹਨੂੰ ਕਰਾਉਣੀ ਹੈ ਨਾ, ਖਾਸ ਕਰ ਅੰਮ੍ਰਿਤਸਰ ਦੀ
0: ਜੀ,
2: ਉਹ ਵਾਲੀ ਲਾਰੈਂਸ ਰੋਡ ਦਾ ਉਹ ਆਇੰਦਾ ਅੰਬ ਪਾਪੜ ਯਾਦ। ਨਾਓ ਕਮਿੰਗ ਬੈਕ ਟੂ ਤੁਹਾਡੀ ਮੈਂਟਲ ਹੈਲਥ ਵਾਲੀ ਰਿਪੋਰਟ ਵੀਰ ਜੀ, ਉਹਦੇ ਚ ਮੈਂ 2 ਗੱਲਾਂ ਕਹਿਣੀਆਂ ਚਾਹੂੰਗਾ
0: ਜੀ।
2: ਇੱਕ ਤੇ ਕਮਿੰਗ ਫਰੋਮ ਕਾਉਂਸਲਿੰਗ ਬੈਕਗ੍ਰਾਉਂਡ ਮੈਂ ਇੱਕ ਗੱਲ ਕਹੂੰਗਾ ਕਿ ਹੁਣ ਜਿਹੜੀ ਚੀਜ਼ ਦਾ ਫਰਕ ਆ ਗਿਆ ਉਹ ਹੈ ਇੰਟਰਨੈਟ, ਜਿੰਨੇ ਸਾਡੀ ਦੁਨੀਆ ਹੀ ਸੰਗੋੜਦੀ ਹੈ। ਹੁਣ ਸਾਡੇ ਫੇਸਬੁੱਕ ਤੇ 1500 ਫਰੈਂਡ ਹੁੰਦੇ ਨੇ, ਅੰਮ੍ਰਿਤਸਰ ਚ ਮੇਰੇ ਸਿਰ 6 ਹੁੰਦੇ ਸੀ, ਉਹ ਅੱਜ ਵੀ 6 ਫਰੈਂਡ ਨੇ
0: ਜੀ,
1: ਸਹੀ
2: ਪਰ ਕੀ ਆ ਹੁਣ ਸਾਡੀ ਗਿਣਤੀ 1500 ਦੀ ਹੈ। ਫਿਰ ਅਸੀਂ ਆਪ ਹੁਣ ਡਿਪੈਂਡ ਕਰਦੇ ਹਾਂ ਇੰਟਰਨੈਟ ਤੇ ਮੋਰ ਦੈਨ ਐਨੀਥਿੰਗ, ਕਿਉਂਕਿ ਹੁਣ ਇੱਕ ਜੇ ਤੁਸੀਂ ਰੀਲਾਂ ਕੋਈ ਵੀ ਮੈਂ ਕਹਿੰਦਾ ਵੀਰ ਭਾਈ ਵੇਖਦਾ ਹੈ ਨਾ, ਯੂ ਕਾਂਟ ਲਾਈਕ ਟਰੈਵਲ ਇਨ ਦਾ ਕਮਿਊਨਿਟੀ, ਕਿਉਂਕਿ ਤੁਸੀਂ ਕਿਤੇ ਵੀ ਬਹਿੰਦੇ ਹੋ ਅੱਧੇ ਘੰਟੇ ਬਾਅਦ ਹਰ ਕੋਈ ਆਪਣੇ ਫੋਨ ਤੇ ਉਂਗਲਾਂ ਫੇਰਨ ਡਿਆ ਹੁੰਦਾ ਹੈ, ਸਾਡਾ ਧਿਆਨ ਹੀ ਨਹੀਂ ਹੁੰਦਾ ਇੱਕ ਦੂਜੇ ਨਾਲ ਗੱਲ ਕਰਨ ਚ। ਤੇ ਨੰਬਰ 3 ਮੈਂ ਕਹਿਣਾ ਚਾਹੁੰਗਾ, ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਇੰਡੀਆ 'ਚ ਆਪਣਾ ਪਿਆਰ ਮੁਹੱਬਤ ਸੀ, ਆਈ ਐਮ ਟਰਨਿੰਗ 50 ਦਿਸ ਈਅਰ, ਫਿਰ ਮੈਂ ਆਪਣੇ ਵੱਲੋਂ ਹੀ ਕਹਿ ਸਕਦਾ ਕਿ ਜਦੋਂ ਗਲੀ 'ਚ ਨਿਕਲੀਦਾ ਸੀ ਨਾ ਉਦੋਂ ਸਤਿ ਸ੍ਰੀ ਅਕਾਲ ਝਾਈ ਜੀ, ਸਤਿ ਸ੍ਰੀ ਅਕਾਲ ਤਾਈ ਜੀ, ਹਰ ਇੱਕ ਨੂੰ ਬੁਲਾਈਦਾ ਸੀ
0: ਜੀ।
2: ਹੁਣ ਅਸੀਂ ਇੱਥੇ ਵੀ ਨਿਕਲਦੇ ਹਾਂ ਬਾਹਰ, ਤੇ ਮੈਂ ਤੇ ਵੇਖਿਆ ਟ੍ਰਿਗਨੀਨਾ ਟਾਰਨੀ ਚ ਵੀ ਆਪਣੇ ਲੋਕ ਹੀ ਇੱਕ ਦੂਜੇ ਨੂੰ ਜੇ ਕਿਹਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਤੇ ਦੇ ਗਿਵ ਯੂ ਲੁੱਕ ਕੇ ਇਹਨੇ ਮੇਰੇ ਕੋ ਕੀ, ਇਹਨੂੰ ਚਾਹੀਦਾ ਕੀ ਹੈ ਮੇਰੇ ਕੋ।
0: ਆਪ ਇਹ ਨਹੀਂ, ਉਹ ਇਦਾਂ ਉਹ ਸ਼ਾਇਦ ਇਦਾਂ ਵੀ ਹੁੰਦਾ ਵਾ ਵੀ ਕੀ ਮੈਂ ਤੈਨੂੰ ਜਾਣਦਾ ਤੇ ਤੂੰ ਮੈਨੂੰ ਕਿਉਂ ਇਦਾਂ ਬੁਲਾ ਲਿਆ, ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਗਏ ਵੀ ਬਿਨਾਂ ਜਾਣ ਪਛਾਣ ਤੋਂ ਇਦਾਂ ਨਹੀਂ ਹੁੰਦਾ,
1: ਬਿਨਾਂ ਕੰਮ ਦੇ ਕੋਈ ਕਿਸੇ ਨੂੰ ਬੁਲਾ ਨਹੀਂ ਸਕਦਾ।
2: ਮੈਂ ਵੀ ਜੀ ਇਸ ਗੱਲ ਤੇ ਕਹੂੰਗਾ ਵੀ ਚਲੋ ਤੁਸੀਂ ਮੈਨੂੰ ਖਚੜਾ ਕਹਿ ਲੋ, ਇਹਦੇ ਚ ਮੈਨੂੰ ਬੜਾ ਮਜ਼ਾ ਆਉਂਦਾ ਕਿ ਇੱਕ ਟੋਟਲ ਅਣਜਾਣ ਆਦਮੀ ਆ ਨਾ ਜੇ ਪੰਜਾਬੀ ਆਪਣਾ ਜਾ ਰਿਹਾ
0: ਜੀ,
2: ਹੱਥ ਜੋੜ ਕੇ ਉਹਨੂੰ ਫਤਿਹ ਬੁਲਾਓ, ਕਈ ਖੁਸ਼ ਹੁੰਦੇ ਨੇ, ਕਈ ਦੇ ਗੇਟ ਸਰਪ੍ਰਾਈਜ਼ ਕਿ ਮੈਨੂੰ ਕਿਉਂ ਬੁਲਾ ਲਿਆ। ਮੈਨੂੰ ਆਉਂਦਾ ਬਈ ਆਪਾਂ ਹੁਣ ਫਤਿਹ ਤੋਂ ਵੀ ਡਰਨ ਲੱਗ ਪਏ ਹਾਂ, ਏਡੀ ਅਸੀਂ ਕਾਹਲੇ ਮਾਡਰਨ ਹੋ ਗਏ।
0: ਠੀਕ,
2: ਤੇ ਇੱਕ ਮੈਂ ਕਹੂੰਗਾ ਆਪਣੀ ਬੇਨਤੀ ਸਾਰੀ ਕਮਿਊਨਿਟੀ ਨੂੰ ਕਿ ਇਹ ਜਿਹੜਾ ਹੁਣ ਈਗੋਇਜ਼ਮ ਦੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ, ਹਰ ਕੋਈ ਚੌਧਰੀ ਹੈ ਜਾਂ ਸੈਕਟਰੀ ਹੈ ਜਾਂ ਟ੍ਰੈਜਰੀ ਹੈ
0: ਜੀ,
2: ਇਹ ਵਿਖਾਵਾ ਆ ਗਿਆ ਜੇ ਆਪਣੇ ਚ ਸੋਸ਼ਲ ਮੀਡੀਆ ਤੋਂ ਕਿ ਕੱਪੜੇ ਆ ਜਾਂ ਜਿਹੜੀ ਬਲੌਗਿੰਗ ਕਰਨ ਦਾ ਹੁਣ ਰਿਵਾਜ ਤੁਰ ਪਿਆ ਕਿ ਘਰ ਪਾਂਡੇ ਵੀ ਮਾਂਜੇ ਆ, ਉਹ ਵੀ ਮੈਂ ਫੇਸਬੁੱਕ ਤੇ ਵਿਖਾਉਣੇ ਨੇ, ਤੇ ਅੱਜ ਮੈਂ ਮਤਲਬ ਮੰਨ ਲਓ ਜੇ ਕਿਸੇ ਨੇ ਘਿਓ ਸਾੜ ਵੀ ਲਿਆ ਮੇਰੇ ਵਰਗੇ ਨੇ, ਉਹ ਵੀ ਲਿਖ ਦੇਣਾ ਹੁੰਦਾ ਅੱਜ ਮੈਂ ਡਾਰਕ ਘੀ ਬਣਾਇਆ ਹੈ, ਉਹਨੂੰ ਮੈਂ ਕਵਾਂ ਭਗਤਾ ਇਹ ਡਾਰਕ ਘੀ ਨੀ ਬਣਾਇਆ, ਤੈਨੂੰ 10 ਮਿੰਟ ਪਹਿਲਾਂ ਚੁੱਲ੍ਹੇ ਤੋਂ ਲਾਹ ਲੈਣਾ ਚਾਹੀਦਾ ਸੀ, ਇਹ ਮਤਲਬ ਡਾਰਕ ਘੀ ਬਣਿਆ ਨੀ ਆ, ਇਹ ਤੇਰਾ ਸੜ ਗਿਆ ਏ। ਠੀਕ ਹੈ ਨਾ,
0: ਇਹਨੂੰ ਅਸੀਂ ਥੱਲੇ ਲੱਗਾ ਕਹਿੰਦੇ ਆ।
2: ਹਾਂਜੀ, ਖੁਸ਼ ਹੋ ਰਿਹਾ ਸੀ
0: ਇਹ ਘਿਓ ਘਰ ਵਾਲਾ ਬਣ ਗਿਆ ਹੈ।
1: ਨਾਈਸ ਵਨ।
0: ਅੱਛਾ ਜੀ,
2: ਹਾਂਜੀ, ਇੱਕ ਮੈਂ ਹੋਰ ਆਪਣੀ ਕਮਿਊਨਿਟੀ ਚ ਇਸ ਵੇਲੇ ਚੀਜ਼ ਦੇਖ ਰਿਹਾ, ਚਲੋ ਕੋਸਟ ਆਫ ਲਿਵਿੰਗ ਕਰਕੇ ਤਾਂ ਹੁਣ ਬਹੁਤ ਸਟ੍ਰੈਸ ਚ ਨੇ ਫੈਮਿਲੀਜ਼, ਇੱਕ ਇਹ ਜਿਹੜਾ ਮੀਆਂ ਬੀਵੀ ਹੋਣਾ ਅੱਜ ਕੱਲ ਇੱਕ ਦੂਜੇ ਤੇ ਥੋੜਾ ਜਿੰਨਾ ਆ ਪ੍ਰੈਂਕ ਤੇ ਯੇ ਵੋ ਕਰਨ ਦਾ ਟਿਕਟੋਕ ਵੱਲੋਂ ਵੇਖ ਕੇ ਰਿਵਾਜ ਤੋਰ ਰਹੇ ਆ ਨਾ, ਇਹ ਬਹੁਤ ਹੀ ਡੇਂਜਰਸ ਆ। ਮਤਲਬ ਆਪਾਂ ਆਪਣੀ ਕਮਿਊਨਿਟੀ ਚ ਦੇਖ ਰਹੇ ਹਾਂ ਨਾ ਜੀ, ਰਿਕਾਰਡ ਕਰਨਾ ਇੱਕ ਦੂਜੇ ਨੂੰ, ਤੇ ਮਤਲਬ ਅਸੀਂ ਹੁਣ ਨਾ ਉਹ ਕੀ ਹੁੰਦਾ ਘਰ ਦੀ ਜਿਹੜੀ ਉਹ ਇੰਗਲਿਸ਼ ਕਹਿੰਦੇ ਨੇ ਡਰਟੀ ਲਾਂਡਰੀ ਵਾਸ਼ਡ ਇਨ ਓਪਨ ਸਪੇਸ, ਅਸੀਂ ਹੁਣ ਘਰ ਦੀਆਂ ਗੱਲਾਂ ਬਾਹਰ ਕਰਨ ਡੇ ਆ ਲਿਆ ਕੇ ਫੇਸਬੁੱਕ ਤੇ, ਇਹ ਨੀ ਕਰਨੀਆਂ ਚਾਹੀਦੀਆਂ।
0: ਜਿਹੜੀ
2: ਘਰ ਦੀ ਗੱਲ ਹੈ ਘਰ ਚ ਨਿਬੇੜੋ, ਸਿਆਣੇ ਬਿਠਾਓ, ਬਾਕੀ ਸਾਰੇ ਮਜ਼ੇ ਲੈਣ ਵਾਲੇ ਹੁੰਦੇ ਨੇ।
0: ਨਹੀਂ, ਇਹ ਜਿਹੜੀਆਂ ਉਹ ਇੰਟੈਂਸ਼ਨਲੀ ਰੀਲਾਂ ਬਣਾਉਂਦੇ ਨੇ ਐਂਟਰਟੇਨਮੈਂਟ ਲਈ, ਉਹਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਲੜਾਈ ਝਗੜਾ ਰਿਐਲਿਟੀ ਚ ਹੁੰਦਾ ਉਹ ਜਿਹੜਾ ਬਾਹਰ ਲੈ ਆਉਂਦੇ ਆ ਉਹਦੀ ਗੱਲ ਕਰ ਰਹੇ ਹੋ?
2: ਵੀਰ ਜੀ ਇੰਟੈਂਸ਼ਨਲੀ ਵਾਲੀ ਦਾ ਤੇ ਜੇ ਤੁਸੀਂ ਵੀ ਵੇਖ ਰਹੇ ਹੋ ਜਾਂ ਕੋਈ ਵੀ ਵੇਖਦਾ, ਯੂ ਆਰ ਵਾਚਿੰਗ ਅ ਸਕ੍ਰਿਪਟਿਡ ਰਿਐਲਿਟੀ ਸ਼ੋ, ਉਹਦਾ ਮੈਂ ਕੀ ਕਹਿਣਾ, ਪਰ ਕਈ ਵਾਰ ਹਾਸੇ ਹਾਸੇ ਚ ਜਿਹੜੇ ਬਾਅਦ ਸੀਰੀਅਸ ਹੋ ਜਾਂਦੇ ਆ ਨਾ, ਹੁਣ ਕਈ ਵਾਰ ਸਟੇਸ਼ਨ ਤੇ ਵੇਖੀਦਾ ਉਹ ਲਾਈਵ ਹੋ ਕੇ ਜੀ ਮੈਂ IVO ਲੈਣ ਆਇਆ ਹੋਇਆ, ਬੰਦਾ ਪੁੱਛੇ ਬਈ ਇਹ ਕੋਈ ਬੜੀ ਕੋਈ ਤੁਸੀਂ ਅਕਲ ਵਾਲੀ ਚੀਜ਼ ਖਰੀਦਣ ਆਏ ਹੋ ਜਿਹੜਾ ਵਿਖਾਉਂਦੇ ਹੋ ਲੋਕਾਂ ਨੂੰ, ਕਿ ਮਤਲਬ ਤੁਹਾਡੀ ਮੀਆਂ ਦੋ ਚੀਜ਼ ਹੈ ਘਰ ਚ ਤੁਹਾਡੀ, ਉਹ ਵੀ ਨੀ ਬਣਦੀ ਤੇ ਕੀ ਕਰੋਗੇ? ਤੇ ਇਹਦਾ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇਣਾ, ਸੋਰੀ ਮੈਂ ਥੋੜੀ ਗੱਲ ਲੰਬੀ ਕਰਨ ਡਿਆ, ਮੈਂ ਆਪਣੇ ਵਿਆਹ ਦਾ ਵੀਡੀਓ ਦੇਖ ਰਿਹਾ ਸੀ 2000 ਦਾ, ਤੇ ਮੈਂ ਉਹ ਦੇਖ ਕੇ ਇੱਕੋ ਗੱਲ ਸੋਚੀ ਕਿ ਉਦੋਂ ਸਾਡਾ ਗੋਪਾਲ ਨਗਰ ਅੰਮ੍ਰਿਤਸਰ 2 ਕਮਰਿਆਂ ਦਾ ਮਕਾਨ ਸੀ, ਉਹਦੇ ਚ ਅਸੀਂ ਵਿਆਹ ਕੀਤਾ, ਤਕਰੀਬਨ 60-65 ਬੰਦੇ ਸਾਡੇ ਉਦੋਂ ਘਰ ਰਹੇ ਸੀ 3-4 ਰਾਤਾਂ
0: ਜੀ,
2: ਹੁਣ 4-4, 5-5 ਬੈਡਰੂਮ ਘਰ ਹੁੰਦੇ ਆ ਤੇ ਸੌਣ ਵਾਲੇ 2 ਜਾਂ 3, ਇਹ ਫਰਕ ਆ। ਮਤਲਬ ਹੁਣ ਸਾਡੀ ਘਰ ਦੀਆਂ ਦੂਰੀਆਂ ਹੀ ਇੰਨੀਆਂ ਵੱਧ ਗਈਆਂ ਨੇ ਕਿ ਬਾਹਰ ਦੀਆਂ ਤੇ ਵਧਣੀਆਂ ਨੇ,
0: ਨਹੀਂ ਏਦਾਂ ਹੀ
2: ਉਹਦੇ ਕਰਕੇ
0: ਏਦਾਂ ਹੀ ਆ। ਥੈਂਕ ਯੂ ਤੁਹਾਡਾ ਸਾਂਝ ਪਾਉਣ ਦੇ ਲਈ। ਆਪਣੇ ਬਾਥਰੂਮਾਂ ਦੀ ਤੇ ਹੁਣ ਉਹਦੇ ਵਿਚ ਆਪਾਂ ਨਾ ਕਈ ਵਾਰੀ ਤੁਸੀਂ ਪੁਰਾਣੇ ਘਰ ਵੇਖੋ ਨਾ ਇਥੋਂ ਦੇ ਵੀਵਨ ਇੰਡੀਆ ਤੇ ਇਹ ਚੀਜ਼ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ, ਅੱਜ ਵੀ ਕਈ ਇੰਡੀਆ ਦੇ ਹਿੱਸੇ ਨੇ ਜਿਨ੍ਹਾਂ 'ਚ ਬਹੁਤ ਸਟ੍ਰਿਕਟਲੀ ਮੰਨੀ ਜਾਂਦੀ ਹੈ, ਪੰਜਾਬ 'ਚ ਤਾਂ ਨਹੀਂ ਚਲੋ ਹੋਣਾ ਨਹੀਂ ਮੋਰ, ਪਰ ਇੱਥੇ ਵੀ ਜਿਹੜੇ ਪੁਰਾਣੇ ਘਰ ਤੁਸੀਂ ਵੇਖੋ ਨਾ ਤੇ ਉਹ ਰਸੋਈ ਦੇ ਲਾਗੇ ਨਹੀਂ ਉਹਨਾਂ ਦੇ ਟੋਇਲਟ,
1: ਹਾਂ ਬਿਲਕੁਲ ਠੀਕ,
0: ਉਹਨਾਂ ਦੇ ਰਸੋਈ ਤੋਂ ਹਟਵੇਂ ਬਣਾਏ ਜਾਂਦੇ ਸੀ
1: ਜੀ,
0: ਤੇ ਇੱਕ ਘਰ ਦੇ ਵਿੱਚ ਇੱਕ ਹੀ, ਤੁਸੀਂ ਪੁਰਾਣੇ ਘਰ ਕਿਤੇ ਵੀ ਚਲ ਜਾਓ ਤੁਸੀਂ ਜਿਹੜੇ ਬਹੁਤ ਪੁਰਾਣੇ ਬਣੇ ਨੇ ਇੱਥੇ, ਉਹਦੇ ਵਿੱਚ ਇੱਕ ਘਰ ਦੇ ਵਿੱਚ ਇੱਕੋ ਟੋਇਲਟ ਬਾਥਰੂਮ, ਉਹਦੇ ਵਿੱਚ ਇਹ ਨਹੀਂ ਵੀ ਹਰ ਇੱਕ ਕਮਰੇ ਦੇ ਨਾਲ ਨਾਲ ਇੱਕ ਇੱਕ ਅਟੈਚ, ਉਹ ਵੀ ਚੀਜ਼ਾਂ ਜਿਹੜੀਆਂ, ਕਿਉਂਕਿ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਣਾਉਂਦੀਆਂ ਤੇ ਲੇਜ਼ੀ ਨੇ, है ना, मतलब एहो जिहा की है, मान लो लेजी इन द सेंस, मतलब हर एक पक्ष तो ही, वह चलो होर पक्ष तो कह देंगे भी घर के एनर्जी इदा की आँदी आ, तो परे रहनी चाहिए एनर्जी, अपने इंडिया च भी आप चीज़ पहला शुरू च मानते रहे हैं भी घर का जोड़ा घर सिर्फ खाण पीन तो बाकी बाहर, पर हौली हौली आप चीज़ा जड़िया ने कर। सो हूँ आलस किदा कि तुम मान लो पहलियाँ तुम पता है ना भी मैं यार चार कदम तुर के जाना तो बंदा कोई पहला घड़ी तुर पा है ना, तो इतने तुम पता वा भी मैं बस इतों उठवा तो इतें डिग पैना
1: यार
0: आलस
1: गुड पॉइंट आलस
0: ना हौली हौली दिमाग में वो चीज़ जी इदा की ही बना दें भी मैं झट चीज़ मिल जानी चाहिए है। हूँ जी चीज़ झटपट मिलने वाली जी बिरती है ना, वह हर एक चीज़ के फिर आ जाती है। आप कोई रिश्ता भी नवा चाहते हैं क्या झट मिल जाना चाहिए है ना, आप किसी कोई डील करनी है क्या झट ही हो जानी चाहिए, नौकरी सानू इदा ही बस मिल जानी चाहिए है। सो जो मादा हौली हौली हर एक चीज़ जी झट ही सानू गुस्से च झट ही सानू हादसे च, मतलब हर एक चीज़ जी बस झटपट ही है। पर जो आप बाहर निकलते हैं तो उत्थे झटपट नहीं हो पाता।
1: हाँ ऑब्वियस है क्योंकि हर कोई अपने नैरेटिव के अकॉर्डिंगली लाइफ जी रहा, तो सानू दुनिया दा,
0: हाँ सानू दुनियादारी का पता लगता सानू भी आप किदा केड़ी चीज़ आप किवें वरत रहे। पर एक चीज़ ना होर भी तुम वेखो कि जदों लगभग हुण उहदे कई रीज़न ने, चलो मोबाइल वगैरह आपां डिस्कस कर ही चुके हैं, जदों लगभग कह लो तुसीं भी 20 साल पहलां दी गल आ, 15 साल पहलां दी, 15 तो 20 साल पहलां दी, उस तो पहलां तो होर भी होगी। मैं खुद आप वेख्या अपनी अखी, मैं खुद एक्सपीरियंस करता रहा सवेरे जो मैं सो कॉल्ड यूनिवर्सिटियां जिहड़ियां इत्थे चार कमर वाली जिन्हां दी लिफ्ट च तरपाल लगी
1: हुंदी, तरक्की नहीं हुई वाली यूनिवर्सिटियां दी, ये वाली यूनिवर्सिटियां दी तरक्की नहीं हुई, 6 महीने पहला मैं भी सेम इदां दी देखी
0: है ना, नहीं ते चलो एनी उदों उदों फिर भी बैटर ही आ, चलो आ जी मैं गल कर रहा बाद चाहिए उदों फिर भी इन्ना नहीं कम खराब होया। तो सवेरे सवेरे जो जाइदा ही ना तो मैं खुद ये चीज़ एक्सपीरियंस करता रहा भी सवेरे बस से चढ़ना सारे एक दूसरे को हैलो हाय करते होंगे ही, सगों मैनू झाका हुंदा ही क्योंकि नवा समाज ही नवे लोग पता नहीं हुंदा भी एवें कोई कवा ना लवे लागे ना भाले पुछ ना लवे क्योंकि साढ़े तो उत्थों का रवाज दिमाग च पड़िया ना भी कोई बजुर्ग ने लागे भाले नूं पुछदा काका कित्थे पढ़दा है ना किहड़ी जमात च पढ़दा है बारे का पहाड़ा सुना हाँ, तो दिमाग च ही भी एवें कोई गोरा रख पुछ ले तो आप सगो झकते रहना, पर जरूर हैलो हाय भावें उन्होंने किताब फड़ी हुंदी किताब ऐ ठां करके तो उन्होंने समाइल जी पास करनी तो उन्होंने नाल जे सीट ते थां हैगी तां पासे हो जाणा भी बह जाओ इत्थे है ना, तो इहो ही चीज़ां ट्रेन च ते इहो ही जदों जाके आपां ज़्यादातर फलिंडर स्ट्रीट दे उत्ते उतरना तो जिहड़ा एलिजाबैथ स्ट्रीट आ मैं खुद एक्सपीरियंस किया उहदे उत्ते तुरे जांदे आ वॉक करदे आ मीं तुहाडे नाल इदां दा वर्तारा हुंदा ही। हुण नहीं हुण तो की ये पिछले 15 सालां तों हौली हौली हौली हौली करके डिकलाइन की खत्म हो गया ठीक है बिल्कुल ही ये खत्म हो गया हुण ते तुहानूं नहीं वो चीज़ मिलती। मैनू शायद एक भी वजह हो सकती है कि जिदा जिदा उदों की ही उदों बहुत घट लोग सी
1: हो सकता
0: बसां च इन्ना भीड़ भड़का नहीं है ना तुहाडे कोल स्पेस सी तुहाडे कोल है ना ट्रेनां च इन्ना भीड़ भड़का नहीं गलियां दे विच तुहानूं इन्ना ज़्यादा नहीं रश तुहानूं दिखदा जिदा जिदा रश वधदा वा उदा उदा आपां थोड़ा सफोकेट जिहा फील करदे आ
1: हो सकता
0: दुनिया की आबादी भी वध रही है साडे शहरां की आबादी वध रही है जिदा जिदा आबादी वधदी है उदा उदा लोगों के काम भी घटते डायरैक्टली नहीं तो इनडायरैक्टली ये चीज़ जरूर असर पाती होगी क्योंकि उन्ने लोगों के काम भी तो घट रहे शायद यही तो रौला वा जिहड़ा इत्थे हुण पोलीटिकल पार्टियां भी कई पा रही ने
1: बिल्कुल
0: भी ये क्यों आ रहे ने इन्हां नाल आबादी वध रही है। सो बैकग्राउंड ते किते ना किते वो चीज़ शायद तंग करती है इंसान नूं भी मेरे लिए कॉम्पीटिशन वध गया ठीक है मेरे लिए ओपरचुनिटीज़ घट गई सो उस सिनेरियो दे विच तुहाडी मेंटल हेल्थ दे उत्ते असर पैना ही पैना वा फिर तुहानूं किसे नूं हैलो हाय थोड़ी सोचदी है
1: मेरे ख्याल हाँ उही ना कि जो मैगनेटिज़म नफरत दा या है ना नैगेटिविटी दा माइंड दे अंदर ਉਹ ਪੋਜ਼ਿਟਿਵਿਟੀ ਦਾ ਦੂਰ ਦੂਰ ਤੱਕ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਕਿ ਅੱਜ ਦੇ ਦੌਰ 'ਚ ਲੋਕ ਬਹੁਤ ਅੱਛਾ ਕਮਾ ਵੀ ਰਹੇ ਤਾਂ ਵੀ ਬਚਾ ਨਹੀਂ ਪਾ ਰਹੇ ਸਾਰਿਆਂ ਦੀ ਇੱਕੋ ਕਹਾਣੀ ਹੈ ਅਤੇ ਹੋ ਸਕਦਾ ਕਿਉਂਕਿ ਹੁਣ ਜੇ ਆਪਾਂ ਇਹਦੇ ਅੰਦਰ ਹੀ ਅਗਲੇ ਪੁਆਇੰਟਸ ਵੇਖੀਏ है ना। तो ये अंदर अगले पॉइंट इदा दे आ जाते कि 2019-20 तक कुछ 65-70% लोग हर हफ्ते बिना किसी कारण, कोई जन्मदिन नहीं है, कोई काम नहीं है, कुछ भी नहीं है, पर बिना किसी कारण हफ्ते च एक बार अपने यार दोस्तों मिलते जरूर से। ओही हुन परसेंटेज 50 ते आके डिग गई है। ते ते सेम ही कुछ 52-55% लोग जो वॉलंटरी काम कर रहे, वॉलंटरीली ऑर्गेनाइजेशन नाल जुड़े हुए थे, वो तो बहुत मेजर डिकलाइन आया, 15-16% उसे भी डिकलाइन आया। सो वो वाली चीज़ा शायद ये अंदर भी आ जाती कि यार दोस्तों कौन उखड़ा, या फिर जो किसी पब्लिक सर्विस करना पसंद आ उस तो कौन उखड़ा, वो ता ही उखड़ा क्योंकि बेचारा काम च इन्ना फसया पै कि शायद निकल ही नहीं पाता
0: काम च, जां फिर कह लो भी टाइमिंग एक दूसरे ने ना मैच करनियां थोड़ा इस तरीके दे नाल असर अंदाज हुंदा वा। मान लो विरले विरले जे लोग तुरे फिरदे आ, तुसी हैलो कीती, अगला कहिंदा हां जी सति श्री अकाल जी, है ना, ते तुसी बस च चढ़े, अगला परे चढ़िया परे, तुसी एक वारी कई इंटरैक्शन इदां दियां हुंदियां ना भी तुसी हैलो कीती ते चलो ठीक है, उत्थों काम निबड़ गया। हुण तुसीं भीड़ भड़का बुरे हाल है, तुसीं हैलो कीती उधर बस च चढ़ गए, तो उदो आए सामने उस हैलो तो गांह की करोगे तुसीं,
1: ठीक है। अपने आसे पास जो अनजान लोग भी एक पता है ना कि किस तरीके चलते ने की सिस्टम है, जिस तरह अपना इंडिया वाला ही है ना हिसाब किताब ला लीए, किन्नियां चीज़ां तां सानू मतलब लोगों के बिहेवियर तो पता लग जांदियां सीगियां कि समा की हो गया करन दा, है ना, कि आपां कदी शाम नू खेडण लई इस तरह निकलना तो सानू पता है कि वो एक दो एकदम ना साडी गली दे एंड च कॉर्नर घर सीगा, सो हुंदा सी कि 5-7 आंटियां उस आसे पासे वाले जिहड़े घर दियां सीगियां ना, वो एक घर च जांदे हैगे, उहनां दा तंबोला टाइम हुंदा है, सो उहनां नू जांदे वेख के पता लग जाना कि जिहड़ी इस तो पिछली वाली गली है ना वो वाला प्लॉट वेला हो गया होना, उत्थे हुण क्रिकेट खेड सकदे आ, कि उत्थे गड्डियां गुड्डियां पार्क हुंदियां सीगियां, वो शाम नू लोग कढ लैंदे आ मेरे ख्याल नाल, कि वो टाइमिंग सैट होनी है ना, जिस तरह पिछले हफ्ते बाजार की गल करते हैं कि वो एक पर्टिकुलर दुकान सी है ना शूज वाली जिहड़ी खुलनी ही 11:15-11:15, तो थानू उस तो आइडिया आ जाने कि ला अंकल जी आ गए, मतलब 11:00 है ना, कि चलो तुसी अपनी धूफ बत्ती कर लो, कम कुम अगे बधा लो, कि उही गल है कि क्योंकि गिनती चुनती दे लोग है ना थानू दिसदे मिलदे आ, ते शायद वो एक जुड़ाव बिना दस्या होया भी थोड़ा एक सेंस ऑफ बिलोंगिंग उस सोसाइटी नाल हुंदी है, पर हाँ जो इन्नी भीड़ आ फिर थोड़ी इंडिविजुअलिटी ही है बस जिहड़ी थानू सेन रख सकदी,
0: हाँ नहीं भावें इस पक्खों भावें नहीं आ, पर बैकग्राउंड दे विच उहदे जिहड़े होर कई पक्ष ने जिहड़े आपां पहलां गल कीती आ कि वह फिर उत्थे तुहाडी अपनी स्पेस बनाउणी तुहानू औखी हो जांदी आ उत्थे, सो उत्थे तुहानू लगदा वा भी नहीं यार तुसीं मतलब हार्ड फील कर रहे हो, तुम जिदा एक घर की गल जी कर रहे तुम हूँ कल की एक रिपोर्ट सी realestate.com की हूँ वह किया जा रहा ना कि तुम शेयरिंग ते जाओ, तुम तुम अपने माँ प्यो के नाल चल जाओ, तुम उन्होंने को रूम लै लो, है ना, दादी दादे को चल जाओ उन्होंने को रूम लै लो, तो उद्दे विच ये सुजैसट किया जा रहा है कि जिहड़े हुण बूमरस ने बेबी बूमरस ने उन्होंने सुजैसट किया जा रहा भी तुम अपने घर वेच दो, इस राइट टाइम टू सैल, तुम नाल थोड़ी लैके जाने सेंस उदी हुई ही भी वह बेच दो, क्यों, क्योंकि वह वड्डे घर ने, तुम डाउन साइज कर लो, इस तरीके दसे जा रहे हैं भी यार मतलब इदा तुम इदा मैनेज करो हूँ इस चीज़ को लैके, है ना, तो उस रिपोर्ट के ये भी दसन रहे कि जोड़ा किन्ने क परसेंट घर ने, आई थिंक 60% घर जिन्हों के कोल मतलब दो रूम वेले ने, 35% जिहड़े ने उन्हां कोल इक्को इक्को कमरा ओकुपाई है, समथिंग इदां दा, है ना, ते उह हुण चीज़ां जे आपां वेखीए उस लिहाज दे नाल ते कुल मिला के वह डायरैक्टली इनडायरैक्टली फिर दोबारा तुहाडी जिहड़ी आ उह कितना किते तुहाडी जोड़दियां ते हैगियां ने तुहानूं आपस दे विच, पर सवाल यह आ कि की हुण देर नहीं होगी ज़्यादा,
1: हाँ सही गल आ,
0: छेती तो नहीं फिर ये चीजा इदा कि हो जाएगियां, हाँ कोई मान लो कोई अपार्टमेंट रहा नहीं किराया दिता जा रहा दुबाले ही निकल गया तो उन्हें छत चाहिए वो तो आजगा वापस, पर उदा कौन आ
1: उदा कोई आके राजी नहीं। ਇਹਦੇ ਅੰਦਰ ਇੱਕ ਇਹ ਵੀ ਆ ਗਿਆ ਨਾ, AISF ਦੀ ਜਿਹੜੀ ਰਿਪੋਰਟ ਹੈ ਉਹਦੇ ਅੰਦਰ ਉਹਨੇ ਦੱਸਿਆ ਕਿ ਇੱਕ ਐਵਰੇਜ ਆਸਟ੍ਰੇਲੀਅਨ ਨੂੰ ਇਨਹੈਰੀਟੈਂਸ ਜਿਹੜੀ ਮਿਲਦੀ ਹੈ ਆਪਣੇ ਮਾਂ ਬਾਪ ਤੋਂ, ਕਿਉਂਕਿ ਡੈਥ ਰੇਸ਼ੀਓ ਵਗੈਰਾ ਸਾਰਾ ਕੁਛ ਕੱਢ ਕੇ ਐਵਰੇਜ ਉਮਰ ਹੈ 50 ਸਾਲ, ਅਤੇ ਐਵਰੇਜ ਅਮਾਊਂਟ ਮਿਲਦੀ ਹੈ 1.25 ਲੱਖ ਤੋਂ 1.5 ਲੱਖ। ਸੋ ਹੁਣ ਉਸ ਰਿਪੋਰਟ ਦੇ ਅੰਦਰ ਮੇਨ ਸਾਈਟੇਸ਼ਨ ਇਹ ਆਈ ਹੈ ਕਿ ਇਹ ਜਿਹੜੇ ਵੀ ਮਾਂ ਬਾਪ ਨੇ ਇਹ ਅੱਜ ਦੇ ਆਪਣੇ 22-25 ਸਾਲ ਦੇ ਮੁੰਡੇ ਨੂੰ 40,000 ਦੇ ਦੇਣ, 50 ਦੀ ਉਮਰ ਤੱਕ ਨਾ ਵੇਟ ਕਰਨ, ਕਿਉਂਕਿ ਅੱਜ ਜੋ ਉਹਨੂੰ 30,000 ਜਾਂ 40,000 ਦੀ ਲੋੜ ਆ ਨਾ, ਜਾਂ ਫਿਰ ਉਦੋਂ ਇੱਕ ਪੇਮੈਂਟ ਪਲਾਨ 'ਤੇ ਲਿਆ, ਜਿਸ ਤੁਸੀਂ ਦੱਸਿਆ ਕਿ ਉਹਦੇ ਹਾਊਸ ਦੇ ਅੰਦਰ ਜੋ ਉਹਦੀ ਮੋਰਗੇਜ ਹੈ ਤਾਂ ਅੱਧਾ ਹਿੱਸਾ ਪਾ ਦਿਆ ਕਰਨ ਕਿ ਮੈਂ 1.5 ਲੱਖ ਜੋ ਇਕੱਠੇ ਦੇਣੇ ਇਹਨੂੰ ਮੈਂ ਤੋੜ ਤੋੜ ਕੇ ਦੇ ਦੇਵਾਂ, ਇਹਦੀ ਮੋਰਗੇਜ 'ਚ ਹਿੱਸਾ ਪਾ ਦਾਂ, ਇਹਦੇ ਰੈਂਟ 'ਚ ਪਾ ਦੇਵਾਂ, ਹੈ ਨਾ, ਕਿਉਂਕਿ ਚਲੋ ਸਟੱਡੀਜ਼ ਨੂੰ ਲੈ ਕੇ ਉਹਨਾਂ ਨੇ ਨਹੀਂ ਇਹ ਗੱਲ ਕੀਤੀ, ਪਰ ਆਹ ਸਭ ਚੀਜ਼ਾਂ ਨੂੰ ਲੈ ਕੇ ਕਿ ਇੱਕ ਅਡਲਟ ਜਿਹੜਾ ਕੰਮ ਵੀ ਕਰ ਰਿਹਾ ਤਾਂ ਉਹ ਇਕੱਠੀ ਨਾ ਵੇਟ ਕਰੇ ਕਿ ਟੁੱਟਵੀਂ ਟੁੱਟਵੀਂ ਕਿਸੇ ਤਰੀਕੇ ਨਾਲ ਮਦਦ ਇਨ ਟਰਮਸ ਆਫ ਇਨਹੈਰੀਟੈਂਸ ਤੁਸੀਂ ਹੁਣ ਹੀ ਦੇਣੀ ਸ਼ੁਰੂ ਕਰ ਦਿਓ, ਕਿ ਹੁਣ ਬਜ਼ੁਰਗਾਂ ਦੇ ਗੱਲਬਾਤ ਦੀ ਹੈ ਬਾਈ,
0: ਅਨੇ ਹੁਣ ਉਹਨਾਂ ਦੇ ਸੂਈ ਧਰ ਰਹੇ ਆ, ਉਹੀ ਉਹ ਮੈਨੂੰ ਉਹਦੀ ਵੀ ਸੈਂਸੇ ਹੋਈ ਲੱਗੀ ਸੀ
1: ਇਹ ਪੁਆਇੰਟ,
0: ਸੋ ਉਹਦੇ 'ਚ
1: ਤੁਸੀਂ ਇੰਜੋਏ ਕਰ ਲਿਆ ਬਈ ਲਾਈਫ ਨੂੰ,
0: ਪਰ ਮੈਨੂੰ ਇਹ ਲੱਗਦਾ ਯਾਰ ਇਸ ਸਿਨੈਰੀਓ 'ਚ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਨਾ ਆਸ ਹੀ ਬੜੀ ਹੁੰਦੀ ਆ। ਮੰਨ ਲਓ ਮੈਨੂੰ ਪਤਾ ਨਾ ਕਿ ਮੈਨੂੰ 1.5 ਲੱਖ ਮਿਲਣਾ ਵਾ, ਭਾਵੇਂ 10 ਸਾਲਾਂ ਨੂੰ ਮਿਲਣਾ ਵਾ, 20 ਨੂੰ ਮਿਲਣਾ ਵਾ, ਉਹ ਆਸ ਹੀ ਤੁਹਾਨੂੰ ਜਿਉਂਦਾ ਰੱਖਦੀ ਹੈ। ਜ਼ਰੂਰੀ ਨਹੀਂ ਹੁੰਦਾ ਵੀ ਉਹ 1.5 ਚੋਂ ਮੈਨੂੰ ਹੁਣੇ 50 ਦਿਓ ਤੇ ਫਿਰ ਮੈਂ ਸੌਖਾ।
1: ਨਹੀਂ ਪੜ੍ਹਦੇ ਸੋਚੇ ਮੈਂ ਕਿ ਬੜੀ ਯਾਰ ਇਹ ਤਾਂ ਬੜੀ ਬਦਤਮੀਜ਼ੀ ਜੀ ਵਾਲੀ ਗੱਲ ਕਰਦੇ ਪਏ ਆ ਬੰਦੇ,
0: ਹੈ ਨਾ। ਇਹਦੇ 1.5 ਲੱਖ ਵਾਲਾ ਉਹ ਵੀ ਹੈ ਨਾ ਜਿਹਦਾ ਕੋਈ ਪਤਾ ਨਹੀਂ ਹੁੰਦਾ, ਜਿੱਦਾਂ ਇਰਾਦਾ ਬਦਲ ਜੇ ਸਾਲ,
1: ਸਹੀ ਗੱਲ,
0: ਜਿਹੜਾ ਕਵੇ ਵੀ ਸੋਰੀ ਮੈਮ ਆਈ ਹੈਵ ਨਿਊ ਗਰਲਫ੍ਰੈਂਡ, 6-4-5 ਤੁਸੀਂ ਆਉਂਦੇ ਰਹੋ ਜੀ, 645 ਤੁਸੀਂ ਆਉਂਦੇ ਰਹੋ ਜੀ।
3: ਗੱਲ ਕਰ ਰਹੇ ਸੀ ਨਾ ਪਹਿਲਾਂ ਵੀ ਅੱਜ ਤੋਂ 10-15 ਸਾਲ ਮਾਹੌਲ ਬੱਸਾਂ ਦੇ ਟ੍ਰੇਨਾਂ ਚ ਕਿਵੇਂ ਸੀ
0: ਜੀ।
3: ਪਹਿਲਾਂ ਮੈਂ ਇੰਡੀਆ ਦੀ ਗੱਲ ਕਰੀਏ ਨਾ ਆਪਾਂ, ਜਿਵੇਂ ਆਪਾਂ ਪਿੰਡਾਂ ਚੋਂ ਆਏਗੇ, ਜੇ ਆਪਣੇ ਯਾਦ ਹੋਊਗਾ ਨਾ ਆਪਾਂ ਪਿੰਡਾਂ ਚ ਜਦੋਂ ਖੇਡਦੇ ਹੁੰਦੇ ਸੀ, ਜਿਹੜੇ ਬਜ਼ੁਰਗ ਸੱਥ ਚ ਬੈਠੇ ਹੁੰਦੇ ਸੀ ਤਾਂ ਖੇਡਦੇ ਗੱਲਾਂ ਬਾਤਾਂ ਕਰਦੇ, ਉੱਥੇ ਇੱਕ ਅੱਧੇ ਬੰਦੇ ਜਾਂ ਤਾਂ ਕਿਤਾਬ ਪੜ੍ਹਨ ਵਾਲਾ ਜਾਂ ਅਖਬਾਰ ਪੜ੍ਹਨ ਵਾਲਾ ਉਹ ਅੱਡ ਜੇ ਬੈਠਾ ਹੁੰਦਾ ਸੀ, ਠੀਕ ਹੈ, ਉਹਨੂੰ ਵਿੱਚ ਕਾਊਂਟ ਜੇ ਨੀ ਕਰਦੇ ਹੁੰਦੇ ਸੀ ਵੀ ਯਾਰ ਇਹ ਆਪਦੇ ਚ ਲੱਗਿਆ ਰਹਿੰਦਾ, ਤੇ ਉਹ ਦੂਜੇ ਲੋਕ ਪੂਰਾ ਫੰਡ ਕਰਦੇ ਸੀ, ਠੀਕ ਹੈ। ਫਿਰ ਉਹ ਐਵੇਂ ਟਾਈਮ ਬਦਲਦਾ ਗਿਆ, ਹੁਣ ਤੁਹਾਨੂੰ ਮੈਂ ਉਰੇ ਦੀ ਗੱਲ ਦੱਸ ਦੂ, ਜਿਵੇਂ 2006-2007 ਚ ਆਪਾਂ ਆਏਗੇ, ਉਦੋਂ ਬੱਸਾਂ ਚ ਟਰੈਵਲ ਕਰਦੇ ਹੁੰਦੇ ਸੀ, ਉਹ 3-4 ਕੈਟਾਗਰੀਆਂ ਨੇ ਲੋਕਾਂ ਦੀਆਂ ਉਰੇ ਉਸ ਟਾਈਮ, ਉਹੀ ਇੱਕ ਤਾਂ ਸੀ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਬੱਸ, ਜਿਹੜੇ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਚ ਜਿਹੜੇ ਆਪਾਂ ਵੇਖਦੇ ਸੀ, ਇੱਕ ਤਾਂ ਕਿਤਾਬਾਂ ਪੜ੍ਹਨ ਵਾਲੇ, ਇੱਕ ਗਾਣੇ ਸੁਣਨ ਵਾਲੇ ਆਈਪੈਡ ਤੇ MP3 ਹੁੰਦੇ ਸੀ ਉਦੋਂ, ਤੀਜੇ ਗੱਲਾਂ ਮਾਰਨ ਵਾਲੇ, ਤੇ ਚੌਥੇ TV ਦੇਖਣ ਵਾਲੇ ਜਿਹੜੇ ਘਰੇ ਦੇਖ ਸਕਦੇ ਸੀ, ਐਵੇਂ ਬਾਹਰ ਨੀ ਦੇਖ ਸਕਦੇ ਸੀ, ਠੀਕ ਹੈ ਜੀ। ਫਿਰ ਜ਼ਮਾਨਾ ਬਦਲਿਆ ਹੌਲੀ ਹੌਲੀ, ਕਿਤਾਬਾਂ ਆ ਗਈਆਂ, ਆਈਪੈਡ ਤੇ MP3 ਇਕੱਠੇ ਹੋ ਗਏ, ਠੀਕ ਹੈ ਜੀ, ਫਿਰ ਫੋਨ ਵੀ ਇਕੱਠਾ ਹੋ ਗਿਆ। ਹੁਣ ਉਹ ਜਿਹੜੇ ਸਿਰਫ ਗੱਲਾਂ ਮਾਰਨ ਵਾਲੇ ਆ ਉਹ ਪਰਸੈਂਟੇਜ ਘੱਟ ਗਈ, ਜਿਹੜੇ TV ਪਹਿਲਾਂ ਘਰੇ ਦੇਖਦੇ ਹੁੰਦੇ ਸੀ ਉਹ ਵੀ ਫੋਨ ਤੇ ਬੱਸ ਜਾਂ ਟ੍ਰੇਨ ਚ ਦੇਖਦੇ ਹੈਗੇ, ਜਿਹੜੇ ਕਿਤਾਬਾਂ ਪੜ੍ਹਨ ਵਾਲੇ ਸੀ ਉਹ ਆਡੀਓ ਬੁੱਕ ਚ ਚੱਲ ਗਏ, ਠੀਕ ਆ, ਤੇ ਬਾਕੀ ਗੱਲਾਂ ਮਾਰਨ ਵਾਲੇ ਉਹ ਕਹਿੰਦੇ ਹੁਣ ਅਸੀਂ ਕੀ ਕਰੀਏ, ਤੇ ਗਾਣੇ ਸੁਣਨ ਵਾਲੇ ਤਾਂ ਪਹਿਲਾਂ ਹੈਗੇ ਸੀ ਜੀ। ਸੋ ਕਹਾਣੀ ਇਹ ਆਪਾਂ ਨੂੰ ਸਾਰਿਆਂ ਨੂੰ ਨਾ ਇੱਕ ਚੀਜ਼ ਚ ਪਰੋਸ ਕੇ ਰੱਖਤਾ ਫੋਨ ਚ, ਉਹੀ ਜਿਵੇਂ ਤੁਸੀਂ ਕਹਿੰਦੇ ਹੋ ਨਾ, ਪਹਿਲਾਂ ਤੁਸੀਂ ਗੱਲ ਵੀ ਸੁਣਾ ਰਹੇ ਸੀ ਵੀ ਮੁੰਡਾ ਪੁੱਛਦਾ ਵੀ ChatGPT ਤੋਂ ਵੀ ਬਿਲਕੁਲ ਹੱਸੀ ਵੀ ਨੰਬਰ ਕਿਉਂ ਨੀ ਦਿੱਤਾ, ਉਹੀ ਹੈ ਵੀ ਉਹ ਕਹਿੰਦੇ ਆ ਨਾ ਵੀ ਜੇ ਤੁਹਾਨੂੰ ਕੋਈ ਸਲਾਹ ਵੀ ਚਾਹੀਦੀ ਹੈ ਨਾ, ਰੀਲਾਂ ਵਾਲੇ ਬੈਠੇ ਨੇ ਬਾਬੇ, ਪਹਿਲੀ ਗੱਲ ਤਾਂ ਜੱਚਦੇ ਆ ਹਰੇਕ ਕੋਈ ਆਪਦੇ ਘਰ ਦਾ ਭੇਤ ਨੀ ਦੱਸਣਾ ਚਾਹੁੰਦਾ ਹੁੰਦਾ ਵੀ ਮੈਨੂੰ ਕਿਸ ਚੀਜ਼ ਦੀ ਲੋੜ ਆ, ਕਾਹ ਤੋਂ ਨੀਵਾਂ ਹੋਈਏ ਕਿਸੇ ਕੋਲੇ, ਤੇ ਉਹ ਇਸੇ ਕਰਕੇ ਨਾ ਵੀ ਲੋਕ ਘਟਦੇ ਘਟਦੇ ਜਾ ਰਹੇ ਆ, ਤੇ ਵੀ ਵੀ ਇੱਕ ਦੂਸਰਾ ਲੋਕਾਂ ਦੀ ਪੇਸ਼ੀਅੰਸ ਤੇ ਮਾਜਣਾ ਨਹੀਂ ਹੁੰਦਾ ਵੀ ਸੈਂਸ ਆਫ ਹਿਊਮਰ, ਉਹ ਤਾਂ ਖਤਮ ਹੀ ਹੋ ਗਿਆ।
1: ਮਤਲਬ
3: ਇੱਕ ਚੀਜ਼ ਹੋਰ ਮੈਂ ਨਾਲ ਕਰੂੰਗਾ ਵੀ ਜੇ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰੀਏ ਨਾ, ਵੀ ਪੁਰਾਣੇ ਟਾਈਮਾਂ ਚ ਕੌਣ ਲੋਕ ਰਾਜ ਕਰਦੇ ਸੀ, ਜਿਹੜੇ ਤਾਕਤਵਰ ਸੀ ਜੀ ਚ ਰਾਜੇ ਜਾਂ ਲਾ ਲਓ ਕਬੀਲਿਆਂ ਦੇ ਉਹੀ ਲੋਕ ਤਾਕਤ ਕਰਦੇ ਸੀ ਨਾ ਜਿਹਦੇ ਬਾਹਾਂ ਚ ਜ਼ੋਰ ਲਾ ਲਓ ਹਨਾ ਉਹ ਚਾਹੇ ਉਹਦੇ ਨਾਲ ਚਾਹੇ ਸਿਆਣੇ ਬੰਦੇ ਜੁੜੇ ਹੋਣ ਪਰ ਉਹਦੀ ਤਾਕਤ ਦੇ ਸਾਹਮਣੇ ਝੁਕੇ ਹੁੰਦੇ ਸੀ ਠੀਕ ਆ ਪਰ ਉਹ ਦਿਮਾਗ ਵਾਲੇ ਲੋਕਾਂ ਨੇ ਇਹੋ ਜਿਹਾ ਦਿਮਾਗ ਲਾਇਆ ਉਹ ਤਾਕਤ ਵਾਲਿਆਂ ਨੂੰ ਛੱਡਤਾ ਪਿੱਛੇ ਕਹਿੰਦੇ ਵੀ ਦਿਮਾਗ ਦਾ ਜ਼ੋਰ ਆ ਠੀਕ ਆ ਉਹ ਦਿਮਾਗ ਵਾਲੇ ਜ਼ੋਰ ਵੀ ਉਹੀ ਵੀ ਜਿਹੜੇ ਨਾ ਵੀ ਹੁਣ ਉਹ ਕਹਿੰਦੇ ਨੇ ਵੀ ਜਿਹੜਾ ਦਿਮਾਗ ਵਾਲਾ ਹੁੰਦਾ ਉਹ ਵੀ ਬੰਦਾ ਗੁੰਮ ਸੁੰਮ ਜੀ ਰਹਿੰਦਾ ਹੁੰਦਾ ਗਾ ਬਸ ਉਹ ਗੁੰਮ ਸੁੰਮ ਆਪਾਂ ਨੂੰ ਬਣਾ ਕੇ ਰੱਖਤਾ ਇਹਨਾਂ ਨੇ ਤੇ ਉਹ ਸਾਰੀ ਲੋਕ ਇਹਨਾਂ ਦੀ ਪ੍ਰਧਾਨਗੀ ਹੋ ਗਈ ਲੋਕਾਂ ਦੀ ਜਿਹੜੇ ਲੋਕ ਚੁੱਪ ਚੁੱਪ ਰਹਿੰਦੇ ਸੀ ਉਹ ਕਿੱਥੇ ਘੱਟ ਆਬਾਦੀ ਸੀ ਇਹਨਾਂ ਨੇ ਹੋਰ ਬਿਮਾਰ ਕਰੀ ਜਾ ਰਹੇ ਨੇ ਚੁੱਪ ਚੁੱਪ ਰਹਿਣਾ ਤੇ ਬਸ
0: ਥੈਂਕ ਯੂ ਤੁਹਾਡੀ
1: ਇੰਟਰਵਰਟ ਸਮਾਜ ਕੀ ਕਰ ਰਹੇ ਤੁਸੀਂ ਸਾਰੇ ਸਾਰੇ
0: ਧੰਨਵਾਦ ਜੀ ਤੇ ਗੁਰਜੀਤ ਜੀ ਕਹਿੰਦੇ ਕਿ ਹਾਂਜੀ ਤੜਕਾ ਹੀ ਤਿਆਰ ਕਰ ਰਹੀ ਆ
1: ਤੇ
0: ਅੱਜ ਬਣੂਗੀ ਸੋਇਆਬੀਨ ਦੀ ਸਬਜ਼ੀ
1: ਓ ਗੁੱਡ ਗੁੱਡ ਗੁੱਡ ਹਾਈ ਪ੍ਰੋਟੀਨ
0: ਹਾਂਜੀ
1: ਹਾਈ ਪ੍ਰੋਟੀਨ
0: ਹਾਂ
1: ਅੱਜ ਕੱਲ੍ਹ ਇਹਦਾ ਹੀ ਬੜਾ
0: ਕੀ
1: ਪ੍ਰੋਟੀਨ ਹਨਾ
0: ਪ੍ਰੋਟੀਨ ਵੱਧ ਤੋਂ ਵੱਧ ਖਾਓ
1: ਹਰ ਚੀਜ਼ ਪ੍ਰੋਟੀਨ
0: ਨੇ ਗੁੱਡ ਅਵੇਅਰਨੈਸ ਹੋ ਗਈ ਲੋਕਾਂ ਨੂੰ ਯੈਸ ਕਹਿੰਦੇ ਕਿ ਆਈ ਹੈਵ ਬੀਨ ਦੇਅਰ ਐਂਡ ਹੈਵ ਸਕੈਂਡ ਓਕੇ ਅੱਛਾ ਇਹ ਤੁਹਾਡਾ ਦੂਜਾ ਹੈ ਜੀ ਇਹ ਮਸਲਾ ਵੇਖੋ ਸਾਡਾ ਨਹੀਂ ਜੇ ਚੱਲਦੇ ਪ੍ਰੋਗਰਾਮ ਵਾਲਾ ਅਤੇ ਇਹ ਮਸਲਾ ਤੁਸੀਂ ਜਾਂ ਤਾਂ ਪ੍ਰੋਗਰਾਮਾਂ ਤੋਂ ਬਾਅਦ ਭੇਜਿਆ ਕਰੋ ਅਤੇ ਜਾਂ ਫਿਰ ਮੰਨ ਲਓ ਵੀ ਜਿੱਥੇ ਜਿਹੜੀ ਕਨਵਰਸੇਸ਼ਨ ਚੱਲ ਰਹੀ ਆ
1: ਉਹਦੇ ਆਸੇ ਪਾਸੇ
0: ਉੱਥੇ ਭੇਜਿਆ ਕਰੋ ਉੱਥੇ ਹੀ ਰਿਪਲਾਈ ਕਰਿਆ ਕਰੋ ਉੱਥੋਂ ਕਰਿਆ ਕਰੋ ਤੁਸੀਂ ਮੈਨੂੰ ਘੇਰ ਲੈਂਦੇ ਜੇ ਇੱਥੇ ਅਤੇ ਮੈਂ ਆਪਣਾ ਵਾਜਬ ਸਥਿਤੀ 'ਚ ਨਹੀਂ ਹੁੰਦਾ
1: ਅੱਜ ਤੇ ਛੱਕੇ ਦੇ ਛੱਕੇ ਵਾਜ
0: ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਨਾਈਸ ਡਿਸਕਸ਼ਨ ਤੇ ਵੈਰੀ ਇੰਪੋਰਟੈਂਟ ਕਹਿੰਦੇ ਕਿ ਡਿਸਕਸ ਆਲਸੋ ਵਾਈ ਸੋਸਾਇਟੀ ਮਾਇੰਡ ਸੈਟ ਇਜ਼ ਚੇਂਜਿੰਗ ਸਪੈਸ਼ਲੀ ਆਸਟ੍ਰੇਲੀਆ ਤੇ ਆਈ ਹੈਵ ਫਿਊ ਪੁਆਇੰਟਸ ਇਨ ਅੱਛਾ ਕਾਲ ਤੇ ਹੈਗੇ ਹੀ ਹੋ ਤੁਸੀਂ ਤੇ ਓਕੇ ਓਕੇ ਠੀਕ ਆ ਫਿਰ ਤੇ ਓਕੇ ਰਿਪੋਰਟ ਆ ਤੇ ਫਿਰ ਤਾਂ ਉਹ ਤੁਸੀਂ ਤੁਹਾਨੂੰ ਆਪਾਂ ਲੈ ਹੀ ਲੈਂਦੇ ਹਾਂ ਤੁਹਾਨੂੰ ਆਪਾਂ ਤੇ ਫਿਰ ਕਦੀ
1: ਡਿਮਾਂਡ ਸਪਲਾਈ
0: ਹਾਂਜੀ ਆ ਵੇਖੋ ਮਤਲਬ ਆ ਤੇ ਉਹ ਹੁਣ ਹਾਲ ਹੋ ਗਿਆ ਵੀ ਬੰਦੇ ਨੇ ਗੱਲ ਕੀਤੀ ਇਹਦੇ ਨਾਲ ਦੀ ਨਾਲ ਹੀ ਉਹਨੂੰ ਤੁਸੀਂ ਚੁੱਕੇ ਤੇ ਪੱਟੇ ਤੇ ਚਾੜ ਲਿਆ ਪਹਿਲੀਆਂ 'ਚ ਇੱਦਾਂ ਥੋੜ੍ਹੀ ਹੁੰਦਾ ਸੀ
1: ਪੇਸ਼ੈਂਸ ਹੈ ਨਾ ਫਿਰ ਨਹੀਂ ਹੈ ਨਾ
0: ਪਹਿਲੀਆਂ 'ਚ ਤਾਂ ਹੁੰਦਾ ਸੀ ਵੀ ਬੰਦੇ ਨੂੰ ਯਾਰ ਆਵਾਜ਼ ਮਾਰ ਕੇ ਲਿਆਓ ਘਰੋਂ ਕੋਈ ਬੰਦਾ ਭੇਜੋ ਉਹਨੂੰ ਲਿਆਵੇ ਕਰੇ ਉਹ ਅਗਲਾ ਪਰਨਾ ਬੱਧੂ ਬੰਨੂਗਾ ਜੁੱਤੀ ਲੱਭੂਗਾ ਆਊਗਾ ਘੜੀ ਲੱਗੂਗੀ ਹਨਾ ਹੁਣ ਤੱਕ ਬਨੇਰੇ ਤੇ ਬੈਠਾ ਹੁੰਦਾ ਬੰਦਾ ਉਹ ਆਵਾਜ਼ ਮਾਰੋ ਥੱਲੇ ਦਾ ਹਨਾ
4: ਖਾਸ ਕਰਕੇ ਕਈ ਵਾਰੀ ਬੰਦੇ ਸਿੱਕੀ ਮਾਰੀ ਜਾਂਦੀ ਜਮਾ ਹੀ ਵੇਲਾ ਹੁੰਦਾ
0: ਮੈਂ
4: ਨਾ ਜਿਮ ਚ ਸੀਗਾ ਉਹ ਗਰੇਵਾਲ ਭਾਜੀ ਕਹਿੰਦੇ ਜਿਹੜਾ ਬੰਦਾ

0: ਬਟ ਮੈਂ ਇਸ ਫੰਡੇ ਤੇ ਕੰਮ ਕਰਦਾ ਭਾਜੀ ਕਿ ਮੈਨੂੰ ਨੀ ਫਰਕ ਪੈਂਦਾ, ਮੈਂ ਬੁਲਾਉਂਦੇ ਨਾ ਹੁੰਦਾ ਫਤਿਹ ਹਰ ਇੱਕ ਨੂੰ ਬੁਲਾਉਂਦਾ ਤੇ ਮੈਂ ਗੋਰਿਆਂ ਚ ਬਹਿ ਕੇ ਉੱਠਦਾ ਬੈਠਦਾ ਕਿਉਂਕਿ ਐਕਸਚੇਂਜ ਉੱਥੇ ਹੀ ਹੁੰਦਾ ਭਾਜੀ। ਮੈਨੂੰ ਸਮਰ ਨੂੰ ਸਾਨੂੰ ਸਮਰ ਨੂੰ ਗਰੋ ਕਰਨ ਚ ਇੰਨੀ ਹੈਲਪ ਹੋਈ ਹੈ ਨਾ ਆਸਟ੍ਰੇਲੀਆ ਚ, ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਵਿਚਰੇ ਸਾਨੂੰ ਪਤਾ ਲੱਗਾ ਕਿ ਆਹ ਕਿੱਦਾਂ ਸੋਚਦੇ ਨੇ। ਆ ਨੀ ਹੈ ਕਿ ਉਹ ਸਾਰਾ ਕੁਛ ਸਹੀ ਸੋਚਦੇ ਆ ਸਾਡੇ ਅਕੋਰਡਿੰਗ, ਨਾ ਅਸੀਂ ਉਹਨਾਂ ਦੇ ਅਕੋਰਡਿੰਗ ਸਹੀ ਸੋਚਦੇ ਹਾਂ। ਹੁਣ ਛੋਟਾ ਜਿਹਾ ਐਗਜ਼ਾਮਪਲ ਹੈ, ਹੁਣ ਜੈੱਟ ਅਸੀਂ ਯੂਜ ਕਰਦੇ ਹਾਂ, ਉਹ ਪੇਪਰ ਟਾਵਲ ਯੂਜ ਕਰਦੇ ਹਾਂ, ਆਹ ਬਹੁਤ ਵੱਡਾ ਡਿਫਰੈਂਸ ਆ, ਉਹਨਾਂ ਨੂੰ ਪਤਾ ਹੀ ਨਹੀਂ ਆ ਚੀਜ਼, ਹੈ ਨਾ, ਸਮਝੇ ਸੀ ਮੇਰੀ ਗੱਲ। ਹੁਣ ਏਦਾਂ ਹੀ ਭਾਜੀ ਸਾਡੀ ਸੋਚ ਦਾ ਵੀ ਹੈ ਫਰਕ ਬੱਚਿਆਂ ਦੇ ਪਾਲਣ ਕੋਲ, ਬਟ
1: ਉਹਨਾਂ ਨੂੰ ਕੀ ਲੱਗਦਾ ਵੀ ਇਹ ਸਬਜ਼ੀ ਧੋਣ ਲਈ ਰੱਖੇ ਦੁਕਾਨਾਂ ਤੇ
0: ਹੋ
1: ਸਕਦਾ ਉਹ ਬਾਥਰੂਮ ਹੀ ਧੋਂਦੇ ਹੋਣ, ਆਪਾਂ ਹੀ ਹੋਰ ਧੋਂਦੇ ਹੋਣ।
0: ਬਨਿੰਗ ਚ ਵਿਕਦਾ ਵੀ ਓਦਾਂ ਹੀ ਆ, ਉਹ ਬਾਥਰੂਮ ਧੋਂਦੇ ਹੀ ਹੁੰਦਾ, ਠੀਕ ਹੈ, ਤੇ ਅਸੀਂ ਯੂਜ਼ ਉਸ ਕਰਕੇ ਕਰਦੇ। ਮੈਂ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੇ, ਹੁਣ ਜਦੋਂ ਆਹ ਚੀਜ਼ਾਂ ਤੁਸੀਂ ਐਕਸਚੇਂਜ ਕਰੋਗੇ ਨਾ ਭਾਜੀ ਤੇ ਤੁਹਾਨੂੰ ਸਮਝ ਆਏਗੀ, ਤੇ ਆਈ ਓਪਨਰ ਹੈ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ
1: ਭਾਈ ਯਾਰ ਇਹ ਜਿਹੜਾ ਸੋਰੀ ਮੈਨੂੰ ਸੱਚ ਚੇਤਾ ਆ ਗਿਆ, ਇਹ ਆਪਣੇ ਜਦੋਂ ਆਪਾਂ ਉਹ ਜਾਂਦੇ ਆ ਆਪਣੇ ਆਸਪਾਸ ਹੇਅਰ ਡਰੈਸਰਾਂ ਕੋਲ, ਤੇ ਉੱਥੇ ਵੀ ਤਾਂ ਉਹੀ ਲੱਗਦਾ ਸੇਮ ਹੀ ਆ ਹਨਾ, ਉਹ ਵਿੱਚੋਂ ਧੋ ਕੇ ਤੇ ਉਹਦੇ ਨਾਲ ਤੁਹਾਡਾ ਸਿਰ ਧੋ ਦਿੰਦੇ ਆ, ਸੇਮ ਹੀ ਚੀਜ਼ ਆ।
0: ਬਿਲਕੁਲ
2: ਬਿਲਕੁਲ ਬਿਲਕੁਲ,
1: ਦੇਖੋ ਸਾਡੇ ਵਾਲ ਹੈਗੇ ਨੀ, ਅਸੀਂ ਕਿਸੇ ਨੂੰ ਓਦਾਂ ਦਾ ਰਹਿਣ ਨੀ ਦੇਣਾ, ਅੱਗੇ ਅੱਗੇ ਤੋਂ ਨੋ ਲਗੇ ਸੋਚਣਗੇ।
2: ਹੁਣ ਜਾ ਕੇ ਦਿਖਾਓ ਬਾਈ,
0: ਕੁੱਤੇ ਵੀ ਧੋਂਦੇ ਬਾਈ, ਕੁੱਤੇ ਨੂੰ ਵੀ ਨਵਾਉਂਦੇ ਹੀ ਹੁੰਦਾ, ਜਿਹੜਾ ਕੁੱਤੇ ਨੂੰ ਨਵਾਉਂਦੇ ਨਾ,
1: ਅੱਛਾ ਸੇਮ ਹੀ ਹੁੰਦਾ ਉੱਥੇ ਵੀ,
0: ਉਹ ਵੀ ਹਾਂ ਇਹੀ ਲਾਉਂਦੇ ਆ, ਪਰ ਸਮਝੋ ਹੁਣ ਉਹਦੀ ਯੂਸੇਜ ਅਲੱਗ ਹੈ, ਸਾਡੀ ਯੂਸੇਜ ਹੀ ਅਲੱਗ ਹੈ, ਅਸੀਂ ਸੋਚ ਹੀ ਨਹੀਂ ਸਕਦੇ ਉਹ ਯੂਸੇਜ। ਉਸ ਤੋਂ ਬਾਅਦ ਮੈਂ ਹਰੀਕ ਨੂੰ ਹਾਏ ਕਰਦੀ ਹਾਂ, ਕੋਈ ਰਿਸਪੋਂਸ ਆਏ ਨਾ ਆਏ, ਮੈਂ ਕਿਹਾ ਬਟ ਸੱਚੀ ਦੱਸੀ ਆਈ ਯੂ ਗੈਟਿੰਗ ਰਿਸਪੋਂਸ, ਕਹਿੰਦੀ ਯੈਸ, ਮੈਂ ਕਿਹਾ ਦੈਟਸ ਇਟ, ਮੈਂ ਕਿਹਾ ਦੈਟਸ ਇਟ, ਹੈ ਨਾ, ਮਤਲਬ ਹੁਣ ਮੈਨੂੰ ਨੀ ਪਤਾ ਕਿ ਮੈਂ ਕੋਈ ਸਿਆਣੀ ਗੱਲ ਕੀਤੀ ਆ, ਬੇਵਕੂਫੀ ਕੀਤੀ ਆ, ਜੋ ਵੀ ਕੀਤਾ, ਕੋਈ ਹੋਰ ਹੁੰਦਾ ਕੀ ਕਰਦਾ, ਬਟ ਮੇਰਾ ਮੰਨਣਾ ਆਵੇ ਕਿ ਅਸੀਂ ਪਹਿਲ ਕੀਤੀ ਕਿਉਂਕਿ ਸਾਡੀ ਸੋਸਾਇਟੀ ਨੇ ਸਾਨੂੰ ਨਹੀਂ ਸਿਖਾਇਆ ਸੀਗਾ ਅਣਜਾਣ ਬੰਦੇ ਨੂੰ ਸਤਿ ਸ੍ਰੀ ਅਕਾਲ ਬੋਲਣਾ, ਇੱਥੇ ਸੋਸਾਇਟੀ ਨੂੰ ਸਿਖਾਇਆ, ਤੇ ਹੋ ਸਕਦਾ ਕਿ ਅਸੀਂ ਸ਼ਾਇਦ ਆ ਚੀਜ਼ ਖਤਮ ਕਰੀ ਜਾਂਦੇ। ਮੈਂ ਨੀ ਕਹਿੰਦਾ 100% ਸਹੀ ਨੇ, ਹੋਣਗੇ ਮਾੜੇ ਹੁਣ, ਕਿਉਂਕਿ ਹੁਣ ਜਦੋਂ ਟ੍ਰੇਨ ਸਫ਼ਰ ਕਰਦੇ, ਮੈਂ ਤਾਂ ਸਾਰਾ ਦਿਨ ਬੱਸ ਚਲਾਉਂਦਾ, ਮੈਂ ਦੇਖਦਾ ਮਤਲਬ ਕਿੰਨੇ ਬੰਦੇ ਉਤਰਦੇ ਚੜ੍ਹਦੇ ਨੇ, ਤੇ ਮੈਨੂੰ ਤਾਂ ਸੱਚੀ ਕਹਾਂ ਮੈਨੂੰ 60% ਗੋਰੇ ਹੀ ਆ ਗਏ ਹੈ ਗੁੱਡ ਮਾਰਨਿੰਗ ਕਹਿੰਦੇ ਨੇ, ਆਪਣੇ ਨਹੀਂ ਕਹਿੰਦੇ।
1: ਕਈ ਘਰਾਂ ਦੇ ਵਿੱਚ ਹੈ ਹੀ ਨੀ, ਮੈਂ ਵੇਖਣਾ ਵਾ ਵੀ ਕਈਆਂ ਦੇ ਵਿੱਚ ਆਪਸ ਵਿੱਚ ਵੀ ਨੀ ਰਿਵਾਜ ਹੈਗਾ, ਦੂਸਰੇ ਨੂੰ ਤਾਂ ਉਹਨਾਂ ਨੇ ਕੀ ਬੁਲਾਉਣਾ,
2: ਆਪਸ ਵਿੱਚ ਵੀ ਸੈਂਸ ਆਫ ਗ੍ਰੀਟਿੰਗ ਹੀ ਨਹੀਂ ਹੈ ਨਾ।
1: ਹਾਂ
0: ਸੈਂਸ ਆਫ ਗ੍ਰੀਟਿੰਗ, ਕਿਉਂਕਿ ਕਿਸੇ ਨਾ ਅਸੀਂ ਨਾ ਨਹੀਂ ਅਣਜਾਣ ਬੰਦੇ ਨੂੰ ਬੁਲਾਇਆ, ਤੂੰ ਸੋਚ ਕੇ ਦੇਖ, ਠੀਕ ਹੈ ਤੈਨੂੰ ਸਰਪੰਚ ਜਾਣਦਾ, ਸਰਪੰਚ ਨੂੰ ਸਤਿ ਸ੍ਰੀ ਅਕਾਲ ਕਰਤੀ, ਪਰ ਇੱਕ ਆਮ ਬੰਦਾ ਜਾ ਰਿਹਾ, ਮੈਂ ਥੋੜਾ ਉਹਨੂੰ ਬੁਲਾ ਰਿਹਾ, ਮੈਂ ਨਹੀਂ ਬੁਲਾ ਰਿਹਾ, ਇੱਥੇ ਬੁਲਾਉਣਾ ਹੈ। ਹੁਣ ਉਹ ਭਾਜੀ ਨੇ ਕਿਹਾ ਕਿ ਮੈਂ ਹਰ ਪੰਜਾਬੀ ਨੂੰ ਮਿਲਣਾ ਗਿਲਣਾ ਇੱਦਾਂ ਕਰਦਾ, ਗੋਰੇ ਨੂੰ ਵੀ ਕਰਦੇ ਹੋਣੇ ਮੈਨੂੰ ਲੱਗਦਾ ਉਹ ਭਾਜੀ, ਕਿਉਂਕਿ ਜਿਸ ਹਿਸਾਬ ਨਾਲ ਉਹ ਕਹਿੰਦੇ ਸੀਗੇ, ਮੈਨੂੰ ਵੀ ਆਦਤ ਹੈ, ਮੈਂ ਬੱਸ 'ਚ ਕੋਈ ਅੰਕਲ ਲਾਂਗੇ ਤਾਂ ਮੈਂ ਹੱਥ ਕਰਾਂ, ਉਹ ਨਹੀਂ ਕਰਦੇ, ਪਰ ਇਟ ਡਜ਼ਨਟ ਰੀਲੀ ਮੈਟਰ, ਠੀਕ ਹੈ, ਹੋ ਸਕਦਾ ਤੀਜਾ ਕਰ ਦੇਗਾ ਕੋਈ ਬੰਦਾ।
1: ਨਹੀਂ ਉਹ ਵੀ ਤਾਂ ਉੱਥੇ ਤਾਂ ਕਈ ਚੀਜ਼ਾਂ ਦੇ ਹਰਡਲ ਵੀ ਹੁੰਦੇ ਆ, ਹੋ ਸਕਦਾ ਪਤਾ ਨਹੀਂ ਕੀ ਅਗਲੇ ਦੇ ਮਨ ਦੇ ਵਿੱਚ ਚੱਲ ਰਿਹਾ ਉਹਨਾਂ ਨੂੰ ਨਾ, ਕਈ ਵਾਰੀ ਆਪਾਂ ਘਰਾਂ ਤੋਂ ਹੀ ਗਾਈਡੈਂਸ ਇੱਦਾਂ ਦੀ ਦੇ ਕੇ ਤੋੜਦੇ ਹਾਂ ਵੀ ਬਾਹਰ ਕਿਸੇ ਨੂੰ ਕਵਾਉਣਾ ਨਹੀਂ ਆ, ਹੈ ਨਾ, ਕੋਈ ਆਊਗਾ ਤੇ ਬੂਹਾ ਨਹੀਂ ਖੋਲਣਾ, ਉਹ ਉਹ ਫਿਰ 100% ਉਸ ਚੀਜ਼ ਨੂੰ ਲੋਕ ਹੀ ਲਾ ਦਿੰਦੇ ਆ।
0: ਆਪਾਂ ਜੀ ਸੱਚ ਹੈ, ਮੈਂ ਸਾਡੇ ਸਾਹਮਣੇ ਕਰੀਕ ਤੇ ਅੰਕਲ ਤੇ ਆਂਟੀ ਸੈਰ ਕਰਦੇ ਹੁੰਦੇ ਸੀ, ਬੜੀ ਵਾਰੀ ਦੇਖਿਆ, ਬੜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਇੱਕ ਵਾਰੀ ਮੈਂ ਕਿਹਾ ਚਾਹ ਜੋ ਚਾਹ ਪੀ ਲਓ, ਤੇ ਉਹ ਝਿਜਕਦੇ ਝਿਜਕਦੇ ਕਰਦੇ ਆ ਗਏ ਕਿ ਮੈਂ ਦੱਸਿਆ ਸੀ ਚੰਡੀਗੜ੍ਹ ਦੇ, ਥੋੜੀ ਕਨਵਰਸੇਸ਼ਨ ਸਾਡੇ ਆ ਗਏ, ਤੇ ਉਹਨਾਂ ਨੇ ਮੈਨੂੰ ਆਹੀ ਗੱਲ ਕਹੀ, ਕਹਿੰਦੇ ਬੇਟਾ ਸਾਨੂੰ ਨਾ ਬੱਚਿਆਂ ਨੇ ਕਿਹਾ ਹੋਇਆ ਕਿ ਏਦਾਂ ਓਦਾਂ ਨੀ ਇੱਥੇ। ਮੈਂ ਕਿਹਾ ਅੰਕਲ ਕਿਡਨੈਪ ਥੋੜਾ ਕਰ ਲੈਣਾ ਤੁਹਾਨੂੰ ਵੀ ਚੋਕੇ, ਕਿਹੜਾ ਕਿ ਨਹੀਂ ਹੁੰਦਾ ਏਦਾਂ, ਮੈਂ ਕਿਹਾ ਨਹੀਂ ਹੈਗਾ ਨਾ, ਹਨਾ, ਤੇ ਮਤਲਬ ਸੋਕੇ ਕਿ ਚਾਹ ਸਾਹਮਣੇ ਘਰ ਆ ਸਾਡਾ, ਚਾਹ ਬਣਨੀ ਹੈ ਤੁਸੀਂ ਬਾਹਰ ਬਹਿ ਕੇ ਪੀ ਲਓ ਜ਼ਿਆਦਾ, ਕਹਿੰਦੇ ਹੁਣ ਤੁਸੀਂ ਸ਼ਰਮਿੰਦਾ ਕਰੀ ਜਾਂਦਾ, ਇਟਸ ਇਟਸ ਲਾਈਕ ਦਿਸ, ਹਨਾ, ਮੈਨੂੰ ਨੀ ਪਤਾ, ਪਰ ਆਹ ਆਪਣੇ ਵੱਲੋਂ ਹੋਣੀ ਚਾਹੀਦੀ ਭਾਜੀ।
1: ਮੈਨੂੰ
0: ਡਿਫਰੈਂਟ ਸੋਸਾਇਟੀ ਚ ਉੱਠਣਾ ਬੈਠਣਾ ਵੈਲਕਮਿੰਗ ਹੋਣਾ, ਕਿਉਂਕਿ ਸਾਡੇ ਗੁਰਦੁਆਰੇ ਜਦੋਂ ਗੋਰਾ ਆਉਂਦਾ ਨਾ, ਅਸੀਂ ਭੰਗੜੇ ਪਾਉਂਦੇ ਹਾਂ, ਸਾਡੇ ਘਰ ਗੋਰਾ ਆਇਆ, ਯਾਦ ਆ ਭਾਜੀ ਤੁਸੀਂ ਸੁਣਾਇਆ ਸੀਗਾ, ਕੀ ਅਸੀਂ ਚਰਚ ਗਏ ਹਾਂ ਕਦੀ, ਕੀ ਅਸੀਂ ਚਰਚ ਗਏ ਹਾਂ, ਕੀ ਅਸੀਂ ਮੰਦਿਰ ਗਏ ਹਾਂ, ਬੀਂਗਨ ਸਰਦਾਰ ਯਾਰ ਜਵਾਬ ਹੈ ਬਾਈ, ਆ ਜਵਾਬ ਆਪੇ ਦੇ ਲਓ, ਮਤਲਬ ਮੈਂ ਆ ਨੀ ਕਹਿੰਦਾ ਕਿ ਜਾਂਦੇ ਹੋਣਗੇ, ਪਰ ਆ ਜਵਾਬ ਹੈ ਬਾਈ, ਮੈਨੂੰ ਇਹ ਲੱਗਦਾ ਕਿ ਵੀ ਅਸੀਂ ਸੋਸਾਇਟੀ ਹਾਂ,
1: ਨਹੀਂ ਚਲੋ ਜਾਣ ਵਾਲੇ ਜਾਂਦੇ ਆ, ਪਰ ਇਹ ਆ ਵੀ ਹਾਂ ਇਹ ਗੱਲ ਵੱਖਰੀ ਆ ਵੀ ਉਹ ਕਿਹੜੀ ਸੈਂਸ ਦੇ ਵਿੱਚ ਬੰਦਾ ਜਾਂਦਾ ਵਾ ਹਨਾ ਤੇ
0: ਤੁਹਾਨੂੰ ਨੇ ਜਦੋਂ ਆਉਂਦੇ ਆ ਨਾ ਗੋਰੇ ਗੁਰਦੁਆਰੇ ਮੈਨੂੰ ਪਤਾ ਕਿ ਮਤਲਬ ਉਹਨਾਂ ਨੂੰ ਇੱਕ ਡਿਫਰੈਂਟ ਉਹ ਦਿੰਦੇ ਨੇ ਪਰ ਅਸੀਂ ਕਿੰਨਾ ਕੁ ਸਾਨੂੰ ਕਿੰਨਾ ਪਤਾ ਹੁਣ ਰਿਚਰਡ ਜੀ ਆ ਕੇ ਦੱਸਦੇ ਨੇ ਕ੍ਰਿਸਚੀਅਨਸ ਬਾਰੇ ਚਰਚ ਬਾਰੇ ਇੰਨਾ ਕੁਛ ਉਹ ਵੈਲਕਮਿੰਗ ਹੈ ਚੀਜ਼ ਉਹ ਇੱਕ ਐਕਸਚੇਂਜ ਪ੍ਰੋਗਰਾਮ ਆ ਉਹ ਚੀਜ਼ ਉਹਨੇ ਸੋਸਾਇਟੀ ਬਣਾਉਣੀ ਆ
2: ਹਾਂ ਮਤਲਬ ਗੱਲ ਸਹੀ ਆ ਨਾ ਕਿ ਕਿਊਰੀਓਸਿਟੀ ਹਮੇਸ਼ਾ ਰਹਿਣੀ ਚਾਹੀਦੀ ਹੈ ਇਨਸਾਨ ਦੇ ਅੰਦਰ ਮੇਜਰ ਤੇ ਇਹੀ ਪੁਆਇੰਟ ਆ
1: ਆਪਾਂ ਜਾਣਨਾ ਵੀ ਨਹੀਂ ਚਾਹੁੰਦੇ ਆਪਾਂ ਤਾਂ ਕਹਿੰਦੇ ਨਹੀਂ ਸਾਨੂੰ ਅਸੀਂ ਜਾਣ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਅਸੀਂ ਜਾਣਨਾ ਹੀ ਨਹੀਂ ਆ ਕਈ ਵਾਰੀ ਸਾਨੂੰ ਕੋਈ ਕੋਲ ਹੋ ਕੇ ਦੱਸਣ ਦੀ ਕੋਸ਼ਿਸ਼ ਕਰਦਾ ਨਾ ਵੀ ਆਹ ਚੀਜ਼ ਏਦਾਂ ਵਾ ਐਵੇਂ ਆ ਚਾਹੇ ਉਹ ਧਰਮ ਦੀ ਆ ਚਾਹੇ ਕੋਈ ਹੋਰ ਜਿਹੜੀ ਸਾਨੂੰ ਲੱਗਦਾ ਵੀ ਨਹੀਂ ਆ ਤੇ ਉਹ ਅਸੀਂ ਬਲੋਕ ਮਾਰਦੇ ਨੇ ਉੱਥੇ ਵੀ ਨਹੀਂ ਜੋ ਅਸੀਂ ਜਾਣਦੇ ਹਾਂ ਆਖਰੀ ਸੱਚ ਆ ਦੈਟਸ ਇਟ ਤੂੰ ਮਤਲਬ ਤੂੰ ਨਾ ਸਾਨੂੰ ਦੱਸ ਵੀ ਆਪਾਂ ਕੀ ਕਰ ਰਹੇ ਮੈਂ ਫਰਕ ਕੀ ਪੈਂਦਾ ਵਾ ਸੁਣ ਲਓ ਅਗਲੇ ਦੀ 5 ਮਿੰਟ
0: ਪਿਛਲੇ 3-4 ਸਾਲਾਂ ਦਾ ਸੁਣਨ ਦੀ ਆਦਤ ਪਈ ਤੇ ਸਮਝ ਆਇਆ ਕਿ ਯਾਰ ਹੈਗੀ ਇਹ ਗੱਲਾਂ ਤੇ ਨਾਲੇ ਅਗਲਾ ਵੀ ਬੰਦਾ ਇੰਟਰਸਟ ਲੈਂਦਾ ਤੁਹਾਡੇ ਚ ਕਿ ਮੇਰੀ ਸੁਣਨ ਤਾਂ ਦਿਆ ਭਾਵੇਂ ਸੁਣਿਆ ਵੀ ਨਾ ਪਰ ਸ਼ੋਅ ਤਾਂ ਕਰੋ ਮੈਂ ਸੁਣਦਾ ਪਿਆ ਮਤਲਬ ਕਿਉਂਕਿ ਕਨਵਰਸੇਸ਼ਨ ਤਦੀ ਵਧੇਗੀ ਭਾਜੀ ਕਨਵਰਸੇਸ਼ਨ ਤਦੀ ਵਧੇਗੀ ਮੈਨੂੰ ਮੇਰੀ ਜਨਾਨੀ ਬੜੀ ਵਾਰ ਸਮਝਾਉਂਦੀ ਸੀ ਮੈਂ ਨੀ ਸਮਝਦਾ ਸੀਗਾ ਰੇਡੀਓ ਨੇ ਸਮਝਾਇਆ ਤਾਂ ਮੈਨੂੰ ਸਮਝ ਆ ਗਈ ਹੌਲੀ ਹੌਲੀ ਕਿ ਵਾਕਈ ਤੁਹਾਡੀਆਂ ਜਿਹੜੀਆਂ ਗ੍ਰੈਸ ਜ਼ਿਆਦਾ ਕਰਦੇ ਹੋ ਤੁਸੀਂ ਤੇ ਫਿਰ ਉਸ ਤੋਂ ਬਾਅਦ ਕੰਟੈਂਟ ਵੀ ਹੁੰਦਾ ਫਿਰ ਤਾਂ ਕੰਟੈਂਟ ਲੋਜੀਕਲ ਹੁੰਦਾ ਮੈਨੂੰ ਆਹ ਥੋੜਾ ਜਿਹਾ ਕਾਫੀ ਇੱਕ ਪੁਆਇੰਟ
1: ਬਿਲਕੁਲ ਠੀਕ ਸਿਮਰਨ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਬਹੁਤ ਸੋਹਣੀ ਸਾਂਝ ਪਾਈ ਤੁਸੀਂ ਤੇ ਹੁਣ ਸਮਾਂ ਆ ਗਿਆ ਸਾਡਾ ਇੱਕ ਬ੍ਰੇਕ ਦਾ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਰੇਡੀਓ ਹਾਂਜੀ 1674 AM

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी। हांजी
1: रेडियो हाँ जी 1674 में करी फिर तू ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਬਾਤ ਸਾਡੀ ਅੱਜ ਚੱਲ ਰਹੀ ਆ ਆਪਾਂ ਜਿਹੜਾ ਇਕੱਲੇ ਇਕੱਲੇ ਜੇ ਰਹਿਣ ਲੱਗ ਪਏ ਆਪਾਂ ਬਾਹਰ ਅੰਦਰ ਜਾਂਦੇ ਹਾਂ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਜਾਂ ਫਿਰ ਆਪਣੀ ਜਾਣ ਪਛਾਣ ਤੋਂ ਇਲਾਵਾ ਹੋਰ ਕਿਸੇ ਨਾਲ ਕੋਈ ਸਾਂਝ ਹੀ ਨਹੀਂ ਆਪਾਂ ਬਣਾ ਪਾ ਰਹੇ। ਸੋ ਉਹ ਸਾਰੀ ਚੀਜ਼ ਜਿਹੜੀ ਆ ਉਹ ਸਾਡੇ ਉੱਤੇ ਕਿੱਦਾਂ ਇਫੈਕਟ ਕਰ ਰਹੀ ਆ, ਕਿੱਦਾਂ ਦਿਨੋਂ ਦਿਨੇ ਵੱਧ ਰਹੀ ਹੈ, ਸਾਡੇ ਸਮਾਜ ਦੇ ਉੱਤੇ ਕੀ ਇਫੈਕਟ ਕਰ ਰਹੀ ਹੈ, ਸਾਡੀ ਮੈਂਟਲ ਹੈਲਥ ਦੇ ਉੱਤੇ ਕੀ ਇਫੈਕਟ ਕਰ ਰਹੀ ਹੈ। ਸੋ ਆਪਾਂ ਉਹ ਚੀਜ਼ਾਂ ਵੇਖ ਰਹੇ ਹਾਂ। ਕੁੱਲ ਮਿਲਾ ਕੇ ਜੇ ਆਪਾਂ ਗੱਲੀ ਬਾਤੀ ਵੇਖੀਏ ਤਾਂ ਫਿਰ ਸਾਨੂੰ ਇਹ ਚੀਜ਼ ਸਾਫ਼ ਸਮਝ ਆਉਂਦੀ ਹੈ ਵੀ ਸਾਨੂੰ ਚਾਹੀਦਾ ਵਾ ਇੱਕ ਦੂਸਰੇ ਨੂੰ ਬੁਲਾਉਣਾ, ਅਤੇ ਬੜੀ ਵਧੀਆ ਗੱਲ ਹੈ।
2: ਹਾਂ,
1: ਪਰ ਜੇ ਆਪਾਂ ਇਹਨੂੰ ਪ੍ਰੈਕਟੀਕਲੀ ਵੇਖੀਏ ਤਾਂ ਫਿਰ ਆਪਾਂ ਜਦੋਂ ਖੁੱਲ੍ਹੇ ਸਮਾਜ ਦੇ ਵਿੱਚ ਜਾਂਦੇ ਫਿਰ ਅਸੀਂ ਕਹਿੰਦੇ ਨਹੀਂ ਯਾਰ ਇਹ ਔਖਾ ਕੰਮ, ਐਡਾ ਕਿਹੜਾ ਨਖਰੇ ਚੱਲੇ, ਨਹੀਂ ਤੇ ਨਾ ਸੀ ਵਾਲਾ ਕੰਮ ਉੱਪਰੇ ਬੰਦਿਆਂ ਨੂੰ ਤੇ ਛੱਡੋ, ਉਹ ਤੇ ਸਾਡੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਲੈ ਕੇ ਵੀ ਸਾਡੇ 'ਚ ਆ ਗਿਆ। ਬੜੀ ਵਾਰੀ ਤੁਸੀਂ ਵੇਖਿਆ ਹੋਊਗਾ ਆਪਾਂ ਇਹ ਜਿਹੜਾ ਹੋਊਗਾ ਨਾ ਹੌਲੀ ਹੌਲੀ ਫਿਰ ਸਰਕਲ ਜਿਹੜਾ ਹੌਲੀ ਹੌਲੀ ਸਕਵੀਜ਼ ਹੁੰਦਾ ਜਾਂਦਾ। ਤੁਸੀਂ ਇੱਕ ਨੋਟ ਕੀਤਾ ਹੋਊਗਾ ਜਦੋਂ ਕਿਸੇ ਬੰਦੇ ਨਾਲ ਮਾੜੀ ਮੋਟੀ ਜੀ ਕੋਈ ਹੋਵੇ, ਕੋਈ ਜਾਂ ਸਾਨੂੰ ਲੱਗਦਾ ਹੋਵੇ ਵੀ ਯਾਰ ਸਰਦਾ ਹੀ ਆ, ਅਤੇ ਆਪਾਂ ਵੇਖ ਲਿਓ ਸਾਹਮਣੇ ਉਹ ਆ ਰਿਹਾ ਤਾਂ ਆਪਾਂ ਕਹਿੰਦੇ ਇੱਧਰੋਂ ਹੀ ਨਿਕਲ ਜਾਂਦੇ ਹਾਂ, ਬੁਲਾਉਣਾ ਪੈਣਾ।
2: ਬਿਲਕੁਲ ਠੀਕ ਹੁੰਦਾ, ਯੂਜੁਅਲ ਜੀ ਗੱਲ ਆ,
1: ਤੇ ਕਈ ਵਾਰੀ ਉਹਨੇ ਵੀ ਵੇਖ ਲਿਆ ਹੁੰਦਾ।
2: ਬਿਲਕੁਲ ਠੀਕ ਗੱਲ ਆ,
1: ਉਹ ਫਿਰ ਹੌਲੀ ਹੌਲੀ ਉਹ ਚੀਜ਼ ਜਿਹੜੀ ਉਹ ਤੁਹਾਡੇ ਲਾਗੇ ਆਉਣੀ ਸ਼ੁਰੂ ਹੋ ਜਾਂਦੀ।
2: ਹਾਂ, ਮੈਨੂੰ ਲੱਗਦਾ ਕਿ ਸ਼ਾਇਦ ਮਨ ਦੇ ਅੰਦਰ ਹੀ ਨਾ ਇੰਨੇ ਸਾਰੇ ਬਬਲਸ ਇਕੱਠੇ ਕੀਤੇ ਹੋਏ ਆ, ਆਪਾਂ ਛੋਟੇ ਛੋਟੇ ਬੋਕਸ ਇਕੱਠੇ ਕੀਤੇ ਹੋਏ ਕਿ ਉਸ ਤੋਂ ਨਹੀਂ ਵੇਲ ਮਿਲਦਾ ਬੰਦੇ ਨੂੰ ਸ਼ਾਇਦ ਕਿ ਕਿਸੇ ਹੋਰ ਨੂੰ ਮੈਂ ਮਿਲਾਂਗਾ। ਮੈਂ ਚੀਜ਼ ਨੋਟਿਸ ਕੀਤੀ ਕਾਫੀ ਜ਼ਿਆਦਾ ਨਾ ਕਿ ਬਹੁਤ ਵਾਰੀ ਸਾਡਾ ਆਪਣੇ ਆਪ ਨੂੰ ਲੈ ਕੇ ਬਹਾਨਾ ਹੁੰਦਾ ਯਾਰ ਮੈਨੂੰ ਨਾ ਕੰਮ ਬਹੁਤ ਹੈਗੇ ਆ, ਮੈਂ ਹੋਰ ਵੀ ਬਹੁਤ ਚੀਜ਼ਾਂ ਕਰਨੀ ਹੁੰਦੀਆਂ, ਮੈਂ ਫਲਾਂ ਫਲਾਂ ਨੂੰ ਬਾਅਦ 'ਚੋਂ ਮਿਲ ਲਾਂਗਾ, ਯਾਰ ਕਾਲ ਬੈਕ ਮੈਂ ਬਾਅਦ 'ਚੋਂ ਕਰ ਲੈਂਦਾ, ਹੈ ਨਾ ਕਿ ਮੈਂ ਹਜੇ ਥੋੜ੍ਹਾ ਜ਼ਿਆਦਾ ਬਿਜ਼ੀ ਹਾਂ। ਇੱਧਰ ਹੀ ਸ਼ਾਇਦ ਬਿਜ਼ੀਨੈਸ ਹੁੰਦੀ ਨਹੀਂ ਕਿਸੇ ਦੇ ਅੰਦਰ ਵੀ, ਕਿਸੇ ਨੂੰ ਮਿਲਣ ਤੋਂ ਜਾਂ ਉਹਦੇ ਅੰਦਰ ਇੱਕੋ ਆਪਾਂ ਆਪਣਾ ਮਨ ਹੁੰਦਾ ਨਾ ਕਿ ਮਨ ਨੂੰ ਵੀ ਤਾਂ ਚੋਰੀ ਰੱਖਣਾ ਨਾ ਕਿਸੇ ਤਰੀਕੇ ਕਿ ਨਹੀਂ ਮੈਂ ਇਹ ਚੀਜ਼ ਇਸ ਕਰਕੇ ਨਹੀਂ ਕਰ ਰਿਹਾ ਬਿਕੋਜ਼ ਆਈ ਐਮ ਡੂਇੰਗ ਦੀ ਅਦਰ ਥਿੰਗ। ਉਹ ਅਦਰ ਥਿੰਗ ਕਰ ਨਹੀਂ ਰਹੇ ਹੁੰਦੇ ਆਪਾਂ, ਪਰ
1: ਉਹ ਹੁੰਦਾ ਵੀ ਆ, ਪਲੱਸ ਉਹਦਾ ਨਾ ਰੀਜ਼ਨ ਇੱਕ ਹੋਰ ਵੀ ਆ, ਕਈ ਵਾਰੀ ਉਹ ਚੀਜ਼ ਸੱਚ ਵੀ ਹੁੰਦੀ ਆ ਡਾਇਰੈਕਟਲੀ ਨਹੀਂ ਪਰ ਇਨਡਾਇਰੈਕਟਲੀ। ਤੁਸੀਂ ਫੋਰ ਐਗਜ਼ਾਮਪਲ ਤੁਸੀਂ ਉਸ ਮੌਕੇ ਇੰਨੇ ਬਿਜ਼ੀ ਨਹੀਂ ਹੁੰਦੇ ਪਰ ਤੁਹਾਡੇ ਦਿਮਾਗ 'ਚ ਬਹੁਤ ਕੁਛ ਚੱਲ ਰਿਹਾ ਹੁੰਦਾ, ਉਹ ਚੀਜ਼ ਤੁਹਾਨੂੰ ਤੰਗ ਕਰਦੀ ਹੈ। ਅਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ ਇਹੋ ਹੀ ਆ ਸਾਡਾ ਇੱਕ ਦੂਸਰੇ ਨਾਲੋਂ ਟੁੱਟਣ ਦਾ, ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ ਸੋਚ ਕੇ ਵੇਖਿਓ ਕਦੋਂ ਤੁਸੀਂ ਕਿਸੇ ਨੂੰ ਵੀ ਹੱਸ ਕੇ ਬੁਲਾ ਲੈਂਦੇ ਹੋ, ਕਿਉਂਕਿ ਇਨਸਾਨ ਹੈ ਨਾ, ਜ਼ਰੂਰੀ ਨਹੀਂ ਆ ਵੀ ਇੱਕ ਬੰਦਾ ਵਾ ਹੁਣ ਮੈਂ ਹਾਂ ਅਤੇ ਮੈਂ ਜ਼ਰੂਰੀ ਨਹੀਂ ਹਾਂ ਵੀ ਹਰ ਇੱਕ ਵੇਲੇ ਹੀ ਹਰ ਇੱਕ ਨੂੰ ਲੰਘਦੇ ਨੂੰ ਹੱਸ ਕੇ ਬੁਲਾਊਂਗਾ, ਪਰ ਇਹ ਵੀ ਨਹੀਂ ਹੈ ਵੀ ਆਲਵੇਜ਼ ਮੰਨ ਲਓ ਤੁਸੀਂ ਬਿਨਾਂ ਉਦੋਂ ਲੰਘ ਜਾਓਗੇ। ਤੁਸੀਂ ਇੱਕ ਅੱਧੀ ਸੋਚ ਕੇ ਵੇਖੋ, ਪ੍ਰੈਕਟੀਕਲੀ ਕਰਕੇ ਵੇਖਿਓ ਕਿ ਅੱਜ ਮੇਰਾ ਜੀ ਕੀਤਾ ਵਾ, ਮੈਂ ਇਹਨੂੰ ਹੈਲੋ ਕੀਤੀ ਹੈ, ਅੱਜ ਕੀ ਸੀ, ਅਤੇ ਉਹਦਾ ਆਂਸਰ ਤੁਹਾਨੂੰ ਇਹ ਮਿਲੂਗਾ ਕਿ ਉਦਣ ਵੇਲ ਹੀ ਤੁਹਾਡੇ ਕੋਲ, ਅਗਲੇ ਦਿਨ ਤੁਹਾਨੂੰ ਛੁੱਟੀ ਸੀ, ਸ਼ਾਮਾਂ ਨੂੰ ਕਿਤੇ ਜਾਣ ਦਾ ਬੋਝ ਨਹੀਂ, ਕੋਈ ਕਿਸੇ ਨੂੰ ਜਾ ਕੇ ਤੁਸੀਂ ਕੋਈ ਰਿਪਲਾਈ ਨਹੀਂ ਕਰਨਾ, ਕੋਈ ਬਿੱਲ ਨਹੀਂ ਪੇ ਕਰਨੇ, ਕੋਈ ਨੋਟਿਸ ਨਹੀਂ, ਕੋਈ ਨਿਆਣੇ ਨੂੰ ਚੁੱਕਣਾ ਨਹੀਂ, ਛੱਡਣਾ ਨਹੀਂ, ਜਾਂ ਫਿਰ ਨਿੱਕੇ ਨਿੱਕੇ ਹੀ ਕੰਮ ਹੋਣਗੇ ਜਿਹੜੇ ਤੁਹਾਨੂੰ ਪਤਾ ਵਾ ਵੀ ਯਾਰ ਜਾਂਦੇ ਜਾਂਦੇ ਹੋ ਜਾਣੇ। ਸੋ ਜਿਹੜੇ ਸਾਡੇ ਦਿਮਾਗ ਦੀ ਇੰਗੇਜਮੈਂਟ ਹੈ ਨਾ, ਜਿਹੜਾ ਬੈਕ ਟੂ ਬੈਕ ਆਪਾਂ ਨੂੰ ਅਸਲ ਦੇ ਵਿੱਚ ਅਗਲੇ ਆਉਣ ਵਾਲੇ ਕੰਮ ਦੀ ਟੈਨਸ਼ਨ ਹੈ, ਬਿਜ਼ੀ ਆਪਾਂ ਹੁੰਦੇ ਨਹੀਂ ਹਾਂ, ਪਰ ਆਉਣ ਵਾਲੇ ਕੰਮ ਦੇ ਲਈ ਤੁਹਾਡਾ ਦਿਮਾਗ ਆਲਰੇਡੀ ਇੰਗੇਜ ਹੋ ਜਾਂਦਾ। ਮੰਨ ਲਓ ਤੁਸੀਂ ਅੱਜ ਵਿਹਲੇ ਹੋ ਅਤੇ ਜ਼ਰੂਰੀ ਨਹੀਂ ਆ ਵੀ ਤੁਸੀਂ ਸਹੀ ਹੋ ਦਿਮਾਗੋਂ, ਕਿਉਂਕਿ ਤੁਹਾਨੂੰ ਦਿਖ ਰਿਹਾ ਵਾ ਵੀ ਕੱਲ੍ਹ ਉਹ ਫਿਰ ਅਰਲੀ ਮੋਰਨਿੰਗ ਉੱਠ ਕੇ ਏਅਰਪੋਰਟ 'ਤੇ ਜਾਣਾ, ਕਿਸੇ ਨੂੰ ਪਿੱਕ ਕਰਨਾ, ਅਰਲੀ ਮੋਰਨਿੰਗ ਉੱਠ ਕੇ ਆਪਾਂ ਕੱਲ੍ਹ ਫਿਰ ਕੰਮ 'ਤੇ ਜਾਣਾ। ਤੁਸੀਂ ਨੋਟ ਕੀਤਾ ਹੋਊਗਾ ਕਈ ਵਾਰੀ ਜਦੋਂ ਸਾਡਾ ਮੰਨ ਲਓ ਜਿਹੜਾ ਮੰਡੇ ਟੂ ਫਰਾਈਡੇ ਵਾਲਾ ਪੈਟਰਨ ਆ, ਅਤੇ ਤੁਸੀਂ ਕਦੀ ਰਿਲਾਈਜ਼ ਕੀਤਾ ਹੋਊਗਾ ਫਰਾਈਡੇ ਤੁਹਾਡਾ ਮਾਹੌਲ ਹੋਰ ਹੁੰਦਾ।
2: ਬਿਲਕੁਲ ਠੀਕ,
1: ਕਿਉਂਕਿ ਤੁਹਾਨੂੰ ਸੈਚਰਡੇ ਦੀਦਾ ਅੱਗੇ, ਸੰਡੇ ਤੁਹਾਡਾ ਮਾਹੌਲ ਹੋਰ ਹੁੰਦਾ, ਵੈਸੇ ਤਾਂ ਸੰਡੇ ਛੁੱਟੀ ਆ ਪਰ ਸੰਡੇ ਤੁਸੀਂ ਨੋਟ ਕਰਿਓ ਵੀ ਸ਼ੁੱਕ 12 ਵਜੇ ਤੋਂ ਬਾਅਦ, 1 ਵਜੇ ਤੋਂ ਬਾਅਦ, 2 ਵਜੇ ਤੋਂ ਬਾਅਦ ਕਿਉਂ ਐਵੇਂ ਖਿੱਚ ਚੜ੍ਹ ਲੱਗ ਪੈਂਦੀ, ਉਦੋਂ ਫਿਰ ਨਹੀਂ ਤੁਸੀਂ ਬੁਲਾਉਂਦੇ ਕਿਸੇ ਨੂੰ, ਫਿਰ ਉਸੇ ਅਵਸਥਾ 'ਚ ਆ
2: ਜਾਂਦੇ
1: ਆ ਜਾਂਦੇ ਨਾ ਉਸੇ ਅਵਸਥਾ 'ਚ,
2: ਸਹੀ ਗੱਲ,
1: ਕਿਉਂਕਿ ਤੁਹਾਨੂੰ ਸੋਮਵਾਰ ਦਿਖ ਰਿਹਾ ਫਿਰ।
2: ਬਿਲਕੁਲ ਠੀਕ।
1: ਸੋ ਮੇਰੇ ਖਿਆਲ ਦੇ ਨਾਲ ਆਪਣੀ ਜਿਹੜੀ ਤੁਸੀਂ ਬਿਜ਼ੀ ਨਹੀਂ ਵੀ ਹੋ ਪਰ ਜਿਹੜੀ ਉਹ ਆਉਣ ਵਾਲੇ ਤੁਹਾਡੇ ਬਿਜ਼ੀ ਸਕੈਜੂਲ ਦੀ ਜਿਹੜੀ ਤੁਹਾਡੇ ਸਿਰ ਦੇ ਉੱਤੇ ਸੋਚ ਹੈ ਨਾ, ਉਹ ਵੀ ਤੁਹਾਨੂੰ ਇਗਨੋਰ ਮਰਾਉਂਦੀ ਆ ਆਸ ਪਾਸ ਤੋਂ।
2: ਇੱਕ ਹੋਰ ਚੀਜ਼ ਆ ਜੋ ਮੈਂ ਨੋਟਿਸ ਕੀਤੀ ਐਂਡ ਮੇਰਾ ਇੱਥੇ ਆ ਕੇ ਨਾ ਸਰਕਲ ਇਸ ਤਰੀਕੇ ਦਾ ਬਣਿਆ ਕਿ ਬਹੁਤ ਡਾਇਨਾਮਿਕ ਹੈ। ਸੋ ਮੈਂ ਇੱਕ ਮਿਡ ਟਵੈਂਟੀਜ਼ ਅਰਲੀ ਟਵੈਂਟੀਜ਼ ਦੇ ਹੈ ਨਾ ਆਦਮੀ ਨੂੰ ਵੀ ਜਾਣਦਾ, ਆਦਮੀ ਤਾਂ ਨਹੀਂ ਕਹਾਂਗੇ ਪਰ ਇੱਕ ਯੰਗਸਟਰ ਨੂੰ ਜਾਣਦਾ ਹੈ ਨਾ, ਅਤੇ ਮਿਡ ਫੋਰਟੀਜ਼ 'ਚ ਵੀ, ਐਂਡ ਫਿਰ ਉਹ ਵੀਜ਼ਾ ਸਿਚੁਏਸ਼ਨ ਤੋਂ ਲੈ ਕੇ ਫੈਮਿਲੀ ਸਿਚੁਏਸ਼ਨ ਹਰ ਤਰ੍ਹਾਂ ਦੀ ਡਾਇਨਾਮਿਕਸ ਹੈ ਨਾ। ਇੱਕ ਚੀਜ਼ ਮੈਂ ਬਹੁਤ ਕਾਮਨ ਵੇਖਦਾ ਭਾਜੀ, ਤੁਸੀਂ ਆਪਣੀ ਲਾਈਫ 'ਚ ਕਿੰਨੇ ਲੋਕਾਂ ਨੂੰ ਮਿਲਦੇ, ਬਹੁਤ ਕਾਮਨ ਵੇਖਦੇ ਹੋਵੋਗੇ ਕਿ ਅਸੀਂ ਐਜ਼ ਅ ਸੁਸਾਇਟੀ ਜਦੋਂ ਵਿਚਰਦੇ ਹਾਂ ਇੱਕ ਦੂਸਰੇ ਦੇ ਨਾਲ, ਅਸੀਂ ਗੱਲਾਂ ਇੱਦਾਂ ਰਹੀਆਂ ਕਰਦੇ ਹਾਂ ਕਿ ਹੋਰ ਬਿਜ਼ੀ ਕਿੱਦਾਂ, ਹੋਰ ਬੰਦਾ ਬਿਜ਼ੀ ਕਿਸ ਤਰ੍ਹਾਂ ਹੋ ਸਕਦਾ, ਕਿ ਜੇ ਸਮਝੋ ਕੋਈ ਬੰਦਾ 5 ਦਿਨ ਕੰਮ ਕਰ ਰਿਹਾ ਨਾ, ਅਤੇ ਜੇ ਉਹ ਕਿਸੇ ਮਹਿਫਲ 'ਚ ਬੈਠਾ ਤਾਂ ਉਹਨੂੰ ਕਿਸ ਨਾ ਕਿਸੇ ਤਰੀਕੇ ਇਹ ਜਚਾ ਦਿੱਤਾ ਜਾਂਦਾ ਕਿ ਯਾਰ ਤੇਰੇ ਕੋਲ ਤਾਂ ਬਹੁਤ ਟਾਈਮ ਹੈ ਐਟ ਹੈਂਡ, ਤੂੰ ਆਹ ਸਾਈਡ 'ਤੇ ਆਹ ਚੀਜ਼ ਸ਼ੁਰੂ ਕਰ,
1: ਔਨਲਾਈਨ ਸ਼ੁਰੂ ਕਰ ਲਾ,
2: ਹੈ ਨਾ, ਕਿ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਟੈਲੈਂਟ ਹੈ, ਯਾਰ ਤੂੰ ਟੈਲੈਂਟ ਕਿਉਂ ਵੇਸਟ ਕਰਦਾ ਪਿਆ, ਇਹਨੂੰ ਮੋਨੇਟਾਈਜ਼ ਕਰ, ਹੈ ਨਾ, ਤੂੰ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਕਰ,
1: ਰੈਫਰੈਂਸ ਹੀ ਦੇਣੀ ਆ,
2: ਹਾਂ
1: ਤੇਰੇ ਅਕਾਊਂਟ 'ਚ ਪਾ ਦੇਣੇ ਆ।
2: ਸੋ ਅਸੀਂ ਐਜ਼ ਅ ਸੁਸਾਇਟੀ ਵੀ ਇਸ ਤਰ੍ਹਾਂ ਦੇ ਹੋ ਗਏ ਕਿ ਨੰਬਰ ਗੇਮ ਹੋ ਗਈ ਆ, ਕਿ ਬਾਈ ਤੂੰ ਕਿੰਨਾ ਕੁ ਐਕਸਟਰਾ ਕੰਮ ਕਰ ਸਕਦਾ। ਫਿਰ ਮਤਲਬ ਉਹੀ ਹੈ ਨਾ ਕਿ ਉਹ ਜਿਸ ਤਰ੍ਹਾਂ ਭਾਈ ਨੇ ਕਿਹਾ ਨਾ ਕਿ ਦਿਮਾਗ ਵਾਲੇ ਬੰਦੇ ਆ ਗਏ ਤਰੀਕੇ, ਜਿਹਨਾਂ ਉਹਨਾਂ ਦਾ ਦਿਮਾਗ ਬਹੁਤ ਲਾਇਆ, ਸੋ ਉਹਨੂੰ ਗੱਲ ਇਹ ਹੋ ਗਈ ਕਿ ਤੁਸੀਂ ਕਿੰਨਾ ਕੁ ਆਪਣਾ ਦਿਮਾਗ ਐਟ ਰੈਸਟ ਨਹੀਂ ਰੱਖ ਸਕਦੇ।
1: ਬੰਦਿਆਂ ਬੁੰਦਿਆਂ ਦੇ ਵੇਖੋ ਫਿਰ,
2: ਖੈਰ ਦਿਮਾਗ ਤਾਂ ਹਰ ਕਿਸੇ ਦਾ
1: ਚੀਜ਼ ਆ, ਬੰਦਿਆਂ ਬੁੰਦਿਆਂ ਕਿੰਨਾ ਨੇ ਦਿਮਾਗ ਲਿਆ ਕਿੰਨਾ ਨਹੀਂ, ਉਹਨਾਂ ਚੀਜ਼ਾਂ ਪਿੱਛੇ ਕੋਈ ਐਡਾ ਕੋਈ ਮਤਲਬ ਮਿਲਦਾ ਨਹੀਂ ਤੁਹਾਨੂੰ ਰੀਜ਼ਨ, ਉਹ ਬੰਦੇ ਜਿਹੜੇ ਨੇ ਘੁੰਮ ਘੁੰਮਾ ਕੇ ਅਸੀਂ ਆਪ ਹੀ ਹਾਂ,
2: ਹਾਂ ਐਬਸੋਲੂਟਲੀ
1: ਅਸੀਂ ਆਪ ਹੀ ਫਸੇ ਹਾਂ। ਮੰਨ ਲਓ ਅਗਲੇ ਨੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਪਰੋਸ ਕੇ ਇੱਕ ਆਪਸ਼ਨ ਰੱਖਤੀ,
2: ਬਿਲਕੁਲ,
1: ਵੀ ਤੂੰ ਔਨਲਾਈਨ ਵੀ ਬਿਜ਼ਨਸ ਕਰ ਸਕਦਾ ਹੈ ਨਾ, ਘਰ ਬੈਠੇ ਵੀ ਕਰ ਸਕਦਾ, ਤਾਂ ਉਹਨੇ ਤਾਂ ਆਪਸ਼ਨ ਰੱਖੀ। ਫਿਰ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਉਹ ਜੀ ਸੁਸਾਇਟੀ ਨੇ ਸਾਨੂੰ ਇਸ ਪਾਸੇ ਤਾਕਤਾਂ ਤੋਰਤਾ, ਹਾਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਸਾਨੂੰ ਉਸ ਹਿਸਾਬ ਦੇ ਨਾਲ ਸਾਡੇ ਮਾਇੰਡ ਉਹ ਕੀਤੇ ਆ ਡਿਵਰਟ, ਪਰ ਇਹੋ ਤਾਂ ਚੀਜ਼ਾਂ ਜਿਹੜੀਆਂ ਆਪਾਂ ਬੈਲੈਂਸ ਕਰਕੇ ਚੱਲਣੀ।
2: ਐਬਸੋਲੂਟਲੀ, ਕਿ ਹੁਣ ਸੁਸਾਇਟੀ ਦਾ ਉਹ ਥਰੈਡ ਹੀ ਉਸ ਹਿਸਾਬ ਦਾ ਹੋ ਗਿਆ ਕਿ ਤੁਸੀਂ ਉਹ 'ਚੋਂ ਨਿਕਲ ਪਾਓ ਬੜਾ ਔਖਾ। ਇਹਦੇ ਅੰਦਰ ਇੱਕ ਹੋਰ,
1: ਇਸ ਤੋਂ ਪਹਿਲਾਂ ਆਪਾਂ ਅਗਲੇ ਪੁਆਇੰਟ 'ਤੇ ਚੱਲੀਏ, ਮੈਂ ਇਹ ਜਿਹੜਾ ਪੁਆਇੰਟ ਹੈ ਨਾ ਇਹਦੇ 'ਚ ਦੋ ਪੱਖ ਨੇ, ਜਿਹੜਾ ਇਹ ਵਾਲਾ ਪੱਖ ਆ ਨਾ ਇਹ ਹੈਗਾ ਵਾ ਮੋਨੀਟਰੀ, ਜਿਹਦੇ ਵਿੱਚੋਂ ਸਾਨੂੰ ਕਮਾਈ ਆਉਣੀ ਆ,
2: ਬਿਲਕੁਲ ਠੀਕ।
1: ਹੁਣ ਜਿਹਦੇ 'ਚੋਂ ਸਾਨੂੰ ਕਮਾਈ ਆਉਣੀ ਆ ਉਹ ਤਾਂ ਆਪਾਂ ਹੋਰ ਵਧਾਉਣਾ ਚਾਹੁੰਦੇ ਹਾਂ,
2: ਬਿਲਕੁਲ ਠੀਕ,
1: ਉਹ ਤੇ ਇੰਚ ਇੰਚ ਆਪਾਂ ਓਕੂਪਾਈ ਰੱਖਣਾ ਚਾਹੁੰਦੇ ਹਾਂ। ਪਰ ਇਹਦਾ ਜਿਹੜਾ ਦੂਸਰਾ ਐਸਪੈਕਟ ਆ ਉਹ ਤੁਸੀਂ ਵੇਖੋਗੇ ਜਿਹਦੇ ਜਿਹੜਾ ਕਿ ਜ਼ਿਆਦਾ ਕਲੋਜ਼ ਆ ਸਾਡੇ ਅੱਜ ਦੇ ਵਿਸ਼ੇ ਦੇ, ਉਹ ਇਹ ਆ ਕਿ ਉੱਥੋਂ ਆਪਾਂ ਘਟਾਉਣਾ ਚਾਹੁੰਦੇ ਹਾਂ। ਤੁਸੀਂ ਵੇਖੋਗੇ ਵੀ ਆਪਾਂ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਨੇ ਜਾਂ ਬਹੁਤ ਸਾਰੇ ਸਾਡੀਆਂ ਜਿਹੜੀਆਂ ਕਮਿਟਮੈਂਟਸ ਨੇ ਆਉਣ ਜਾਣ ਆ, ਆਪਾਂ ਉਹਨਾਂ 'ਚੋਂ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਹਾਂ ਕਿਸੇ ਤਰ੍ਹਾਂ, ਆਪਾਂ ਘਟਾਈਏ, ਹੈ ਨਾ, ਹੋਰ ਜ਼ਿਆਦਾ ਆਪਣੇ ਆਪ ਨੂੰ ਘਟਾਈਏ, ਅਸੀਂ ਬਹੁਤ ਜ਼ਿਆਦਾ ਓਕੂਪਾਈਡ ਹਾਂ ਆਪਾਂ ਉਸ ਚੀਜ਼ ਨੂੰ ਲੈ ਕੇ, ਆਪਣੇ ਕੰਮਾਂ ਕਾਰਾਂ ਨੂੰ ਲੈ ਕੇ, ਹੋਰ ਕਮਿਟਮੈਂਟਸ ਨੂੰ ਲੈ ਕੇ। ਸੋ ਬੇਸਿਕਲੀ ਆਪਾਂ ਇੱਧਰੋਂ ਵਧਾਈ ਜਾ ਰਹੇ ਹਾਂ, ਇੱਧਰੋਂ ਘਟਾਉਣ ਨੂੰ ਫਿਰਦੇ ਹਾਂ, ਇੱਧਰੋਂ ਘਟਦਾ ਨਹੀਂ ਆ, ਇੱਧਰੋਂ ਵਧੀ ਜਾਂਦਾ।
2: ਐਬਸੋਲੂਟਲੀ ਰਾਈਟ,
1: ਬੰਦਾ ਵਿੱਚ ਬਣ ਗਿਆ ਸੈਂਡਵਿਚ।
2: ਹਾਂ ਉਹੀ ਗੱਲ ਆ, ਵੈਸੇ ਬਹੁਤ ਸਹੀ ਪੁਆਇੰਟ ਆ, ਹੈ ਨਾ, ਕਿ ਤੁਸੀਂ ਸੋਚਦੇ ਕੁਛੋਂ ਹੁੰਦਾ ਕੁਛ ਹੈ, ਪਰ ਇਹ ਇੱਦਾਂ ਦਾ ਆਪਾਂ ਜੂਆ ਖੇਡਦੇ ਆਪਣੇ ਸਮੇਂ ਦੇ ਨਾਲ ਕਿ ਇਹਨੂੰ ਬੈਕ ਕਰਨਾ ਵੀ ਔਖਾ, ਕਿਉਂਕਿ ਤੁਹਾਡੀ ਇੱਕ ਇਨਵੈਸਟਮੈਂਟ ਸਮੇਂ ਦੇ ਨਾਲ ਨਾਲ, ਹੈ ਨਾ, ਪੈਸੇ ਦੇ ਵੀ, ਐਂਡ ਐਵਰੀ ਵਨ ਹੈਜ਼ ਅ ਫੈਮਿਲੀ ਟੂ ਫੀਡ ਐਂਡ ਆਲ।
1: ਹੁਣ ਇਹਦੇ 'ਚ ਬੜੀ ਤੁਸੀਂ ਜੇ ਪਹਿਲੇ ਪੁਆਇੰਟ ਦੇ ਨਾਲ ਆਪਾਂ ਇਹਨੂੰ ਜੋੜੀਏ ਨਾ, ਜਿਹੜਾ ਉਹ ਐਤਵਾਰ ਵਾਲਾ ਜਿਹੜਾ ਸਿਨੈਰੀਓ ਆਪਾਂ ਡਿਸਕਸ ਕੀਤਾ ਸੀ, ਹੁਣ ਜੇ ਮੰਨ ਲਓ ਤੁਸੀਂ ਸ਼ਨੀਵਾਰ ਵੀ ਆਪਣਾ ਓਕੂਪਾਈ ਕਰ ਲਿਆ, ਦੈਨ ਤੁਸੀਂ ਦੱਸੋ ਵੀ ਤੁਹਾਡਾ ਸ਼ੁੱਕਰਵਾਰ ਸ਼ਾਮ ਅਤੇ ਸ਼ਨੀਵਾਰ ਵਾਲੀ ਰਿਲੈਕਸੇਸ਼ਨ ਤੁਹਾਡੀ ਕਿੱਥੇ ਗਈ। ਸੋ ਜੇ ਤੁਸੀਂ 5 ਦਿਨ ਵੀ ਕੰਮ ਕਰਦੇ ਹੋ ਨਾ, ਤਾਂ ਤੁਹਾਨੂੰ ਕੁੱਲ ਮਿਲਾ ਕੇ 1 ਦਿਨ ਸ਼ਨੀਵਾਰ ਵਾਲਾ ਅਤੇ ਸੈਟਰਡੇ ਦੁਪਹਿਰ ਤੋਂ ਬਾਅਦ, ਸੋਰੀ ਫਰਾਈਡੇ ਦੁਪਹਿਰਾਂ ਤੋਂ ਬਾਅਦ 1.5 ਦਿਨ ਮਿਲਦਾ ਤੁਹਾਨੂੰ ਰਿਲੈਕਸ ਮਾਇੰਡ, ਉਹ ਵੀ ਜੇ ਕੋਈ ਹੋਰ ਜੇਮਾ ਨਹੀਂ। ਅਤੇ ਮੰਨ ਲਓ ਜੇ ਤੁਸੀਂ ਆਪਣਾ ਐਤਵਾਰ ਵੀ ਬਿਜ਼ੀ ਕਰ ਲਿਆ ਜਾਂ ਫਿਰ ਉਹਦੀ ਸ਼ਨੀਵਾਰ ਵੀ ਬਿਜ਼ੀ ਕਰ ਲਿਆ, ਤਾਂ ਕਈ ਤਾਂ 7-7 ਦਿਨ ਕੰਮ ਕਰ ਰਹੇ ਨੇ,
2: ਬਿਲਕੁਲ ਠੀਕ।
1: ਤੁਸੀਂ ਸੋਚੋ ਉਹਨਾਂ ਦੇ ਲਈ ਕਿਹੜਾ ਟਾਈਮ ਹੈ ਇਹੋ ਜਿਹਾ, ਉਹਨਾਂ ਨੂੰ ਕੋਈ ਸੋਝਦੀ ਆ ਵੀ ਆਸ ਪਾਸ ਕੌਣ ਕੋਈ ਤੁਰਿਆ ਫਿਰਦਾ ਉਹਨਾਂ ਦੇ ਪਰ ਦਫਾ ਹੋਵੇ।
2: ਸਹੀ ਗੱਲ,
1: ਇੱਦਾਂ ਹੀ ਕਰਦੇ ਹਾਂ,
2: ਬਿਲਕੁਲ ਬਿਲਕੁਲ।
1: ਮੈਨੂੰ ਤਾਂ ਕਾਹਲੀ ਆ, ਮੈਂ ਤਾਂ ਛੇਤੀ ਮੈਂ ਜਾਣਾ। ਸੋ ਬੇਸਿਕਲੀ ਕਾਹਲੀ ਉਹ ਇਹ ਨਹੀਂ ਆ ਵੀ ਉਹ ਐਕਚੁਅਲ ਦੇ ਵਿੱਚ ਉਹ ਬੰਦੇ ਨੇ ਮਤਲਬ ਜਾ ਕੇ ਕੁਛ ਕਰਨਾ, ਪਰ ਉਹ ਅਗਲਾ ਪ੍ਰੋਸੈਸ ਉਹਨੂੰ ਤੰਗ ਕਰ ਰਿਹਾ, ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ,
2: ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ।
1: ਸੋ ਕੁੱਲ ਮਿਲਾ ਕੇ ਆਪਾਂ ਇਹਨੂੰ ਇਨ ਸ਼ੋਰਟ ਕਹੀਏ ਤੇ ਸਾਡੇ ਰੁਝੇਵੇਂ ਤੇ ਸਾਡਾ ਆਪਣੇ ਆਪ ਨੂੰ ਓਵਰ ਓਕੂਪਾਈ ਰੱਖਣਾ, ਵੱਧ ਤੋਂ ਵੱਧ ਕੰਮ ਕਰਨਾ ਜਾਂ ਫਿਰ ਵੱਧ ਤੋਂ ਵੱਧ ਪੈਸੇ ਦੀ ਜਿਹੜੀ ਹੋੜ ਆ ਉਹਦੇ ਕਰਕੇ ਸਾਡੇ ਸਾਈਡ ਇਫੈਕਟ ਇਹ ਆ ਵੀ ਆਪਸੀ ਤਾਲਮੇਲ ਸਮਾਜ ਦੇ ਨਾਲ ਵੀ ਲਿੰਕ ਤੁਹਾਡਾ ਟੁੱਟਦਾ।
2: ਹਾਂ ਬਿਲਕੁਲ ਸਹੀ ਗੱਲ ਆ, ਉਹ ਤਾਂ ਟੁੱਟਣਾ ਹੀ ਅਲਟੀਮੇਟਲੀ, ਹੈ ਨਾ, ਕਿਉਂਕਿ ਹਰ ਕੋਈ ਤਾਂ ਤੁਹਾਡੇ ਲਈ ਹੁਣ ਨੰਬਰ ਹੋ ਗਿਆ, ਹੁਣ ਹਰ ਚੀਜ਼ ਦੀ ਮੋਨੀਟਰੀ ਵੈਲਿਊ ਹੋ ਗਈ ਹੈ। ਮੈਂ ਇਹ ਪਰਸਨਲ ਐਕਸਪੀਰੀਅੰਸ ਹੈ, ਆਪਾਂ ਨਾ ਕਿਤੇ ਬੈਠੇ ਸੀਗੇ ਐਂਡ ਅਗੇਨ ਜਿਸ ਤਰ੍ਹਾਂ ਦੇ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ ਅਕਵਿੰਟੈਂਸ, ਸੋ ਅਕਵਿੰਟੈਂਸ ਸੀਗੇ ਜਨਾਬ ਸਾਡੇ ਨਾਲ ਬੈਠੇ ਪਏ, ਕੌਫੀ ਵਗੈਰਾ ਪੀਤੀ ਅਤੇ ਅਸੀਂ ਇੱਕ ਮਿਊਚੁਅਲ ਬੰਦੇ ਨੂੰ ਮਿਲ ਰਹੇ ਸੀਗੇ, ਉਹ ਕੋਈ ਗੱਲਬਾਤ ਕਰਨ ਆਇਆ। ਸੋ ਉਹ ਜਿਹੜਾ ਜਿਸ ਬੰਦੇ ਬਾਰੇ ਮੈਂ ਗੱਲ ਕਰ ਰਿਹਾ ਨਾ, ਦਿੱਲੀ ਦੇ ਭਾਈ ਸਾਹਿਬ ਸੀਗੇ, ਸੋ ਬੜੀ ਰੁੱਖੀ ਜਿਹੀ ਹਿੰਦੀ ਬੋਲਦੇ ਆ। ਸੋ ਉਹ ਉਹਨਾਂ ਦਾ ਮਾਇੰਡ 'ਚ ਇਹ ਕਿ ਇਹ ਨੰਬਰ ਆ ਮੇਰੇ ਲਈ, ਕਿਸੇ ਤਰੀਕੇ ਨਾਲ ਨੰਬਰ ਆਏਗਾ ਜਾਏਗਾ। ਪਰ ਉਹ ਬੰਦਾ ਜੋ ਸਕੈਚਅਪ ਕਰ ਰਿਹਾ ਸੀਗਾ, ਗੱਲਬਾਤ ਕਿਹਦੀ ਕੁਛ ਕੀਤਾ, ਸਾਰਾ ਕੁਛ ਡਨ ਹੋ ਗਿਆ, ਬਾਏ ਬਾਏ ਟਾਟਾ ਕੀਤੀ ਅਤੇ ਜਦੋਂ ਪੇ ਕਰਨ ਲੱਗਿਆ ਨਾ, ਕਹਿੰਦਾ ਚਲੋ ਯੇ ਤੋ ਦੀਆ ਹੀ ਦੀਆ, ਦਿੱਲੀ ਵਾਲੇ ਭਾਈ ਸਾਹਿਬ ਜਿਹੜੇ ਸਪੈਸ਼ਲੀ ਆਏ ਮਿਲਣ, ਯੇ ਤੋ ਦੀਆ ਹੀ ਦੀਆ। ਬੰਦੋ ਕੋ ਯੇ ਨਹੀਂ ਪਤਾ ਕਿ ਮੇਰੇ ਜੈਸੇ ਆਦਮੀ ਕਾ ਜੋ ਟਾਈਮ ਹੈ ਨਾ, ਉਹ $200 ਪਰ ਆਵਰ ਕੇ ਹਿਸਾਬ ਸੇ ਹੈ। ਤੋ ਯਹੀ ਸਭ ਕਰਨਾ ਭਾਈ, ਤੂੰ ਫੋਨ ਹੀ ਕਰ ਲਿੱਤਾ ਹੈ ਨਾ, ਅਗਲਾ ਚਲਾ ਗਿਆ ਪਿੱਠ ਪਿੱਛੇ ਕਹਿ ਰਿਹਾ। ਪਰ ਆਈ ਵਾਜ਼ ਲਾਈਕ ਕਿ ਯਾਰ ਇਹ ਜਿਹੜਾ ਪਰਾਵਰ ਵਾਲਾ ਵੀ ਚੱਕਰ ਹੈ ਨਾ, ਲੋਕਾਂ ਨੂੰ ਬਹੁਤ ਕੋਰਾ ਬਣਾਉਂਦਾ, ਬਹੁਤ ਰੁੱਖਾ ਬਣਾ ਦਿੰਦਾ।
1: ਤੁਸੀਂ ਨੋਟ ਕਰੋਗੇ ਕਿ ਤੁਸੀਂ ਨਾ ਉਹ ਚੀਜ਼ਾਂ ਕਹਿੰਦੇ ਨਹੀਂ ਆ, ਪਰ ਇਹ ਚੀਜ਼ਾਂ ਮੁੜ ਕੇ ਤੁਸੀਂ ਪਰਿਵਾਰ 'ਚ ਬੈਠੇ ਵੀ ਕੈਲਕੂਲੇਟ ਕਰਨ ਲੱਗ ਪੈਂਦੇ ਹੋ। ਮੰਨ ਲਓ ਤੁਹਾਨੂੰ ਜਦੋਂ ਇਹ ਪਤਾ ਲੱਗ ਗਿਆ ਨਾ, ਜਾਂ ਕਿਸੇ ਨੇ ਦੱਸਤਾ, ਜਾਂ ਤੁਸੀਂ ਆਪ ਅਵੈਲੂਏਟ ਕਰ ਲਿਆ ਵੀ ਮੇਰੀ $100 ਘੰਟਾ ਵਰਥ ਆ ਜਾਂ ਮੇਰੀ 200 ਘੰਟਾ ਵਰਥ ਹੈ ਮੇਰੀ, ਅਤੇ ਉਸ ਤੋਂ ਬਾਅਦ ਤੁਸੀਂ ਕਿਸੇ ਯਾਰ ਦੋਸਤ ਕੋਲ ਬੈਠੇ ਹੋਗੇ, ਤਾਂ ਉੱਥੇ ਵੀ ਤੁਹਾਨੂੰ ਲੱਗੂ ਯਾਰ ਮੈਂ ਵੇਸਟ ਕਿਉਂ ਕਰ ਰਿਹਾ ਟਾਈਮ ਆਪਣਾ, ਹੈ ਨਾ, ਮੈਂ ਤਾਂ $200 ਇੰਨੇ ਚਿਰ 'ਚ ਬਣਾ ਲੈਣਾ ਹੈ।
2: ਇਹੀ ਗੱਲ ਆ,
1: ਤੁਸੀਂ ਬੱਚੇ ਨੂੰ ਖਿਡਾਉਣ ਲੈ ਕੇ ਗਏ ਹੋ, ਤੁਸੀਂ ਉੱਥੇ ਪਾਰਕ 'ਚ ਵੀ ਤੁਹਾਡੇ ਦਿਮਾਗ 'ਚ ਚੱਲੀ ਜਾਣਾ, ਯਾਰ ਮਤਲਬ ਇੱਦਾਂ ਥੋੜ੍ਹੀ, ਮਤਲਬ ਇੱਦਾਂ 200 ਮੇਰਾ, ਮੇਰੀ 200 ਵਰਥ ਹੈ, ਮੈਂ $50 ਰੱਖ ਕੇ ਇੱਥੇ ਕਿਸੇ ਨੂੰ ਮੈਂ ਉਹਦੇ ਕੋਲ ਕਰਾ ਲਾਂ ਮੈਂ। ਪਰ ਹਰ ਇੱਕ ਚੀਜ਼ ਪੈਸੇ 'ਚ ਨਹੀਂ ਤੋਲੀ ਜਾ ਸਕਦੀ।
2: ਹਾਂ, ਖਾਸ ਕਰ ਥੈਂਕ ਯੂ ਤੁਸੀਂ ਇਸ ਰੁੱਖ ਲੈ ਕੇ ਆਏ, ਕਿਉਂਕਿ ਜਿਹੜਾ ਇਹਦੇ ਅੰਦਰ ਫਾਈਨਲ ਆਪਾਂ ਕਹਿ ਲਈਏ ਪੁਆਇੰਟ ਹੈ ਨਾ, ਕਿ ਉਹ ਇਹ ਹੈ ਕਿ ਕਿਉਂਕਿ ਜਿਹੜੇ 35 ਤੋਂ 45 ਦੀ ਉਮਰ ਦੇ ਗੇੜ ਦੇ ਲੋਕ ਨੇ, ਜਿਹਨਾਂ ਕੋਲ ਬਿਲਕੁਲ ਹੁਣ ਸਮਾਂ ਨਹੀਂ ਹੈ, ਕਿ ਜਾਂ ਫਿਰ ਬਿਲਕੁਲ ਟਰਸਟ ਨਹੀਂ ਹੈ, ਜਾਂ ਫਿਰ ਇੰਟਰਸਟ ਵੀ ਨਹੀਂ ਹੈ ਸੋਸਾਇਟੀ ਦੇ ਅੰਦਰ ਉੱਠਣ ਬੈਠਣ ਵਿਚਰਨ ਦਾ, ਉਹਦੇ ਨਾਲ ਇਹ ਹੈ ਕਿ ਦੇ ਆਰ ਆਲਮੋਸਟ ਆਲ ਆਫ ਦੈਮ ਆਰ ਪੇਰੈਂਟਸ, ਹੈ ਨਾ, ਅਤੇ ਬੱਚੇ ਜੋ ਵੇਖਦੇ ਆ ਉਹੀ ਫੋਲੋ ਕਰਦੇ ਆ। ਸੋ ਇਹਦੇ ਅੱਗੇ ਹੁਣ ਗੱਲ ਇਹ ਆਉਂਦੀ ਪਈ ਹੈ ਕਿ ਹੌਲੀ ਹੌਲੀ ਜਿਹੜਾ ਬੱਚੇ, ਇੱਕ ਤਾਂ ਹੈਗਾ ਨਾ ਕਿ ਤੁਸੀਂ ਆਪ ਹੀ ਉਹ ਜਿਹੜਾ ਇੱਥੇ ਟਾਈਮਿੰਗ ਹੈ ਕਿ 5 ਤੋਂ 6 ਆ ਫਲਾਨੀ ਪ੍ਰੈਕਟਿਸ ਹੈ ਜੀ, ਹੈ ਨਾ, ਉਸ ਤੋਂ ਇਲਾਵਾ ਬੱਚਿਆਂ ਦੇ ਅੰਦਰ ਸੋਸ਼ਲਾਈਜੇਸ਼ਨ ਬਹੁਤ ਹਾਈ ਲੈਵਲ 'ਤੇ ਡੀਗ੍ਰੇਡ ਹੁੰਦਾ ਪਿਆ, ਡਿਕਲਾਈਨ ਹੁੰਦਾ ਪਿਆ, ਅਤੇ ਉਹ ਜੇ ਕਰਦੇ ਵੀ ਪਏ ਆ ਸੋਸ਼ਲਾਈਜ਼, ਤਾਂ ਉਹ ਕਰਦੇ ਪਏ ਆ ਔਨਲਾਈਨ ਗੇਮਸ 'ਚ, ਕਿਉਂਕਿ ਔਨਲਾਈਨ ਗੇਮਸ ਦੇ ਅੰਦਰ ਆਪਣੀ ਦੁਨੀਆ ਵੱਖਰੀ ਆ, ਰੋਬਲੋਕਸ ਹੋ ਗਿਆ, ਫੋਰਟਨਾਈਟ ਹੋ ਗਿਆ, ਇੱਦਾਂ ਦੀਆਂ ਇੱਕ ਦੋ ਹੋਰ ਗੇਮਾਂ ਹੋਣਗੀਆਂ ਜਿਨ੍ਹਾਂ ਬਾਰੇ ਮੈਨੂੰ ਬਹੁਤ ਹੀ ਨੌਲੇਜ, ਪਰ ਰੋਬਲੋਕਸ ਫੋਰਟਨਾਈਟ ਆਪਾਂ ਐਗਜ਼ਾਮਪਲ ਲੈ ਲਈਏ। ਕਹਿੰਦੇ ਨੇ ਕਿ ਜਿੰਨਾ ਆਈਡੈਂਟੀ ਥੈਫ ਅਤੇ ਜਿੰਨੇ ਪ੍ਰੈਡੇਟਰਸ ਇਸ ਵਕਤ ਰੋਬਲੋਕਸ ਵਰਗੀ ਗੇਮਾਂ 'ਤੇ ਨੇ, ਉਹ ਹੋਰ ਕਿਤੇ ਵੀ ਨਹੀਂ ਆ, ਅਤੇ ਆਲਮੋਸਟ ਆਹ 7 ਤੋਂ 15 ਦੀ ਉਮਰ ਦੇ ਜਿਹੜੇ ਇੰਪ੍ਰੈਸ਼ਨੇਬਲ ਮਾਇੰਡਸ ਆ ਉਹ ਇਹ ਗੇਮਾਂ ਖੇਡਦੇ ਆ, ਅਤੇ ਉਹਦੇ ਪਿੱਛੇ ਕਾਰਨ ਇਹ ਆ ਜਾਂਦਾ ਕਿ ਜਿਸ ਅਸੀਂ ਜਦੋਂ ਇਹ ਉਮਰਾਂ ਦੇ ਸੀਗੇ, ਆਪਾਂ ਤਾਂ ਆਪਣੀ ਗਲੀ ਤੋਂ ਖੇਡਣਾ ਸ਼ੁਰੂ ਕਰਨਾ, ਅਤੇ ਪਤਾ ਨਹੀਂ ਸਟੇਡੀਅਮ ਕਦੋਂ ਪਹੁੰਚ ਗਏ, ਹੈ ਨਾ, ਘਰ ਦੇ ਲੱਭਣ ਜਾਂਦੇ ਕਿ ਇੱਧਰ ਉੱਧਰ ਗਿਆ ਹੋਣਾ। ਪਰ ਅਗੇਨ ਉਹੀ ਗੱਲ ਕਿ ਵਿਰਲੇ ਲੋਕ ਸੀਗੇ, ਪਤਾ ਸੀਗਾ ਕਿ ਆਹੀ 10 ਮੁੰਡੇ ਆ, ਇਹੀ ਖੇਡਦੇ ਆ, ਕਿਸੇ ਨਾ ਕਿਸੇ ਦੇ ਥਰੂ ਪਤਾ ਲੱਗ ਜਾਣਾ ਇੱਥੇ ਖੇਡਦੇ ਪਏ ਆ। ਘਰ ਦੇ ਅੰਦਰ ਇੱਕ ਕੀ ਆ ਜਾਂਦੀ ਸੀਗੀ ਕਿ ਬੱਚੇ ਕਿੱਥੇ ਗਏ, ਹੈ ਨਾ, ਉਹ ਵਾਲੀ। ਹੁਣ ਸ਼ਾਇਦ ਉਹ ਵਾਲਾ ਕੰਪਲੈਕਸ ਜਾਂ ਡਰ ਨਹੀਂ ਆ ਕਿ ਬੱਚੇ ਕਿੱਥੇ, ਬੱਚੇ ਤਾਂ ਬੈਠੇ ਪਏ ਆ, ਪਰ ਇਹ ਜ਼ਿਆਦਾ ਖਤਰਨਾਕ ਆ, ਕਿਉਂਕਿ ਬੱਚਾ ਗੱਲ ਕਿਹਦੇ ਨਾਲ ਕਰ ਰਿਹਾ।
1: ਜ਼ਿਆਦਾ ਖਤਰਨਾਕ ਵੀ ਬੱਚਾ ਬੈਠਾ ਹੀ ਪਿਆ।
2: ਹਾਂ, ਇੱਕ ਬੈਠਾ ਹੀ ਪਿਆ, ਅਤੇ ਕੋਈ ਗੱਲ ਕਿਹਦੇ ਨਾਲ ਕਰ ਰਿਹਾ, ਕਿਹਦੇ ਨਾਲ ਖੇਡ ਰਿਹਾ, ਉਹ ਬੰਦਾ ਸਲੋਵੈਕੀਆ 'ਚ ਹੈ ਕਿ ਉਹ ਡੈਨਮਾਰਕ 'ਚ ਹੈ ਕਿ ਉਹ ਪਰਥ 'ਚ ਹੈ ਕਿ ਉਹ ਕਿੱਥੇ ਬੈਠਾ, ਐਂਡ ਉਹ ਕੀ ਗੱਲ ਕਰ ਰਿਹਾ। ਦੇਰ ਇਜ਼ ਨੋ, ਕੋਈ ਉਹਦਾ ਤੁਸੀਂ ਕੱਢ ਨਹੀਂ ਸਕਦੇ, ਹੈ ਨਾ, ਅਤੇ ਜੋ ਇੰਪ੍ਰੈਸ਼ਨ ਬੱਚੇ ਨੂੰ ਉਸ ਤੋਂ ਮਿਲ ਜਾਣਾ, ਕਿਉਂਕਿ ਓਬਵੀਅਸਲੀ ਹੈ ਤਾਂ ਹਿਊਮਨ ਹੀ ਹੈ ਨਾ, ਸਾਨੂੰ ਦੂਸਰੇ ਦੀ ਗੱਲ ਬਹੁਤ ਵਧੀਆ ਲੱਗਦੀ ਹੈ, ਜੋ ਇੰਪ੍ਰੈਸ਼ਨ ਕੋਈ ਹੋਰ ਇੱਕ ਅਣਜਾਣ ਬੰਦਾ ਜਿਸਦਾ ਉਹਨੇ ਚਿਹਰਾ ਵੀ ਨਹੀਂ ਵੇਖਿਆ ਉਹਦੇ ਮਾਇੰਡ 'ਤੇ ਪਾ ਜਾਏਗਾ, ਤਾਂ ਤੁਸੀਂ ਤਾਂ ਇਸ ਚੀਜ਼ ਨੂੰ ਫੋਲੋਅਪ ਵੀ ਨਹੀਂ ਕਰ ਸਕਦੇ ਕਿ ਕਿੰਨਾ ਗੱਲ ਕੀਤੀ, ਕੀ ਹੋਇਆ, ਜੋ ਇੱਧਰ ਦਾ ਬਿਹੇਵੀਅਰ ਹੋ ਗਿਆ।
1: ਹਾਂ, ਕਿਉਂਕਿ ਉਸ ਬਾਰੇ ਤਾਂ ਤੁਹਾਨੂੰ ਵੀ ਨਹੀਂ ਨੌਲੇਜ।
2: ਹਾਂ,
1: ਨੌਲੇਜ ਬਾਹਰ ਵਾਲੇ ਬੰਦੇ ਬਾਰੇ ਤਾਂ ਤੁਸੀਂ। ਮੈਂ ਨਾ ਇੱਕ ਇੱਕ ਛੋਟਾ ਜਿਹਾ ਇੱਕ ਬੱਚਾ, ਮੈਨੂੰ ਲੱਗਦਾ 11-12 ਸਾਲ ਦਾ ਹੋਣਾ ਵਾ, 12 ਸਾਲ ਦਾ ਹੋਊਗਾ ਆਈ ਥਿੰਕ, ਅਤੇ ਉਹ ਗਰਾਊਂਡ ਮੈਂ ਕਈ ਵਾਰੀ ਜਾਵਾਂ ਅਤੇ ਉੱਥੇ ਮਿਲ ਪੈਂਦਾ ਵਾ,
2: ਹੈ ਨਾ,
1: ਅਤੇ ਉਹ ਜਿੱਦਾਂ ਹੈਲੋ ਹਾਏ ਜੀ ਵਧੀਆ ਦੇ ਨਾਲ ਚੱਲ ਪਈ, ਹੈ ਨਾ, ਵੀ ਲਗਭਗ ਉਹ ਮੈਂ ਵੇਹਨਾ ਵੀ ਉੱਥੇ ਹੁੰਦਾ, ਅਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੂੰ ਕੀ ਕਰਦਾ ਇੱਥੇ। ਕਈ ਵਾਰੀ ਤੂੰ ਕਿਸੇ ਦੇ ਨਾਲ ਹੁੰਦਾ ਵਾ, ਮੰਨ ਲਓ ਕਿਸੇ ਨਾਲ ਖੇਡ ਰਿਹਾ ਜਾਂ ਕਿੱਦਾਂ, ਅਤੇ ਹੁਣ ਇੱਕ ਦਿਨ ਮੈਂ ਮਿਲਿਆ ਤੂੰ ਇਕੱਲਾ ਹੀ ਉੱਥੇ, ਲਾਗੇ ਉਹਨੇ ਸਾਈਕਲ ਰੱਖਿਆ ਅਤੇ ਲਾਗੇ ਉਹ ਬੈਠਾ, ਅਤੇ ਪਹਿਲਾਂ ਮੈਨੂੰ ਪਤਾ ਨਹੀਂ ਕੀ ਕਰ ਰਿਹਾ, ਪਰ ਜਦੋਂ ਆਪਾਂ ਗਏ ਤਾਂ ਉਹ ਕਹਿੰਦਾ ਵੀ ਮੈਂ ਵੀ ਖੇਡ ਲਾਂ ਤੁਹਾਡੇ ਨਾਲ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਤੂੰ ਇਕੱਲਾ ਕੀ ਕਰ ਰਿਹਾ ਇੱਥੇ, ਅਤੇ ਕਹਿੰਦਾ ਬਸ ਮੰਮੀ ਮੇਰੀ ਕਹਿੰਦੀ ਤੂੰ ਘਰ ਨਹੀਂ ਦਿਖਣਾ ਚਾਹੀਦਾ ਮੈਨੂੰ। फिर मैं नोट किया पिछले भी सारे सारा पैटर्न है ना वो मान लो तुम चले भी गए हो दूसरा कोई आ गया तो उन्हें उन्हें जाके पूछ लेना जिथे मर्जी खेड
2: लीदा
1: सिर्फ उ पिंड सारे जान पछाण आले हुंदे पुछ लेंदे मैं खेडना पर तुही एक ओपरे थां दे उत्ते वो बंदा बच्चा वो मतलब एडे कॉन्फिडेंस दे नाल वो गलबात भी कर रहा है
2: सोशलाइज कर रहा है
1: दोवे पासे ही ने मतलब आपां बहुते डर दे विच नहीं आपां जी सकदे कई बारी कई कई चीजां दा जिहड़ा साडा डर आ वो साडा नुकसान करा दिंदा हुण जिदां मान लो बजुर्गां नूं इह कह देना वी तुसीं ओपरे बंदे किसे नाल नहीं बोलना किसे दे घर जा के नहीं तुसीं कुछ चाह पानी पीना है ना पेशाब आया होगा तो घरे आ जाओ पार्क दे लागे ना गए दा बुआ खड़कायो है ना एवें ना तुसीं यार दोस्त नाल चल जाओ तुसीं है ना सो ये बड़े सारे वो डर ने कोई आऊगा तो बुआ ना खोलियो ये हैगे ते डर ने वाजब ने जे कोई इन्हां दे उत्ते बहस करे तो बड़े वाजब ने
2: बिल्कुल ठीक
1: है ना पर वैसे साडा ये नुकसान दूसरे पास्यों करवाई जा रहा वाजब जिहड़ी इनफॉर्मेशन है वो चाहिए तो यह भी जिन्हें सारी उम्र कढ ली है यार उन्होंने ये ना पता लगेगा भी कौन मेरा अपना कौन बगाना मैनू तो यह समझ नहीं आती भी बजुर्ग भी सरेंडर किदा कर जाते शायद ओपरी धरती करके
2: ओपरी धरती करके हो जाता
1: एक झाका झाका एक भी आ जाता ना खैर तो मतलब बजुर्गों की होगी अं तो आप सरेंडर करके बैठे बजुर्ग आहो है ना क्योंकि फिर टू मच प्रवाह लास्ट के जो आप गल करिए ना टू मच इनफॉर्मेशन जिदा मान लो टू मच खबर चत्ते पैर तो बजुर्ग भी सुनते हैं कोई क्लिप आ गया है ना पी आए वो दरवाजा खोलिया उन्हें तो उन्हें घर च वड़ के बजुर्गों मारता है ना पी वो चोर आए उन्होंने आ करता ये करता सो टू मच जी इनफॉर्मेशन है पहला इस हिसाब के नाल नहीं जा फिर घट ही क्राइम या फिर घट ताडे तक पहुँचती ही गल हूँ जो टू मच पहुँचती है मैं लगता जेड़े सगों घट वेखते ने खबर वो सौखे आ
2: बिल्कुल सही गल
1: जिदा पिछे जो आपां एक मैं खबर भी सांझी कीती सी ना वो बजुर्ग वो कहिंदा सी भी मैं वो कहिंदा भी तेरी किदा की राज तेरे खुश रहिण दा जां किदा वो कहिंदा पिछले आई थिंक मैनूं चेता भुल गया किन्ने 60 सालां तों शायद वो कहिंदा सी मैं घर दे टीवी दे उत्ते कदी न्यूज़ नहीं लाई कदी मैं अखबार नहीं पढ़िया तां मैं न्यूज़ तों दूर रहिणा
2: सही है
1: खास तौर दे उत्ते जिहड़ियां ये पोलीटिकल ते अपनियां तुहाडियां
2: क्राइम
1: वालियां मैं न्यूज़ कहिंदा उही सिर्फ पढ़ियां ने जां उही मैं सुणदा वां जां मैं अपने परिवार नूं कहा भी मैनूं उही दस्सिओ जिहड़ियां कोई कम दियां ने भी हाँ बिजली दे बिलां दे विच इन्नी कटौती वो कित्थों मिलनी
2: सिद्धे सिद्धे तौर
1: ते किराए जिहड़े ने वो कदों घटणे आ कितें मतलब जिहड़ी मेरे कम दी नॉलेज आ
2: सिद्धे सिद्धे तौर ते
1: जुड़ है ना घरां दी सबसिडी वधी आ जां घटी आ है ना भी हुण घरां दे रेट कित्थे ने जां किवें आ भी वो सारी चीज़ इंट्रस्ट रेट किन्ना क वध गया फिर इदां दियां जिहड़ियां डायरैक्टली मेरे जीवन ना संबंधित है जिहड़ियां दूसरियां ने वो मैनू नहीं दसनियां तो कहिंदा मैनू लगता भी मैं सौखा बड़ा मैं बहुत खुश रहा मैं मतलब अगे भी एक दिन कीती ही सांझी है तो एक होर तुहाडे नाल आपां जांदे जांदे एक घटना सांझी करदे हां 11 बज के तो सवेरे हुण 50 मिनट हो चले ने लगभग हो ही गए ने अज दे दिन 15 अक्तूबर 1970 की सवेर नूं 11 बज के 50 मिंट दे उत्ते जिहड़ा आपां वैस्टगेट ब्रिज वेखदे हां 112 मीटर यानी कि 367 फुट लम्मा ये अचानक डिग पिया है
2: ओ अच्छा
1: हाँ जी सो 1970 की गल है कहिंदे उदों दे हिसाब दे नाल इह सब तों वड्डा हादसा ही मतलब इस खेतर दे विच आस्ट्रेलिया दा सब तो वड्डा हादसा है वह किदा वह भी आपां वेखदे हां सो इहदे विच अचानक जदों थले डिग्गा तो इहदे विच 35 मजदूर ते जिहड़े आ वह मारे गए तो 18 इहदे विच जख्मी होए सो ये अज दे समय सानूं लगदा होगा यार 35 किन्ने क जदों आपां दुनिया च वड्डे वड्डे नंबर आपां सुणदे हां पर आस्ट्रेलिया जदों सोच के वेखो भी बहुत घट आबादी ही इह उदों दा वड्डा हादसा सी सो इह सब तो भयानक ते वड्डे हादसों चो मन्निया गया असल विच एक जिहड़े तरीके दे नाल बाद च जदों इन्वेस्टिगेशन कीती गई ते इह पता लगा कि जिहड़ा उहदा जिहड़ा इंजीनियर्स दी गलती ही उन्होंने जिहड़ा ढंग तरीका वरत्या उह को बहुता वाजिब नहीं हैं वह थल्यों बना बना के सॉर्ट ऑफ मतलब वैसे अपने जिन्नी क समझ लगी उस हिसाब के नाल दसदा भी वह ਥੱਲਿਓਂ ਬਣਾ ਬਣਾ ਕੇ ਸਟੀਲ ਦੇ ਸਪੈਮ ਅਤੇ ਤਾਂ ਲੈ ਕੇ ਜਾ ਰਹੇ ਅਤੇ ਉੱਤੇ ਫਿਰ ਉਹ ਟਕਾਉਂਦੇ ਸੀ। ਹੋਇਆ ਕੀ ਕਿ ਉੱਪਰਲਾ ਜਿਹੜਾ ਜਿੱਥੇ ਉਹ ਮੰਨ ਲਓ ਇੱਧਰੋਂ ਇੱਧਰ ਟਕਾਉਂਦੇ ਸੀ ਅਤੇ ਉਹ ਇੱਕ ਪਾਸਾ ਜਿਹੜਾ ਵਾ ਉਹ 4.5 ਫੁੱਟ ਥੱਲੇ ਰਹਿ ਗਿਆ ਹੈ ਨਾ। ਉਹਨੂੰ ਬੈਲੈਂਸ ਕਰਨ ਦੇ ਲਈ ਉਹਨਾਂ ਨੇ ਫਿਰ ਉਹਦੇ 'ਤੇ ਭਾਰ ਪਾਉਣਾ ਸ਼ੁਰੂ ਕੀਤਾ। 8-8 ਟਨ ਦੇ ਜਿਹੜੇ ਉਹਨਾਂ ਨੇ ਕਿਹਾ ਵੀ 2 ਇਹਦੇ ਉੱਤੇ ਭਾਰ ਰੱਖੋ ਹੋਰ, ਅਤੇ ਉਹਦੇ ਨਾਲ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ। ਬਾਏ ਦਾ ਟਾਈਮ ਉਹ ਬੈਂਡ ਹੋਣਾ ਸ਼ੁਰੂ ਹੋ ਗਿਆ, ਬੈਂਡ ਹੋਣਾ ਸ਼ੁਰੂ ਹੋਇਆ ਅਤੇ ਉਹਨਾਂ ਨੇ ਇੰਜੀਨੀਅਰਸ ਨੇ ਕਿਹਾ ਵੀ ਇਹਦੇ ਨਟ ਬੋਲਟ ਖੋਲ ਦਿਉ।
2: ਓਕੇ,
1: ਉਹ ਇੱਕ ਬਿਗੈਸਟ ਮਿਸਟੇਕ ਸੀ ਉਹ, ਜਦੋਂ ਨਟ ਬੋਲਟ ਖੁੱਲ੍ਹ ਲਏ ਅਤੇ ਬਾਕੀ ਦਾ ਭਾਰ ਵੀ ਜਿਹੜਾ ਵਾ ਉਹ ਇਮਬੈਲੈਂਸ ਹੋ ਗਿਆ। ਸੋ ਹੁਣ ਇੰਨੀ ਉੱਤੇ ਜਾ ਕੇ ਅਤੇ ਉਹਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਥੱਲੇ ਡਿੱਗਾ। ਥੱਲੇ ਜਿਹੜੇ ਮਜ਼ਦੂਰ ਉਸ ਟਾਈਮ ਦੇ ਉੱਤੇ ਰੋਟੀ ਪਾਣੀ ਖਾ ਰਹੇ ਸੀ ਜਾਂ ਝੁੱਗੀਆਂ ਝੌਂਪੜੀਆਂ ਥੱਲੇ ਝੁੱਗੀਆਂ ਜਿਹੀਆਂ ਬਣੀਆਂ ਸੀ ਜਿਨ੍ਹਾਂ ਦੇ ਵਿੱਚ ਉਹ ਬੈਠੇ ਸੀ ਜਾਂ ਜੋ ਵੀ ਮਤਲਬ ਮੰਜਰ ਸੀ, ਉਹ ਵਿਚਾਰੇ ਸਾਰੇ ਇੱਕਦਮ ਉਹਦੀ ਲਪੇਟ 'ਚ ਆ ਗਏ। ਸੋ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਹਿੰਦੇ ਕਾਰਵਾਈ ਵੀ ਹੋਈ ਇੰਜੀਨੀਅਰਸ ਦੇ ਉੱਤੇ ਕਿ ਤੁਸੀਂ ਇਹ ਸਹੀ ਤਰੀਕੇ ਦੇ ਨਾਲ ਨਹੀਂ, ਇਹ ਮਤਲਬ ਪਲੈਨ ਸਹੀ ਤਰੀਕੇ ਦੇ ਨਾਲ ਨਹੀਂ ਬਣਾਇਆ ਤੁਸੀਂ। ਸੋ ਇਹਦੇ ਵਿੱਚੋਂ ਲਗਭਗ ਇੰਜੀਨੀਅਰ ਜਿਹੜੇ ਨੇ ਗਾਡਰ ਦੇ ਉੱਤੇ 8-8 ਟਨ ਦੇ ਜਿਹੜੇ ਕੰਕਰੀਟ ਰੱਖੇ ਸੀ, ਇਹ ਵੀ ਗਲਤ ਬਾਅਦ 'ਚੋਂ ਸਾਬਤ ਹੋਏ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਕੁੱਲ ਮਿਲਾ ਕੇ 80 ਟਨ ਇਹਦਾ ਵਜ਼ਨ ਬਣ ਗਿਆ ਜਿਹੜਾ ਉੱਪਰ ਉਹਦੇ 'ਤੇ ਟਿਕਾਇਆ ਜਾ ਰਿਹਾ ਸੀ। ਅਤੇ ਉਸ ਤੋਂ ਬਾਅਦ ਫਿਰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ ਬਦਲੀਆਂ, ਚੇਂਜ ਹੋਈਆਂ। ਸੋ ਉਹਦੇ ਮੁਤਾਬਕ ਫਿਰ ਕਾਫੀ ਰੂਲ ਰੈਗੂਲੇਸ਼ਨ ਬਦਲੇ ਗਏ ਇਮਾਰਤਾਂ ਦੇ ਜਾਂ ਫਿਰ ਪੁਲਾਂ ਦੇ ਬਣ ਬਣਾਉਣ ਨੂੰ ਲੈ ਕੇ। ਸੋ ਅੱਜ ਦੇ ਦਿਨ ਇਹ ਘਟਨਾ ਵਾਪਰੀ ਜਿਹਦੇ ਕਰਕੇ ਅੱਜ ਤੁਹਾਡੇ ਨਾਲ ਇਹ ਆਪਾਂ ਸਾਂਝ ਪਾ ਰਹੇ ਹਾਂ ਅਤੇ ਹੋਰ ਥੋੜ੍ਹੀ ਡਿਟੇਲ 'ਚ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਾਂਗੇ ਫਿਰ ਕਿਸੇ ਦਿਨ। ਅੱਜ ਹੁਣ ਸਮਾਂ ਘੱਟ ਹੈ ਅਤੇ 1972 ਦੇ ਵਿੱਚ ਫਿਰ ਪੁਲ ਜਿਹੜਾ ਵਾ ਉਹ ਦੁਬਾਰਾ
2: ਰੀਬਿਲਟ ਹੋਇਆ,
1: ਹਾਂ ਦੁਬਾਰਾ ਫਿਰ ਇਹਦਾ ਨਿਰਮਾਣ ਨਹੀਂ ਸ਼ੁਰੂ ਹੋਇਆ, ਦੁਬਾਰਾ ਨਿਰਮਾਣ ਸ਼ੁਰੂ ਹੋਇਆ। ਅਤੇ ਇਸ ਵਾਰੀ ਜਿਹੜਾ ਸੀਗਾ ਉਹ ਕਾਫੀ ਸਾਰੇ ਬਦਲਾਅ ਕਰਕੇ ਮੋਟੀਆਂ ਸਟੀਲ ਦੀਆਂ ਪਲੇਟਾਂ ਲਾਈਆਂ ਗਈਆਂ ਪਹਿਲਾਂ ਦੇ ਨਾਲੋਂ, ਤਾਂ ਕਿ ਬੈਂਡ ਨਾ ਹੋਣ, ਅਤੇ ਪਹਿਲਾਂ ਦੇ ਨਾਲੋਂ ਜਿਹੜਾ ਉਹਦਾ ਕੰਸਟਰਕਸ਼ਨ ਦਾ ਤਰੀਕਾ ਸੀ ਉਹ ਵੀ ਬਦਲਿਆ ਗਿਆ। ਸੋ ਆਖਿਰਕਾਰ 15 ਨਵੰਬਰ 1978 ਨੂੰ ਇਹ ਪੁਲ ਆਵਾਜਾਈ ਦੇ ਲਈ ਖੋਲ੍ਹਿਆ ਗਿਆ ਹੈ,
2: 6 ਸਾਲ
1: ਜਿਹੜਾ ਕਿ ਦੋਵਾਂ ਪਾਸਿਆਂ ਨੂੰ ਹੁਣ ਸ਼ਹਿਰ ਦੇ ਦੋਵਾਂ ਪਾਸਿਆਂ ਨੂੰ ਜੋੜਦਾ, ਜਿੱਥੋਂ ਬਿਨਾਂ ਕਹਿੰਦੇ ਨੇ ਕਿ ਸ਼ਹਿਰ ਰੁਕ ਜੂਗਾ। ਸੋ ਅੱਜ ਦੇ ਦਿਨ ਹਰ ਸਾਲ 15 ਅਕਤੂਬਰ ਨੂੰ ਸਵੇਰੇ 11:00 ਅਤੇ 50 ਮਿੰਟ ਦੇ ਉੱਤੇ ਜਿਹੜੇ ਕਿ ਹੁਣ ਹੋ ਚੁੱਕੇ ਨੇ 53 ਹੋ ਗਏ ਹੁਣ, ਅਤੇ ਪੁਰਾਣੇ ਜਿਹੜੇ ਕਾਮੇ ਆ ਜਿਹੜੇ ਮ੍ਰਿਤਕ ਹੋਏ ਸੀ ਉਹਨਾਂ ਦੇ ਪਰਿਵਾਰ, ਯੂਨੀਅਨ ਦੇ ਆਗੂ, ਆਮ ਲੋਕ ਹਾਲੇ ਵੀ ਯਾਦਗਾਰ 'ਚ ਇਕੱਠੇ ਹੁੰਦੇ ਆ। ਸੋ ਅੱਜ ਵੀ ਸਿਟੀ 'ਚ ਕਹਿੰਦੇ ਇਕੱਠੇ ਹੋਏ ਆ। ਸੋ ਉੱਥੇ ਜਿਹੜੇ ਆ ਜਿਹੜੀ ਜਗ੍ਹਾ ਦੇ ਉੱਤੇ ਘਟਨਾ ਵਾਪਰੀ ਉੱਥੇ ਫੁੱਲਾਂ ਦੀਆਂ ਮਾਲਾ, ਸੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ। ਸੋ ਜਿਹੜੇ ਲੋਕਾਂ ਨੂੰ ਪਤਾ ਵਾ ਪੁਰਾਣਿਆਂ ਨੂੰ, ਸਾਡੇ ਨੂੰ ਸ਼ਾਇਦ ਬਹੁਤਿਆਂ ਨੂੰ ਪਤਾ ਹੋਊਗਾ ਜਾਂ ਬਹੁਤਿਆਂ ਨੂੰ ਨਹੀਂ ਹੋਊਗਾ, ਅਤੇ ਉਹ ਫਿਰ ਕੀ ਕਰਦੇ ਆ ਪੁਲ ਤੋਂ ਜਦੋਂ ਲੰਘਦੇ ਆ ਐਸਕ ਵੇਲੇ, ਅਤੇ ਉਹ ਹਾਰਨ ਮਾਰ ਕੇ ਲੰਘਦੇ ਆ। ਉਹ ਹਾਰਨ ਜਿਹੜਾ ਵਾ ਉਹ ਤੁਹਾਨੂੰ ਨਹੀਂ ਮਾਰਿਆ ਹੋਊਗਾ ਕਿਸੇ ਨੇ, ਉਹ ਸ਼ਰਧਾਂਜਲੀ ਆ ਉਹਨਾਂ ਮਜ਼ਦੂਰਾਂ ਨੂੰ। ਸੋ ਇਸ ਕਰਕੇ ਜਿਹੜੇ ਆ ਉਹ ਮਾਰਿਆ ਜਾਂਦਾ। ਸੋ ਹੁਣੇ ਹੀ ਜੇ ਤੁਸੀਂ ਪੁੱਲ ਦੇ ਉੱਤੇ ਹੋ ਅਤੇ ਤੁਹਾਡੇ ਪਿੱਛੇ ਕਿਸੇ ਨੇ ਅੱਗੇ ਹਾਰਨ ਮਾਰਿਆ ਸਾਈਡ 'ਤੇ, ਅਤੇ ਤੁਸੀਂ ਨਹੀਂ ਕੋਈ ਗਲਤੀ ਕੀਤੀ, ਕਿਸੇ ਨੇ ਨਹੀਂ ਕੀਤੀ, ਉਹ ਉਹਨਾਂ ਮਜ਼ਦੂਰਾਂ ਦੇ ਲਈ ਸ਼ਰਧਾਂਜਲੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹਰ ਸਾਲ ਐਸਕ ਮੌਕੇ ਯਾਦ ਕੀਤਾ ਜਾਂਦਾ, ਅਤੇ ਹਮੇਸ਼ਾ ਇਹ ਯਾਦ ਆਸਟ੍ਰੇਲੀਅਨਸ ਨੂੰ ਰਹੇ ਕਿ ਸੁਰੱਖਿਆ ਜ਼ਰੂਰੀ ਹੈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਭਾਅ ਜੀ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ, ਅਤੇ ਸੋਹਣਾ ਅੱਜ ਦਾ ਟੋਪਿਕ ਉਹ ਨਿਬੜਿਆ। ਅਤੇ ਇਹ ਕਹਿੰਦੇ ਕਿ ਚੀਜ਼ ਉਬਰ ਵਾਲੇ ਬਹੁਤ ਕਰਦੇ ਨੇ ਭਾਅ ਜੀ ਪਾਰਟੀ ਦੇ ਵਿੱਚ ਪਰ ਆਵਰ ਵਾਲੀ। ਅੱਛਾ, ਨਾ ਮੇਰਾ ਆਵਰ ਦਾ ਇੰਨਾ ਰੇਟ ਹੋ ਗਿਆ। ਓਕੇ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਆਈ ਰਿਲਾਈਜ਼ਡ ਮੈਨੀ ਟਾਈਮ ਔਨ ਸਰਵਿਸ ਸਟੇਸ਼ਨਸ ਆਵਰ ਕਮਿਊਨਿਟੀ ਵੈਲਕਮਿੰਗ ਟੂ ਔਜ਼ਿਜ਼ ਦੈਨ ਅਸ ਮੋਰ ਬੈਟਰ ਵੇਜ਼। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਕਿਰਨ ਸੰਧੂ ਜੀ ਕਹਿੰਦੇ ਕਿ ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਦੀਆਂ ਨਹੀਂ। ਓਕੇ, ਮੈਨੂੰ ਉੱਤੋਂ ਪੜ੍ਹਨਾ ਪੈਣਾ। ਓਕੇ, ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਭਾਅ ਜੀ ਆਪਣੇ ਲੋਕਾਂ ਦੇ ਮੂੰਹ 'ਤੇ ਹਮੇਸ਼ਾ ਖਿੱਝ ਪਤਾ ਨਹੀਂ ਕਿਉਂ ਰਹਿੰਦੀ ਆ, ਦੇਖ ਕੇ ਮੱਥੇ ਦੇ ਉੱਤੇ ਤਿਊੜੀਆਂ ਪਾ ਲੈਂਦੇ ਨੇ। ਅਸੀਂ ਪਹਿਲਾਂ ਤੁਰਗਨੀਨਾ ਰਹੇ ਹਾਂ, ਅਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਜ਼ਿਆਦਾ ਆਪਣੇ ਲੋਕ ਰਹਿੰਦੇ ਆ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਬਾਕੀ ਸਿਮਰਨ ਭਾਅ ਜੀ ਵਾਂਗ ਸਾਰਿਆਂ ਵਿੱਚ ਇੰਨੀ ਪੇਸ਼ੈਂਸ ਨਹੀਂ ਹੁੰਦੀ। ਮੇਰੇ ਖਿਆਲ ਦੇ ਵਿੱਚ ਲੇਡੀਜ਼ ਜ਼ਿਆਦਾ ਖਿੱਝੀਆਂ ਮਿਲਦੀਆਂ ਨੇ, ਪਤਾ ਨਹੀਂ ਘਰਾਂ ਦੇ ਵਿੱਚ ਬੱਚਿਆਂ ਦੀਆਂ ਸਤਾਈਆਂ ਹੁੰਦੀਆਂ ਨੇ। ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਨਹੀਂ। ਇਹ ਚੀਜ਼ ਹੋਰ ਵੀ ਵੱਡੀ ਹੋ ਜਾਂਦੀ ਹੈ ਜਦੋਂ ਖੁਦ ਇੱਕ ਫੀਮੇਲ ਇਹ ਗੱਲ ਕਹਿ ਰਹੀ ਹੋਵੇ, ਅਤੇ ਉੱਦਾਂ ਜੇ ਕੋਈ ਬੰਦਾ ਕਵੇ ਤੇ ਫਿਰ ਉਹ ਚੀਜ਼ ਕਿਸੇ ਵੇਲੇ ਨਹੀਂ ਐਕਸੈਪਟ ਕੀਤੀ ਜਾਂਦੀ, ਨਹੀਂ ਬੋਲਿਆ ਜਾਂਦਾ। ਤੇ ਇਹਦਾ ਰੀਜ਼ਨ ਇਹੋ ਹੀ ਆ ਜਿਹੜਾ ਆਪਾਂ ਪਹਿਲਾਂ ਭੈਣ ਜੀ ਡਿਸਕਸ ਕਰ ਚੁੱਕੇ ਹਾਂ ਪੁਆਇੰਟ, ਕਿ ਆਪਾਂ ਰੁੱਝੇ ਬੜੇ ਹਾਂ, ਓਕੂਪਾਈਡ ਬਹੁਤ ਹਾਂ, ਓਵਰ ਓਕੂਪਾਈਡ ਹਾਂ ਆਪਾਂ। ਸੋ ਇਸ ਵਜ੍ਹਾ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਵਾਪਰਦੀਆਂ ਨੇ, ਅਤੇ ਲੇਡੀਜ਼ ਹੋਰ ਵਧੇਰੇ ਓਕੂਪਾਈਡ ਨੇ, ਠੀਕ ਆ, ਬੱਚਿਆਂ ਦੇ ਵਿੱਚ ਵੀ ਉਹਨਾਂ ਨੂੰ ਵਧੇਰੇ ਟਾਈਮ ਲਾਉਣਾ ਪੈਂਦਾ ਵਾ ਕੰਮ 'ਤੇ, ਲਗਭਗ ਸਾਵਾਂ ਟਾਈਮ ਮੰਨ ਲਓ ਮਰਦਾਂ ਦੇ ਨਾਲ ਜਿੰਨਾ ਕਿ ਕੰਮ ਉਹ ਕਰਦੇ ਨੇ 8 ਘੰਟੇ ਦੀ ਮੰਨ ਲਓ ਉਹਨਾਂ ਦੀ ਸ਼ਿਫਟ ਆ, ਜੇ ਵੱਧਿਆ ਤਾਂ ਵੱਧ, ਸੋ ਉਹ ਵੀ ਸ਼ਿਫਟ ਵੀ ਉਹਨਾਂ ਨੇ ਲਾਉਣੀ, ਫਿਰ ਘਰ ਦਾ ਰੋਟੀ ਪਾਣੀ ਵੀ ਬਣਾਉਣਾ, ਬੱਚਿਆਂ ਦਾ ਵੀ ਸਾਂਭ ਸੰਭਾਲ, ਸੋ ਬਾਏ ਦਾ ਟਾਈਮ ਉਹਨਾਂ ਦੀ ਖਿੱਚ ਫਿਰ ਹੋਰ ਜ਼ਿਆਦਾ ਵੱਧ ਗਈ ਹੈ ਨਾ। ਸੋ ਇਹਦੇ ਦਰਮਿਆਨ ਕੋਈ ਜੇ ਮੰਨ ਲਓ ਸੱਸ ਸਹੁਰਾ ਆਏ ਆ ਜਾਂ ਫਿਰ ਉਹ, ਫਿਰ ਖਿੱਚ ਹੋਰ ਵੱਧ ਗਈ। ਜੇ ਕੋਈ ਜੇ ਮੰਨ ਲਓ ਕੋਈ ਨਣਾਨ ਇੱਥੇ ਆ ਤਾਂ ਖਿੱਚ ਹੋਰ ਡਬਲ ਹੋ ਗਈ। ਸੋ ਬੜੀਆਂ ਜਿਹੜੀਆਂ ਨੇ ਹੈ ਨਾ, ਹੁਣ ਫਿਰ ਮੇਕਅਪ ਲਈ ਵੀ ਐਕਸਟਰਾ ਟਾਈਮ ਉਹਨਾਂ ਨੂੰ ਚਾਹੀਦਾ। ਸੋ ਇਹ ਸਾਰੇ ਕੁਛ ਦੇ ਦਰਮਿਆਨ ਆਪਾਂ ਕਹਿ ਲਈਏ ਕਿ
2: ਕਾਫੀ ਖਿੱਚ ਮਲਟੀਪਲਾਇਰ ਨੇ ਲਾਈਫ ਦੇ ਅੰਦਰ ਔਰਤਾਂ ਦੇ।
1: ਨਹੀਂ ਖਿੱਚ ਨਹੀਂ, ਮਤਲਬ ਉਹਦਾ ਰੀਜ਼ਨ ਜਿਹੜਾ ਵਾ ਬੇਸਿਕਲੀ ਆਪਾਂ ਗੱਲ ਕਰ ਰਹੇ ਹਾਂ ਵੀ ਓਕੂਪਾਈ ਬੰਦਾ ਕਿੰਨਾ ਵਾ, ਹਾਂ ਤੁਹਾਡੇ ਕੋਲ ਸਪੇਸ ਕਿੰਨੀ ਆ, ਤੁਹਾਡੇ ਕੋਲ ਸਾਹ ਲੈਣ ਦਾ ਸਮਾਂ ਕਿੰਨਾ ਕਿਆ। ਸੋ ਉਸ ਸਮੱਸਿਆ ਦੇ ਵਿੱਚ ਜਿਹੜਾ ਉਹ ਜੂਝਦਾ ਵਾ ਬੰਦਾ, ਅਤੇ ਲੇਡੀਜ਼ ਨੋ ਡਾਊਟ ਜ਼ਿਆਦਾ ਜੂਝ ਰਹੀਆਂ ਨੇ, ਉਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਥੋੜ੍ਹੀ ਵਧੇਰੇ ਆ। ਸੋ ਉਹਨਾਂ ਨੇ ਖੁਸ਼ ਵੀ ਬੜੀ ਛੇਤੀ ਹੋ ਜਾਣਾ ਅਤੇ ਨਾਰਾਜ਼ ਵੀ ਉਹਨਾਂ ਨੇ ਬੜੀ ਛੇਤੀ ਹੋ ਜਾਣਾ। ਸੋ ਉਹਨਾਂ ਦੇ ਜਿਹੜੇ ਤਰੀਕੇ ਹੁੰਦੇ ਆ ਆਪਣੇ ਪਿਆਰ ਜਾਂ ਨਫ਼ਰਤ ਜਿਤਾਉਣ ਦੇ, ਉਹ ਬੰਦਿਆਂ ਨੂੰ ਥੋੜ੍ਹੇ ਥੋੜ੍ਹੇ ਜਿਹੇ ਵੱਖਰੇ ਤਰੀਕੇ ਨਾਲ ਐਕਟ ਕਰਦੇ ਆ। ਅਤੇ ਸੈਮੀ ਸਾਹਿਬ ਕਹਿੰਦੇ ਆਈ ਹੈਵ ਜਸਟ ਕ੍ਰੋਸ ਦਾ ਬ੍ਰਿਜ ਅਤੇ 11:50 ਦੇ ਉੱਤੇ ਐਗਜੈਕਟਲੀ ਅਤੇ ਫਲੈਗ ਹਾਫ ਡਾਊਨ ਐਜ਼ ਵੈਲ, ਹਾਂ ਫਲੈਗ ਵੀ ਡਾਊਨ ਕੀਤੇ ਜਾਂਦੇ ਆ। ਥੈਂਕ ਯੂ ਤੁਹਾਡਾ ਸੈਮੀ ਸਾਹਿਬ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਹੁਣ ਸਮਾਂ ਆ ਗਿਆ ਆਪਾਂ, ਹਾਂਜੀ ਇਜਾਜ਼ਤ ਲਈ ਹੈ, ਕੁਛ ਮਿਸ ਤਾਂ ਨਹੀਂ ਹੋ ਰਿਹਾ?
2: ਨਹੀਂ ਨਹੀਂ ਕੁਛ ਨਹੀਂ ਮਿਸ ਹੋ ਰਿਹਾ।
1: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਮਾਫ਼ੀ। ਰੇਡੀਓ ਹਾਂਜੀ 1674 AM।
3: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
4: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
5: ਰਿਟਨ ਐਂਡ ਡਾਇਰੈਕਟਿਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 16 October 2026 ਨੂੰ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
3: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
4: ਦੇਸ਼ ਭਗਤੀ ਤੋਂ ਯਾਦ ਆ ਗਈ,
5: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ।
2: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
6: ਉਹਦੇ ਬਾਰਡਰ ਚੱਲ ਰਿਹਾ
2: ਹੈ। ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਸ ਨੀਅਰ ਯੂ।
7: ਆਈ ਆਸਟ੍ਰੇਲੀਆ, ਹਾਈ ਮੈਲਬਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ, ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਸੁਖੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Udhe ek border chal rahi hai.
1: Nahi ji, ye to Urda Teer chal raha hai. From October 9th at cinemas near you.
6: Thappi. Main sochti si ke apan kabaddi di team bana li.
7: Tu palwan banna, palwan jump.
8: Written and directed by Jaydeep Vading. ਨੀਰੂ ਬਾਜਵਾ ਸਨੀ ਸਿੰਘ ਸੁਖਵਿੰਦਰ ਚਾਹਲ ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ
9: This station is now the ultimate power in the universe.
10: Radio Haji 1674

0: ਮੌਕਾ ਤੇ ਆਪਾਂ ਜ਼ਰੂਰ ਹੱਸਾਂਗੇ। ਆਪਾਂ ਵਾਅਦਾ ਕਰਦੇ ਹਾਂ ਤੇ ਤੁਸੀਂ ਵੀ ਜ਼ਰੂਰ ਹੱਸਿਓ, ਤੁਸੀਂ ਵੀ ਵਾਅਦਾ ਕਰੋ ਆਪਣੇ ਆਪ ਦੇ ਨਾਲ ਤੇ ਆਓ ਫਿਰ ਰਲ ਮਿਲ ਕੇ ਹੱਸਦੇ। ਮੇਰੇ ਨਾਲ ਹੱਸਣ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਆ ਗਿਆ ਗਾਇਸ, ਦੁਸਹਿਰਾ ਆ ਗਿਆ, 6 ਮਹੀਨੇ ਦਾ ਇੰਤਜ਼ਾਰ ਖਤਮ।
0: ਹਾਂ ਸੱਚ, ਦੁਸਹਿਰਾ ਵੀ ਆਉਣ ਵਾਲਾ ਹੋਣਾ। ਸ੍ਰੀ ਦੁਰਗਾ ਟੈਂਪਲ ਦੇ ਵਿੱਚ ਦੁਸਹਿਰੇ ਤੇ ਮਿਲਦੇ ਆ ਫਿਰ।
1: ਹਾਂਜੀ ਹਾਂਜੀ ਹਾਂਜੀ, ਪਰ ਮੈਂ ਨੀ ਹੋਵਾਂਗਾ ਬੱਚੋ, ਮੇਰੀ ਉਡੀਕ ਚ ਨਾ ਆ ਜਾਓ ਕਿ ਅੱਜ ਮੈਨੂੰ ਸਾੜ ਕੇ ਨਹੀਂ ਸਾੜਨਾ, ਦੂਸਰਾ ਹੋਏਗਾ ਵੀ। ਹੋਰ ਸੁਣਾਓ, ਕਿੱਦਾਂ ਠੀਕ ਠਾਕ?
0: ਇੰਤਜ਼ਾਰ ਰਹਿੰਦਾ। ਹਾਂਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ?
1: ਬਸ ਬੈਸਟ ਬੈਸਟ ਬੈਸਟ, ਐਕਸਾਈਟਡ ਕਿ ਬਈ ਬੱਚੇ ਤਿਆਰ ਸ਼ਿਆਰ ਹੋ ਕੇ ਹੋ ਗਏ ਹੋਣੇ ਸ਼ੁਰੂ, ਆਪਣਾ ਕੀ ਕਹਿੰਦੇ ਨਾ ਉਹ ਝੋਲੇ ਦੇ ਅੰਦਰ ਭਰ ਕੇ ਰੱਖੀਆਂ ਹੁੰਦੀਆਂ ਬੁਝਾਰਤਾਂ ਤੇ ਬੋਲੀਆਂ ਤੇ ਚੁਟਕਲੇ। ਬਾਕੀ ਮੈਂ ਬੁਝਾਰਤਾਂ ਪਹਿਲੇ ਇਸ ਤਰ੍ਹਾਂ ਕਹਿਤੇ ਸਰ, ਮੈਂ ਤੇ ਬਹੁਤ ਵਧੀਆ ਤਿਆਰੀ ਕਰਕੇ ਰੱਖੀ ਹੁੰਦੀ ਹੈ ਨਾ। ਸੋ ਸਾਰੇ ਮੋਮਬੱਤੀ ਵਾਲੇ, ਸਾਰੇ ਸੂਈ ਧਾਗੇ ਵਾਲੇ, ਛੇਤੀ ਛੇਤੀ ਕਾਲ ਕਰੋ ਤੇ ਸਾਨੂੰ।
0: ਚਲੋ ਆਓ ਫਿਰ ਆਪਾਂ, ਹਾਂਜੀ ਆਲ ਗੁੱਡ ਹੋ ਗਿਆ ਇੱਧਰੋਂ ਤੇ ਆਓ ਫਿਰ ਆਪਾਂ ਹੁਣ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਬਾਤ। ਤੇ ਜਿਨ੍ਹਾਂ ਦੀ ਨਹੀਂ ਹਲੇ ਕਾਲ ਲੱਗ ਰਹੀ, ਬੇਨਤੀ ਆ ਵੀ ਲਾਈਨਾਂ ਬਿਜ਼ੀ ਨੇ, ਤੇ ਜਦੋਂ ਵਿਹਲੀਆਂ ਹੋਣਗੀਆਂ ਫਿਰ ਮੈਂ ਤੁਹਾਨੂੰ ਆਵਾਜ਼ ਦਊਂਗਾ, ਫਿਰ ਤੁਸੀਂ ਕਰਿਓ ਤੇ ਉਨੀ ਦੇਰ ਤੱਕ ਤੁਹਾਡੀ ਕੋਸ਼ਿਸ਼ ਵਿਅਰਥ ਜਾਣ ਦੇ ਆਸਾਰ ਨੇ। ਸੋ ਇਸ ਕਰਕੇ ਤੁਸੀਂ ਪਲੀਜ਼ ਵੇਟ ਕਰਿਓ। ਅਤੇ ਆਪਾਂ ਸਭ ਤੋਂ ਪਹਿਲਾਂ ਔਰਨ ਕਰਦੇ ਹਾਂ ਆਪਾਂ ਔਰਨਵ ਨੂੰ, ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ, ਅਤੇ ਜਿੱਦਾਂ ਜਿੱਦਾਂ ਆਪਾਂ ਤੁਹਾਡੇ ਨਾਲ ਆਵਾਂਗੇ ਉੱਦਾਂ ਉੱਦਾਂ ਭਾਈ ਤੁਸੀਂ ਅਨਮਿਊਟ ਕਰੀ ਜਾਓ, ਬਾਕੀ ਮਿਊਟ ਦੇ ਉੱਤੇ ਰੱਖੋ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਅਤੇ ਪਰ ਆਵਾਜ਼ ਨਹੀਂ ਜੀ ਤੁਹਾਡੀ ਆ ਰਹੀ।
1: ਐਕਸਾਈਟਮੈਂਟ 100 ਤੇ ਆਵਾਜ਼ 10।
0: ਹਾਂ ਆਵਾਜ਼ ਨਹੀਂ। ਹਾਂਜੀ ਅੱਛਾ, ਕੀ ਹੋ ਗਿਆ?
1: ਕੀ ਹੋਇਆ ਜੀ?
2: ਕੁਛ ਨਹੀਂ ਹੋਇਆ।
0: ਹੈਂ? ਹੋਇਆ ਨਹੀਂ, ਕਰ ਹੋਇਆ ਤੇ ਨਹੀਂ, ਕਰ ਨਾ ਲਈ
1: ਕੋਸ਼ਿਸ਼ ਹੈ ਜੇ।
0: ਹੈਂ? ਗਲਾ ਨਾ ਖਰਾਬ ਕਰ ਲਈ ਮੇਰਾ ਪੁੱਤ ਕਿਤੇ।
2: ਹਾਂਜੀ।
0: ਹੈਂ? ਮੈਂ ਕਿਹਾ ਹੋਇਆ ਤੇ ਨਹੀਂ ਆ, ਖਰਾਬ ਕਰ ਨਾ ਲਈ ਗਲਾ ਕਿਤੇ। ਹੂੰ?
2: ਤੁਹਾਨੂੰ ਵੀ ਫੋਨ ਨਹੀਂ ਕਹਿੰਦਾ ਸੀ?
0: ਕੀ ਕਹਿੰਦਾ ਸੀ?
2: ਕੀਤਾ ਸੀ
0: ਟ੍ਰਿਕਰ ਨੂੰ, ਕੀਤਾ ਸੀ। ਕਿੰਨੇ ਰਨ ਮਾਰੇ ਫਿਰ? ਮੇਰੇ ਖਿਆਲ 20 ਬਾਲਾਂ ਮਿਲਦੀਆਂ ਤੁਹਾਨੂੰ, ਹੈ ਨਾ? ਹਾਂ, ਤੇ ਫਿਰ ਤੇ ਬਹੁਤ ਹੋ ਗਏ ਇਹਦੇ। ਤੇ ਬੋਲਿੰਗ?
2: ਬੋਲਿੰਗ ਚ ਤੇ 1 ਵਿਕਟ ਲਈ।
0: ਓਏ ਵਿਕਟ ਲੈ, ਓਕੇ ਬੋਲ ਹੋ ਗਿਆ ਫਿਰ ਤੇ।
1: ਵੈਰੀ ਗੁੱਡ
0: ਗੁੱਡ ਗੁੱਡ, ਫਿਰ ਤੇ ਕੀ ਸੁਣਾਓਗੇ ਫਿਰ ਹੁਣ ਵਿਕਟ ਲੈ ਕੇ?
2: ਨਾਲੇ ਮੈਂ ਕੱਲ ਫਤਿਹ ਨੂੰ ਵੀ ਵੇਖਿਆ ਸੀ ਉੱਥੇ।
0: ਫਤਿਹ ਨੂੰ ਵੇਖਿਆ ਸੀ ਨਾ? ਹੋ ਗਿਆ ਸੀ ਨਾ, ਆਊਟ ਹੋ ਗਿਆ ਸੀ ਨਾ ਪਹਿਲੀ ਬਾਲ ਤੇ।
1: ਮੈਨੂੰ
0: ਲੱਗਦਾ ਸੀ ਵੀ ਏਡੀ ਛੇਤੀ ਨੀ ਆਊਟ ਹੋਣ ਲੱਗਾ, ਮਾਰ ਲੈਂਦਾ ਹੁੰਦਾ ਛੱਕੇ ਛੁੱਕੇ ਜੇ। ਆਉਣੀ ਵਾਲੀ ਭਾ
1: ਵੀ ਕਿਹਾ, ਮਾਹੌਲ ਠੰਡਾ ਕਰੋ ਮਾੜਾ।
0: ਕੀ ਸੁਣਾਓਗੇ ਫਿਰ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ
1: ਲਿਓ ਜੀ ਲਿਓ।
2: ਡੱਬ ਖੜੱਬੀ ਬੱਕਰੀ, ਡੱਬੀ ਉਸ ਦੀ ਸਾਂ, ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ।
0: ਕਿਹੜੀ ਹੀਰੋਇਨ ਜੀ ਲੱਗਦੀ, ਕੋਈ ਬੱਕਰੀ ਘੱਟ ਆ ਨਾ।
1: ਹਾਂ ਇਹ ਮੈਚ ਕਿੱਥੋਂ ਲਿਆਂਦੀ ਸਿੰਘ ਸਾਹਿਬ?
0: ਇਹ ਉਰਵਸ਼ੀ ਜੀ ਟਾਈਪ ਲੱਗਦੀ ਬੱਕਰੀ।
1: ਲੈ ਬਈ ਉਹਨੇ ਕਿਤੇ ਸੁਣ ਲਿਆ ਨਾ ਉਰਵਸ਼ੀ ਨੇ, ਤੇ ਉਹਨੇ ਆਪਣੇ ਇੰਸਟਾ ਤੇ ਪਾ ਵੀ ਦੇਣਾ ਸੀ ਫਸਟ ਇੰਡੀਅਨ ਵੁਮਨ ਟੂ ਬੀ ਕਾਲਡ ਬੱਕਰੀ ਬਾਏ ਰਣਜੋਤ ਸਿੰਘ।
0: ਮੈਂ ਇਹ ਥੋੜੀ ਕਿਹਾ,
1: ਉਹਨੂੰ ਆਇਆ ਤਾ ਨਾ, ਉਹਨੂੰ ਚਾਹ ਬੜਾ ਹਰ ਚੀਜ਼ ਚ ਫਸਟ ਇੰਡੀਅਨ ਵੁਮਨ ਜ਼ਰੂਰ ਲਾਂਦੀ ਆ ਕੁਛ ਵੀ ਕਰੇ।
0: ਓਕੇ
1: ਚਲੋ, ਤੁਹਾਡਾ ਵੀ ਫਿਰ ਆਹ ਵਾਲਾ ਤਮਗਾ ਵੀ ਆ ਗਿਆ ਉਹਦੇ ਬਾਅਦ।
0: ਚਲੋ

0: ਇਹ ਭਾਈ ਆਂਸਰ ਸਾਨੂੰ ਆਇਆ ਹੀ ਮੰਜਾ
1: ਓਏ
0: ਹੈਂ ਇਹ ਸਾਨੂੰ ਦੱਸਿਆ ਜਤਿੰਦਰ ਅੰਕਲ ਨੇ ਸੁਖਵਿੰਦਰ ਆਂਟੀ ਨੇ ਕਿਰਨ ਸੰਧੂ ਜੀ ਨੇ ਤਿੰਨ ਜਾਣਿਆਂ ਨੇ
2: ਬੜੀ ਖੇਤੀ ਬੁੱਝ ਲਿਆ
0: ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਤੇਗ ਕੀ ਹਾਲ ਆ ਤੇਗ ਤੁਹਾਡੇ ਲਈ ਨਾ ਇਟਲੀ ਤੋਂ ਲੈ ਕੇ ਆਈ ਕ੍ਰਿਸ਼ਨਾ ਜੀ ਕੁਛ
1: ਅੱਛਾ ਉਹ ਬੱਲੇ
0: ਹੈ
1: ਕੀ ਬਾਤਾਂ ਨੇ ਮੈਂ ਤਾਂ ਐਕਸਾਈਟਡ ਹੋ ਗਿਆ
0: ਹੈ
2: ਕੀ ਕਿਹਾ ਸੀ
1: ਕਿਰਪਾ ਲਾਈਨ ਕੋ ਦੁਬਾਰਾ ਟਰਾਈ ਕਰੇ ਤੇਗ ਕਿੱਦਾਂ ਦਾ ਰਿਹਾ ਤੁਹਾਡਾ ਫਿਰ ਇਟਲੀ ਦਾ
0: ਟ੍ਰਿਪ ਆਪੇ ਤੁਸੀਂ
2: ਵਧੀਆ
1: ਕੀ ਕੀ ਵੇਖ ਕੇ ਆਏ ਹੋ
2: ਮਿਊਜ਼ੀਅਮ ਤੇ ਇੱਕ ਵਾਰੀ ਆਪਾਂ ਪਾਰਕ ਵੀ ਜਾ ਕੇ ਆਏ ਸੀ ਹੋਰ ਵੀ ਕੁਛ ਆ
0: ਹੋਰ ਵੀ ਕੁਛ
1: ਬੱਲੇ
0: ਪਿਛਲੀ
1: ਬੁਝਾਰਤ ਬੱਕਰੀ ਸੀ ਗਾਇਸ
0: ਲੈ ਓਪਰਾ ਓਪਰਾ ਓਪਰਾ ਆਹੋ ਉਹ ਵੇਖਿਆ ਲੈ ਓਹ
1: ਲੈ
0: ਮੈਂ ਤੇ ਜਦੋਂ ਗਿਆ ਮੈਂ ਉਹ ਵੇਖਣਾ
1: ਓਪਰਾ
0: ਹੋਰ ਕੀ
1: ਓ ਨਾਈਸ
0: ਅਗਲੀ
1: ਵਾਰੀ ਬੋਲੀ ਸੁਣਾਣੀ ਹੋਈ ਨਾ ਓਪਰਾ ਜੀ ਕਰ ਦਿਓ ਓਪਰਾ ਜੋਨਰ ਮਾਰਿਓ ਮਾੜਾ ਜਿਹਾ
0: ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਓਕੇ
1: ਲਓ ਜੀ ਲਿਓ
0: ਕਿਹੜੇ ਰੰਗ ਦਾ ਕਬੂਤਰ ਆ ਲਾਲ ਕਬੂਤਰ
1: ਲਾਲ ਕਬੂਤਰ
0: ਆ ਤੇ ਹੈਗਾ ਤੇ ਓਹਦੀ ਵਿੱਠ ਕਿਹੜੇ ਰੰਗ ਦੀ ਆ ਓਹਦੀ ਵਿੱਠ ਕਿਹੜੇ ਰੰਗ ਦੀ ਆ
2: ਲਾਲ
0: ਵਿੱਠ ਵੀ ਲਾਲ
1: ਵਾਹ
0: ਓ ਸਭ ਕੁਛ ਹੀ ਲਾਲ ਹੈ
1: ਬੱਲੇ
0: ਇਹ ਤੇ ਬੜਾ ਤੇ ਓਹਦੀ ਬੋਟੀ ਕਿਹੜੇ ਰੰਗ ਦੀ ਆ
2: ਲਾਲ
0: ਉਹ ਵੀ ਲਾਲ
1: ਕੋਈ ਮਤਲਬ ਵੱਖਰਾ ਕਲਰ ਹੀ ਨਹੀਂ ਹੈ ਲਾਈਫ ਦੇ ਅੰਦਰ ਸਭ ਹੀ ਲਾਲ ਹੈ
0: ਲਾਲ ਹੀ ਹੋਣੀ ਪਰ ਉਹ ਵੀ ਮਿਸਿਸ ਲਾਲ ਹੀ ਹੋਣੀ
2: ਲਾਲ ਨਹੀਂ ਗੋਲਡਨ ਜਾ
1: ਅੱਛਾ
2: ਗੋਲਡਨ ਗੋਲਡਨ ਯੈਲੋ ਇਸ ਚ
0: ਵੋਟੀ ਵੋਟੀ ਗੋਲਡਨ ਹੈ
2: ਕੀ ਵੋਟੀ ਗੋਲਡਨ
0: ਅੱਛਾ ਵੋਟੀ ਗੋਲਡਨ ਹੈ ਤੇ ਬੱਚੇ
2: ਤੇ ਬੱਚੇ ਬੱਚੇ ਹੈਗੇ ਨਹੀਂ
0: ਬੱਚੇ ਹੈਗੇ ਨਹੀਂ ਆ ਓ ਹਲੇ ਨਵਾਂ ਨਵਾਂ ਵਿਆਹ ਹੋਇਆ ਹੈ
1: ਇਕਨੋਮੀ ਬੜੀ ਖਤਰਨਾਕ ਹੈ
0: ਨਿਊਲੀ ਮੈਰਿਡ ਨੇ
2: ਕੀ ਕਿਆ
0: ਨਿਊਲੀ ਮੈਰਿਡ ਨੇ ਭਲਾ
2: ਹਾਂ ਮੈਰਿਡ ਨਹੀਂ
0: ਅੱਛਾ ਮੈਰਿਡ ਹੈਗੇ ਨਹੀਂ
1: ਮੈਰਿਡ ਨਹੀਂ ਹੈ ਬਈ
0: ਓਕੇ ਓਕੇ ਓਕੇ
2: ਆਪਾਂ ਮੈਰੀ ਕਰ ਸਕਦੇ ਆ
0: ਹਾਂ ਕਰ ਸਕਦੇ ਆ ਓਕੇ
1: ਹਜੇ ਕੀਤੀ
2: ਜਿਹਦਾ ਆਨਸਰ ਬੁੱਝਲੀ ਤੇ ਫੇਰ ਮੈਂ ਦੱਸਦੀ ਆ ਕਿਵੇਂ ਮੈਰੀ ਕਰ ਸਕਦੇ ਆ
0: ਹੋ
1: ਬੱਲੇ ਬੱਲੇ
0: ਇਹਦਾ ਆਨਸਰ ਹੈਗਾ ਦੀਵਾ
1: ਓਏ
2: ਹਾਂਜੀ
1: ਓ ਵੈਰੀ ਗੁੱਡ
0: ਹੁਣ ਦੱਸੋ ਕਿਦਾਂ ਮੈਰੀ ਕਰ ਸਕਦੇ ਫਿਰ ਮੋਮਬੱਤੀਆਂ ਰੋਂਦੀਆਂ ਰਹਿੰਦੀਆਂ
1: ਕਿਆ ਮੈਟਾਫਰ ਹੈ ਥੈਂਕ ਯੂ ਫਰ ਕਾਲਿੰਗ
0: ਥੈਂਕ ਯੂ ਥੈਂਕ ਯੂ ਥੈਂਕ ਯੂ
2: ਮੈਂ ਇੱਕ ਹੋਰ ਗੱਲ ਦੱਸਣੀ ਸੀ ਅੱਜ ਆਪਾਂ ਕੱਲ ਆਪਾਂ ਬੁੱਕ ਫੇਰ ਗਏ ਸੀ ਤੇ ਫਿਰ ਅੱਜ ਆਪਾਂ ਨੇ ਇੱਕ ਬੁੱਕ ਲੈ ਕੇ ਆਉਣੀ ਆ ਕਰੇ
1: ਓਏ ਗੁੱਡ ਗੁੱਡ ਗੁੱਡ ਸੋਚਿਆ ਕਿ ਕਿਹੜੀ ਲੈ ਕੇ ਆਣੀ
2: ਆ ਬਾਏ ਕਰਨੀ ਆ
0: ਵੈਰੀ ਨਾਈਸ
2: ਬੁੱਕ ਫੇਅਰ ਵਿੱਚ ਐਵੇਂ ਕਰੀਦਾ ਪਹਿਲਾਂ ਇਹ ਬੁੱਕ ਫੇਅਰ ਤੋਂ ਪਹਿਲਾਂ ਆਪਾਂ ਟੀਚਰ ਦਿੰਦੇ ਹੁੰਦੇ ਨੇ ਇਹ ਬੁੱਕਸ ਤੇ ਉਹ ਬੁੱਕਸ ਨਹੀਂ ਪਰ ਜਿਵੇਂ ਮੈਗਜ਼ੀਨ ਹੁੰਦੇ ਨੇ ਉਹਦੇ ਵਿੱਚ ਬੁੱਕਸ ਹੁੰਦੇ ਨੇ ਜਿਹੜੇ ਬੁੱਕ ਫੇਅਰ ਵਿੱਚ ਹੋਣੇ ਨੇ ਤੇ ਫਿਰ ਜਿਹੜੇ ਬੁੱਕ ਫੇਅਰ ਆ ਗਿਆ ਤੇ ਫਿਰ ਸਾਰੇ ਬੁੱਕਸ ਜਿਹੜੇ ਮੈਗਜ਼ੀਨ ਵਿੱਚ ਦਿਖਾਉਂਦੇ ਨੇ ਉਹ ਬੁੱਕਸ ਹੁੰਦੇ ਨੇ ਬੁੱਕ ਫੇਅਰ ਵਿੱਚ
0: ਪਾਪਾ ਨੂੰ ਕੀ ਗਿਫਟ ਦਿੱਤਾ ਕੱਲ
2: ਪਾਪਾ ਨੂੰ ਪੇਂਟ ਬ੍ਰਸ਼
0: ਓਏ ਵਾਹ
1: ਵਾਹ
0: ਗੁੱਡ ਗੁੱਡ ਗੁੱਡ ਵੈਰੀ ਨਾਈਸ
2: ਪਾਪਾ ਨੂੰ ਵਧੀਆ ਲੱਗਦਾ ਪੇਂਟ ਕਰਨ ਲਈ
0: ਗੁੱਡ ਗੁੱਡ ਪਾਪਾ ਨੂੰ ਕਹੋ ਵੀ ਫ੍ਰੀ ਵੇ ਤੇ ਗ੍ਰਿਫਟੀਆਂ ਬਣਾਓ ਪਰ ਜਾ ਕੇ
1: ਬੱਲੇ ਪੈਮ ਦਾ ਬਰਡ ਪਾਰਟ 2
0: ਪੈਮ ਦਾ ਬਰਡ ਬਣਾਉਂਦਾ
2: ਮੋਸਟਲੀ ਪੇਂਟ ਕਰਦਾ ਹੁੰਦਾ ਗੁਰੂ ਨਾਨਕ ਦੇਵ ਜੀ
0: ਕਰਦੇ ਹੁੰਦੇ
2: ਨੇ ਗੁਰੂ ਨਾਨਕ ਦੇਵ ਜੀ
0: ਵਾਹ ਪਾਪਾ ਤਾਂ ਫਿਰ ਵਧੀਆ ਪੇਂਟਰ ਨੇ ਫਿਰ
1: ਵੈਰੀ ਨਾਈਸ
0: ਵੈਰੀ ਗੁੱਡ
2: ਤੇ ਇੱਕ ਵਾਰ ਮੈਂ ਪਾਪਾ ਨੂੰ ਕਿਹਾ ਸੀ ਉਹਨੂੰ ਉਹ ਲੱਭਦਾ ਸੀ
0: ਲੱਭਦੇ ਸੀ
2: ਡਾਰਕ ਬਲੂ ਤੇ ਫਿਰ ਪਰਪਲ ਸੀ ਤੇ ਫਿਰ ਮੈਂ ਕਿਹਾ ਸੀ ਪਰਪਲ ਯੂਜ ਕਰੋ
0: ਗੁੱਡ ਗੁੱਡ
2: ਤੇ ਫਿਰ ਬੈਕਗ੍ਰਾਉਂਡ ਪਰਪਲ ਬਣ ਗਿਆ ਤੇ ਫਿਰ ਆਪਾਂ ਨੇ ਥੋੜਾ ਬਲੂ ਲਾਇਆ ਸੀ ਤੇ ਫਿਰ ਡਾਰਕ ਬਲੂ ਬਣ ਗਿਆ
0: ਗੁੱਡ ਹੋ ਗਿਆ ਵੈਰੀ ਨਾਈਸ ਥੈਂਕ ਯੂ ਤੁਹਾਡਾ ਦਿਨ ਵਧੀਆ ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਮੰਨਤ ਫਤਿਹ ਤੁਸੀਂ ਆਉਣੇ ਰਹੋ
1: ਮੇਰੇ
0: ਕੋ ਤੇ ਇੰਨੇ ਕ ਵਜੇ ਉੱਠਿਆ ਹੀ ਜਾਂਦਾ ਮਹਾ ਤੇ ਮੰਨਤ ਤੇ ਸਕੂਲ ਵੀ ਪਹੁੰਚ ਜਾਂਦੀ ਆ
1: ਮੈਂ ਤਾਂ ਹਜੇ ਤੱਕ ਸੁੱਤਾ ਪਿਆ
0: ਹੈਂ ਹੋਰ ਕੀ ਐਸ ਕ ਵੇਲੇ
2: ਅੱਜ ਤਾਂ ਜ਼ਿਆਦਾ ਲੋੜ ਸੀਗੀ ਅਰਲੀ ਆਉਣ ਦੀ ਕਿਉਂਕਿ ਮੇਰਾ ਅੱਜ ਫਾਈਨਲ ਦਾ ਕ੍ਰਿਕਟ ਮੈਚ ਦਾ ਸਾਡੀ ਟੀਮ ਦੇ ਨਾਲ ਕੁੜੀਆਂ ਦੀ ਟੀਮ ਦੇ ਨਾਲ
0: ਅੱਛਾ ਤੁਸੀਂ ਵੀ ਖੇਡਦੇ ਹੋ
1: ਓਏ ਹੋਏ ਬੜੇ ਖਿਡਾਰੀ ਨੇ ਯਾਰ
0: ਵਾਹ
1: ਗੁੱਡ ਮੰਨਤ ਬੈਟਿੰਗ ਕਰਦੇ ਹੋ ਬੋਲਿੰਗ ਕਰਦੇ ਹੋ
2: ਦੋਵੇਂ ਕੈਸੇ ਨੇ ਪਰ ਜ਼ਿਆਦਾਤਰ ਤਾਂ ਬੈਟਿੰਗ
0: ਓਕੇ ਓਕੇ ਤੇ ਤੁਹਾਡੀ ਫੇਵਰੇਟ ਕੌਣ ਹੈ ਕ੍ਰਿਕਟਰ
2: ਉਹ ਬੜਾ ਹੈ ਨਹੀਂ ਮੇਰੇ ਕੋਲ
0: ਹੈ ਜਨਾਨੀਆਂ ਦੀ ਗੱਲ ਕਰ ਰਹੇ ਸਮ੍ਰਿਤੀ ਮੰਦਾ ਨਾ ਲੈ ਲੋ
1: ਅੱਜ ਕੱਲ ਤੋਂ ਹੀ ਮਸ਼ਹੂਰ ਹੈ
0: ਹਰਮਨਪ੍ਰੀਤ ਕੌਰ
1: ਹਰਮਨ ਕੌਰ
0: ਹੈ ਨਾ ਹਾਂ ਉਹ ਠੀਕ ਆ ਤੇ ਕੀ ਸੁਣਾਓਗੇ ਫਿਰ ਚੌਕਾ ਮਾਰ ਕੇ
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ
0: ਅੱਛਾ
1: ਨਾਈਸ
2: ਇਹ ਮੇਰੇ ਲਈ ਅੱਜ ਬਹੁਤ ਸਪੈਸ਼ਲ ਦਿਨ ਆ ਸੋ ਉਹਦੇ ਤੇ ਸੁਣਾ ਰਹੀ ਹਾਂ ਅੱਜ
0: ਅੱਛਾ ਅੱਛਾ
2: ਕੁਦਰਤ ਨੇ ਅੱਜ ਖੁਸ਼ੀਆਂ ਦਾ ਇੱਕ ਨਵੀਂ ਪੈਗਾਮ ਸੁਣਾਇਆ ਹੈ ਮੇਰੀ ਪਿਆਰੀ ਭੂਆ ਦੇ ਪੁੱਤਰਾਂ ਦਾ ਅੱਜ ਜਨਮ ਦਿਨ ਆਇਆ ਹੈ ਸਦਾ ਸਲਾਮਤ ਰੱਖੀ ਤੂੰ ਮੇਰੇ ਇਸ ਵੀਰਾਂ ਨੂੰ ਚਮਕ ਦੇ ਰੱਖੀ ਹਰ ਵੇਲੇ ਕਿਸਮਤ ਦੇ ਇਸ ਹੀਰਾ ਨੂੰ
0: ਵੈਰੀ ਗੁੱਡ ਵੈਰੀ ਨਾਈਸ ਕਜ਼ਨਸ ਅੱਜ ਬਰਥਡੇ ਇਹਨਾਂ ਦਾ
1: ਪਾਰਟੀ ਸ਼ਾਰਟੀ ਹੋਏਗੀ ਫਿਰ ਤੇ ਅੱਜ ਹੈ
0: ਥੈਂਕ ਯੂ ਸਿਸ
2: ਪਹਿਲੇ ਉਹਨਾਂ ਦਾ ਪਹਿਲਾ ਬਰਥਡੇ ਅੱਜ
0: ਅੱਛਾ ਉਹਨਾਂ ਦਾ ਪਹਿਲਾ ਬਰਥਡੇ ਚਲੋ ਵਧੀਆ ਫਿਰ ਉਹਨਾਂ ਵੱਲੋਂ ਤੁਹਾਨੂੰ ਆਪਾਂ ਥੈਂਕ ਯੂ ਕੀਤਾ ਨਾ
2: ਇੱਕ ਜਿਹੜਾ ਉਹਨਾਂ ਚੋਂ ਹੈਗਾ ਵਾ ਉਹਦੇ ਨਾਮ ਹੈਗਾ ਮੁਮਤਾਜ ਤੇ ਜਿਹੜਾ ਦੂਜਾ ਹੈਗਾ ਉਹਦੇ ਨਾਮ ਹੈਗਾ ਵੀਰ ਪ੍ਰਤਾਪ।
1: ਵੀਰ ਪ੍ਰਤਾਪ
0: ਓਏ ਹੋਏ
1: ਬੱਲੇ
0: ਕਿਆ ਨਾ ਹੀ ਬੜੇ ਘੈਂਟ ਆ ਹੈ ਵੈਰੀ ਨਾਈਸ ਤੇ ਕੀ ਫਤਿਹ ਵੀ ਹੈਗਾ ਫਿਰ ਨਾਲ
2: ਹਾਂਜੀ ਫਤਿਹ ਨਾਲ ਵੀ ਗੱਲ ਕਰ
0: ਲਿਆਓ ਫਤਿਹ ਨਾਲ ਵੀ ਗੱਲ ਕਰਾਂ ਹੋਏ ਰਾਤ ਚੌਕਾ ਮਾਰ ਕੇ ਹੈਲੋ
2: ਕਿਸੇ ਤੋਂ ਮੈਂ ਆਊਟ ਨੀ ਹੋਇਆ ਮੈਂ ਛਿੱਕੇ ਮਾਰੇ ਵੈਰੀ ਵੀ ਟਾਈਗਰ ਜਿਹੜੇ ਉਹਨਾਂ ਨੇ ਸਾਡੀ ਪਿੱਚ ਲੈ ਗਏ ਕੋਈ ਮੈਚ ਜਿਹਾ ਹੋਈ 6 ਪਲੇਅਰਾਂ ਨਾਲ ਮੈਚ ਕੌਣ ਖੇਡਦਾ 6 ਪਲੇਅਰਾਂ ਨਾਲ ਹੀ ਤੇ ਫਿਰ ਸਾਨੂੰ ਨੈਟ ਜਾਣਾ ਪਿਆ ਮੈਨੂੰ ਨੈਟ ਦੀ ਬੈਟਿੰਗ ਨਹੀਂ ਪਈ ਇਹ ਤਾਂ ਛਿੱਕੇ ਮਾਰਨੇ ਸੀ
0: ਯਾਰ ਪਲੇਅਰ 6 ਆਏ ਵਿਕਟਾਂ ਤੋਂ 8 ਲੈ ਗਏ
1: ਠੀਕ ਹੈ
2: ਪੰਕਚੁਅਲ
0: ਨੀ ਗਏ ਨਾ
1: ਇਹ ਬੜਾ ਮਾੜਾ ਕੰਮ
2: ਬਹੁਤ
0: ਇੱਕ ਘੰਟੇ ਚ ਤੇ ਸਾਰੀ ਟੀਮ ਆਊਟ ਕਰ ਦੇਣੀ ਸੀ ਤੁਸੀਂ
1: ਸਹੀ ਗੱਲ ਮੈਨੂੰ ਲੱਗਦਾ ਦੋ ਵਾਰੀ ਕਰ
2: ਦੇਣੀ ਇੱਕ ਮਿੰਟ ਜੀ ਕਰ ਸਾਰੀ ਟੀਮ ਸਾਰੇ ਪਲੇਅਰ ਆਊਟ ਕਰਕੇ ਮੇਰਾ ਓਵਰ ਡਨ
0: ਹਾਂ 6 ਪਲੇਅਰ ਆਏ ਸੀ ਤੇ ਓਵਰ ਚ 6 ਹੀ ਬਾਲਾਂ ਹੁੰਦੀਆਂ
1: ਜੀਓ ਮੇਰੇ ਮਲਿੰਗਾ ਜੀਓ
0: ਵਾਹ
1: ਵੈਰੀ ਗੁੱਡ
0: ਗੁੱਡ ਆਹ ਤੇ ਯਾਰ ਕਮਾਲ ਹੀ ਕਰ ਛੱਡੀ ਉਹ
2: ਕੰਪਨੀ ਆ ਇਸ ਦਾ ਹੈਡਕੁਆਟਰ ਸੋਲ ਸਾਊਥ ਕੋਰੀਆ ਵਿਚ ਆ ਕੀਆ 1944 ਵਿਚ ਸ਼ੁਰੂ ਹੋਈ ਸੀ ਸ਼ੁਰੂ ਵਿਚ ਇਹ ਕੰਪਨੀ ਕਾਰਜ ਦੀ ਬਲਕ ਬਾਈਸਾਈਕਲ ਪਾਰਟਸ ਬਣਦੀ ਸੀ ਬਣਾਉਂਦੀ ਸੀ ਕੀਆ ਦਾ ਨਾਮ ਇੰਟਰਸਟਿੰਗ ਇਸ ਦਾ ਨਾਮ ਕੋਰੀਅਨ ਰੋਡਸ ਤੋਂ ਆਇਆ ਵਾ ਜਿਸ ਦਾ ਮਤਲਬ ਲਗਭਗ ਏਸ਼ੀਆ ਤੋਂ ਅੱਛਾ ਠੀਕ ਹੈ ਤੇ ਮੈਂ ਜਿਹੜੇ ਆਪ ਦੇਖਿਆ ਕਿ ਜਿਹੜੇ ਆ ਹੁੰਡਈ ਕੀ ਆ ਹੁੰਡਈ ਦੀ ਕੰਪਨੀ ਕੀ ਆ ਹੁੰਡਈ ਮੋਟਰ ਕੰਪਨੀ ਕੀ ਆ
0: ਓਕੇ ਓਕੇ
2: ਤੇ ਜਿਹੜੀ ਕੀ ਆ ਵਾ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ ਜਿਹੜੇ ਜਿਵੇਂ ਕੀ ਆ ਕਾਰਨੀਵਲ ਵਾ ਉਹਦੇ ਗੇਟ ਸਲਾਈਡਿੰਗ ਹੁੰਦੇ ਆਪਾਂ ਉਹਨਾਂ ਨੂੰ ਮੈਨੂਅਲ ਕਰ ਸਕਦੇ ਤੇ ਸੇਮ ਡਿੱਗੀ ਵੀ
0: ਯੁਵਰਾਜ ਆਨਾ ਉਸ ਤੋਂ ਬਾਅਦ ਫਿਰ ਕਰਿਓ ਤੁਸੀਂ ਸਤਿ ਸ੍ਰੀ ਅਕਾਲ ਯੁਵਰਾਜ ਜੀ
2: ਸਤਿ
0: ਸ੍ਰੀ ਅਕਾਲ
1: ਅੰਕਲ
0: ਜੀ ਹਾਲ ਚਾਲ ਨੇ ਯੁਵਰਾਜ ਸਿੰਘ ਜੀ ਤੁਸੀਂ ਕੋਈ ਵਿਕਟ ਵੁਕਟ ਲੈਂਦੇ ਹੋ ਕਿ ਨਹੀਂ ਫਤਿਹ ਤੇ ਇੱਕ ਓਵਰ ਦੇ ਵਿੱਚ 6 ਵਿਕਟਾਂ ਲੈ ਜਾਂਦਾ
1: ਸਹੀ
2: ਗੱਲ ਉਹ ਮੈਨੂੰ ਆਏ ਲੱਗਦਾ ਵੀ ਕਿਉਂਕਿ ਇੱਕ ਓਵਰ ਚ ਜੇ ਉਹ ਅੰਡਰ 11 ਖੇਡਦੇ ਆ ਜੇ ਤੁਸੀਂ ਕਿਸੇ ਨੂੰ ਆਊਟ ਕਰੋ ਉਹ ਜਾਂਦਾ ਨੀ ਬਾਹਰ ਉਹ ਉੱਥੇ ਹੀ ਰਹਿੰਦਾ ਤੇ ਉਹ ਨੌਨ ਸਟ੍ਰਾਈਕਰ ਬਣ ਜਾਂਦਾ
1: ਓਏ ਇਹ ਤਾਂ ਸੋਚਿਆ ਹੀ ਨਹੀਂ ਮੈਂ ਇਹ ਤਾਂ ਗੱਲ ਸਹੀ ਹੈ
0: ਅਜੇ ਇੱਦਾਂ ਹੁੰਦਾ ਵਾ
1: ਹਾਂ ਇਹ ਮੈਚ ਤਾਂ ਮੈਂ ਵੀ ਇੱਕ ਵਾਰੀ ਦੇਖਿਆ ਬੜਾ ਧੱਕਾ ਯਾਰ ਮੈਂ ਨੀ ਲਾਈਕ ਕਰਦਾ ਇਹ ਵਾਲਾ ਰੂਲ ਯੁਵਰਾਜ
0: ਅੱਛਾ ਉਹ ਉੱਥੇ ਰਹਿ ਜਾਂਦਾ ਹੈ
2: ਹਾਂਜੀ ਉਹ ਉੱਥੇ ਹੀ ਰਹਿੰਦਾ ਪਰ ਜਿਹੜਾ ਆਊਟ ਹੋਇਆ ਹੁੰਦਾ ਉਹ ਨੌਨ ਸਟ੍ਰਾਈਕਰ ਬਣ ਜਾਂਦਾ ਤੇ ਜਿਹੜਾ ਰਨਰ ਸੀ ਉਹ ਸਟ੍ਰਾਈਕਰ ਤੇ ਆ ਜਾਂਦਾ
0: ਉਹ ਸਾਈਕਲ ਤੇ ਆ ਜਾਂਦਾ
2: ਸਟ੍ਰਾਈਕਰ
0: ਅੱਛਾ ਸਟ੍ਰਾਈਕਰ ਤੇ
2: ਜਿਹੜੀ ਟੀਮ ਨੇ ਉਹਨਾਂ ਨੂੰ ਆਊਟ ਕੀਤਾ ਉਹਨਾਂ ਨੂੰ 4 ਰਨ ਮਿਲ ਜਾਂਦੇ
0: ਅੱਛਾ ਇੱਕ ਵਿਕਟ ਦੇ ਤੇ ਪਰ ਉਹ ਕਿੰਨਾ ਕੁ ਚਿਰ ਫਿਰ ਆਊਟ ਹੋਈ ਜਾਂਦਾ
1: ਥੋੜੇ ਬਹੁਤ ਇੰਟਰਨੈਸ਼ਨਲ ਮੈਚ ਏਦਾਂ ਦੇ ਵੀ ਹੋਣੇ ਚਾਹੀਦੇ ਅਭਿਸ਼ੇਕ ਸ਼ਰਮਾ ਜੇ ਆਊਟ ਹੋਵੇ ਤਾਂ ਕੋਈ ਨੀ ਯਾਰ ਚਾਰ ਤੁਹਾਨੂੰ ਦੇ ਦਿੱਤੇ
0: ਚਾਰ ਨੂੰ ਦੇ ਦਿੱਤੇ ਨਹੀਂ ਉਹਨਾਂ ਦੇ ਮਹਿੰਗੇ ਪੈਂਦੇ ਨੇ ਇਹਨਾਂ ਦੇ ਸਸਤੇ
1: ਇਹਨਾਂ ਦੇ ਸਸਤੇ
0: ਥੈਂਕ ਯੂ ਯੁਵਰਾਜ ਕੀ ਸੁਣਾਓਗੇ ਫਿਰ
2: ਮੈਂ ਇੱਕ ਚੁਟਕਲਾ
0: ਹਾਂਜੀ
1: ਜੀ
2: ਇੱਕ ਵਾਰੀ ਇੱਕ ਕੁੜੀ ਉਹ ਇੰਟਰਨੈਟ ਵਾਲਿਆਂ ਨੂੰ ਫੋਨ ਕਰੀ ਜਾਂਦੀ ਆ ਕਰੀ ਜਾਂਦੀ ਆ ਤੇ ਫਿਰ ਉਹ ਇੰਟਰਨੈਟ ਨੂੰ ਇੰਟਰ ਵਾਲੇ ਜਿਹੜੇ ਬੰਦੇ ਉੱਥੇ ਸੀਗੇ ਉਹਨਾਂ ਨੂੰ ਕਹਿੰਦੀ ਵੀ ਮੇਰਾ ਇੰਨੀ ਦੇਰ ਹੋ ਗਈ ਇੰਟਰਨੈਟ ਨੀ ਚੱਲਦਾ ਮੈਂ ਹੁਣ ਮੈਂ ਕੀ ਕਰਾਂ ਤੁਸੀਂ ਦੱਸੋ ਤੇ ਫਿਰ ਉਹਦਾ ਭਾਈ ਕਹਿੰਦਾ ਵੀ ਤੂੰ ਘਰ ਦਾ ਕੰਮ ਹੀ ਕਰ ਲਾ
1: ਅੱਛਾ ਇਹੀ ਸੀ
0: ਇੱਕ ਤੇ ਹੋਰ ਚੀਜ਼ ਵੇਖੀ ਤੁਸੀਂ ਜਿੰਨੇ ਯੁਵਰਾਜ ਨਾ ਸਾਰੇ ਕ੍ਰਿਕਟ ਹੀ ਖੇਡਦੇ ਆ ਜਾਂ ਫਿਰ ਇਸੇ ਕਰਕੇ ਯੁਵਰਾਜ ਨੇ ਕਿਉਂਕਿ ਉਹਨਾਂ ਕ੍ਰਿਕਟ ਖੇਡਣੀ ਹੈ
1: ਇਹ ਹੋ ਸਕਦਾ ਹੈ ਨਾ ਮੈਂ ਕੱਲ ਉਹ ਕਪਿਲ ਦਾ ਦੇਖਦਾ ਪਿਆ ਸੀਗਾ ਐਪੀਸੋਡ ਨਵਾਂ ਆਇਆ ਤੇ ਉਹਦੇ ਅੰਦਰ ਉਹ ਕਪਿਲ ਸ਼ਰਮਾ ਕਹਿੰਦਾ ਕਿ ਮੇਰਾ ਨਾਮ ਕਪਿਲ ਤਾਂ ਹੀ ਰੱਖਿਆ ਕਿਉਂਕਿ ਕਪਿਲ ਦੇਵ ਵਰਲਡ ਕੱਪ ਜਿੱਤ ਕੇ ਲਿਆ
0: ਆਪਣੇ ਬੜਿਆਂ ਨੇ ਸਚਿਨ ਕਪਿਲ ਯੁਵਰਾਜ ਸਾਰੇ ਉਹ ਫਿਰ ਉਹ ਉਹਦੇ ਤੋਂ ਹੋ ਜਾਂਦੇ ਨਾ ਫਿਰ ਇਨਫਲੂਐਂਸਡ ਹੋ ਜਾਂਦੇ ਆ ਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਸਤਿ ਸ੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਕੀ ਗੱਲ ਅੱਜ ਕੁੜੀਏ ਸਲਾਬੀ ਜੀ ਹੈ ਖਾ ਰਹੀ ਸੀ ਓਕੇ ਓਕੇ ਓਕੇ ਓਕੇ ਖਾ ਲਿਆ ਕਿ ਨਹੀਂ ਆਪਾਂ ਡਿਸਟਰਬ ਕਰਤਾ ਫਿਰ ਤੁਹਾਨੂੰ ਸਵੇਰੇ ਸਵੇਰੇ
1: ਕਿਆ ਬਾਤਾਂ ਨੇ
0: ਸਕੂਲ ਜਾਣ ਤੋਂ ਪਹਿਲਾਂ
2: ਹਾਂਜੀ
0: ਤੇ ਸੌਣ ਜਾਣਾ ਉੱਥੇ ਕਿ ਪੜਨ ਜਾਣਾ ਭਲਾ
2: ਪੜਨ ਹੀ ਜਾਣਾ
0: ਹਾਂ
1: ਮੈਨੂੰ ਦੱਸ ਦੋ ਕਦ ਤੱਕ ਆਉਂਗੇ ਮੈਂ ਨੀਚੇ ਸਟੂਡੀਓ ਦੇ ਨੀਚੇ ਵੇਟ ਕਰਦਾ
0: ਅੱਜ ਜਿੱਦਾਂ ਤੁਸੀਂ ਦੇਣੇ ਇੱਦਾਂ ਤੇ ਅਸੀਂ ਸਾਰਿਆਂ ਨੂੰ ਖਵਾ ਦਾਂਗੇ ਲਓ ਬਈ ਸਾਰੇ ਇੱਕ ਇੱਕ ਕੁਲਚਾ ਫੜੋ ਭਾਈ ਆਲੋ ਆਲੋ ਭਾਜੀ
1: ਜਿਹਨਾਂ ਦੇ ਮੈਸੇਜ ਆਏ ਉਹਨਾਂ ਨੂੰ ਦੋ ਦੋ ਦੇ ਦੋ ਯਾਰ ਜਿਹੜੇ ਮੈਸੇਜ ਭੇਜਦੇ ਪਏ ਉਹਨਾਂ ਨੂੰ ਦੋ ਦੋ ਦੇ ਦੋ ਨਾ ਉਹਨਾਂ ਦੀ ਵੀ ਥੋੜੀ ਮਤਲਬ ਐਨਰਜੀ ਵੇਸਟ ਹੁੰਦੀ ਪਈ ਹੈ ਨਾ
0: ਹਾਂ ਸੁਖਵਿੰਦਰ ਪੈਂਜੇ ਆਲੋ ਫੜੋ ਐਡੀਲੇਡ ਤੋਂ ਬੜੋ ਹੋਸੀ ਜਾ ਜੀ ਇੱਕ ਕੁਲਚਾ ਸਾਡੇ ਲਈ ਵਿਨੀਪੈਗ ਵਾਲਿਆਂ ਲਈ ਇੱਕ ਕੁਲਚਾ
1: ਉਹਨਾਂ ਨੂੰ ਥੋੜਾ ਜ਼ਿਆਦਾ ਦੇ ਦਿਓ ਯਾਰ ਹਾਂਜੀ ਦੂਰ ਨੇ ਉਹਨਾਂ ਨੂੰ ਜ਼ਿਆਦਾ ਦੇ ਦਿਓ
0: ਹਾਂ ਘੁੰਮਣ ਸਾਹਿਬ ਛੋਲੇ ਪਵਾ ਲਓ ਆਓ
1: ਉਹਨੇ ਉੱਚੇ ਹੀ ਕਵਿਤਾ ਲਿਖ ਕੇ ਦੇ ਦੇਣੀ ਘੁੰਮਣ ਸਾਹਿਬ ਨੇ
0: ਹਾਂ ਲਾਲ ਜੀ ਫੜੋ ਫੜੋ ਇੱਕ ਮਿੰਟ ਤੂੰ ਨਾ ਸਾਹਿਬ ਇੱਕ ਮਿੰਟ ਅਮਰਿੰਦਰ ਪਾਸੇ ਰੱਖੋ ਆਲੋ ਫੜੋ ਕੁਲਚਾ ਲਓ ਕੁਲਚਾ
1: ਵਾਹ
0: ਹਾਂ ਵੇਖਿਆ ਪਾਪਾ ਨੂੰ ਕਹੋ ਛੇਤੀ ਸਪੀਡ ਖਿੱਚੋ ਬੰਦੇ ਵਾਵਾ ਬਹਿ ਗਏ
1: ਹੁਣ ਜਨਤਾ ਜ਼ਿਆਦਾ ਆ ਗਈ ਪਾਪਾ ਨੂੰ ਕਹੋ ਲੱਗੇ ਰਹੋ ਠਾ ਠਾ
2: ਜਸਵਾਲ
0: ਸਾਹਿਬ ਤੰਦੂਰ ਹਲੋ
1: ਯਾਰ ਆ ਮੈਂ ਪਟੀਸ਼ਨ ਸ਼ੁਰੂ ਕਰਨੀ ਜਸਵਾਲ ਭਾਜੀ ਵਾਸਤੇ
0: ਦੇਖੋ ਉਹਨਾਂ ਨੂੰ ਤੇ ਉਹਨਾਂ ਨੂੰ ਲਾਸਟ ਵਿੱਚ ਆਪਾਂ ਦੇਣੇ ਜਦੋਂ ਤੁਸੀਂ ਸਕੂਲ ਸਕਾਲ ਚਲ ਗਏ ਹੈ ਨਾ
1: ਹਾਂ ਨਹੀਂ ਠੀਕ
0: ਹੈ ਹਾਂ ਉਹਨਾਂ ਨੇ ਤੇ ਆਨਲਾਈਨ ਵੀ ਨਹੀਂ ਤੁਹਾਨੂੰ ਮੁੜ ਕੇ ਬਸਾਰਾ ਹੁੰਦੇ ਨੀ ਇਹੋ ਜਿਹਾ ਪੰਗਾ ਨਾ ਲੈ ਲਓ ਕਿਤੇ ਸਾਡੇ ਮੂੰਹ ਚ ਪਾਣੀ ਆ ਗਿਆ
1: ਸਹੀ ਗੱਲ
0: ਸਾਡੇ ਮਾਈਕ ਤੇ ਲਾਲ ਨਾ ਡਿੱਗ ਪਏ
1: ਵਿਜ਼ੂਅਲਾਈਜ਼ੇਸ਼ਨ ਹੀ ਵੱਖਰੀ ਹੋਣੀ ਸ਼ੁਰੂ ਹੋ ਗਈ ਹੈ
0: ਤਾਂ ਫਿਰ ਠੰਡਾ ਹੋਣ ਡਿਆ ਕੁਲਚਾ ਕੀ ਸੁਣਾਓਗੇ
2: ਅੱਜ ਇੱਕ ਬੁਝਾਰਤ
0: ਹਾਂਜੀ
2: ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜੀਆ ਇੱਕ ਸ਼ਖਸ ਮੈਂ ਐਸਾ ਡੀਠਾ ਤੌਣ ਲੰਮੀ ਸਿਰ ਆਕੜਿਆ
0: ਵਾਹ ਇਹ ਹੈਗਾ ਉਹ ਅੰਗਰੇਜ਼ੀ ਫਿਲਮਾਂ ਚ ਆਉਂਦਾ ਗ੍ਰਿੰਜ ਜੇ ਟਾਈਪ ਕੀ ਹੁੰਦਾ ਉਹ ਹਰਿਆ ਜਾ ਕੀ ਹੁੰਦਾ ਉਹ
1: ਗ੍ਰਿੰਜ
0: ਹਰਿਆ ਉਹ ਉਹੀ ਹੁੰਦਾ ਇਦਾਂ ਦਾ ਆਕੜਿਆ ਜਾ ਹਨਾ
1: ਇਹ ਵੀ ਠੀਕ ਹੈ
0: ਨਹੀਂ ਜਾਂ ਇੱਥੇ ਨਿਆਣੇ ਨਿੱਕੇ ਨਿਆਣੇ ਖੇਡਦੇ ਉਹ ਸੋਫੀ ਜਾਂ ਕੈਕ ਖਿਡਾਉਣਾ ਜਾਂ
1: ਸੋਫੀ ਇਹ ਨਹੀਂ ਮੈਨੂੰ ਪਤਾ
0: ਜਿਹੜੀ
1: ਤੁਸੀਂ ਬੁਝਾਰਤ ਪਈ ਗੁੱਡ ਰਿਦਮ
0: ਸਾਰੇ ਕਹਿ ਰਹੇ ਪੁੱਤ ਕਹਿੰਦੇ ਕੁਲਚਾ ਸਵਾਦ ਸੀ ਨਵੀਂ ਜੀ ਕਹਿੰਦੇ ਵਿਨੀਪੈਗ ਤੋਂ ਕਹਿੰਦੇ ਸਵਾਦ ਸੀ ਕੁਲਚਾ ਤੇ ਜਤਿੰਦਰਪਾਲ ਅੰਕਲ ਕਹਿੰਦੇ ਮੇਰੇ ਲਈ ਇੱਕ ਹੋਰ ਲਵਾ ਦੋ
1: ਨਹੀਂ ਨਹੀਂ ਭਾਈ ਉਹਨਾਂ ਕੀ ਮਟੀਰੀਅਲ ਸੀਗਾ
0: ਤੇ ਇਧਰ ਹਾਂ ਇਧਰ ਗਾਬਾ ਫੈਮਿਲੀ ਵੱਲੋਂ ਵੀ ਥੈਂਕ ਯੂ ਆਇਆ ਵਾ ਕਹਿੰਦੇ ਕਿ ਵੈਰੀ ਨਾਈਸ ਸਮਰ ਸਕੂਲ ਲੈ ਗਿਆ ਨਾਲ ਇੱਕ
1: ਚਲੋ
0: ਇੱਕ ਖਾ ਗਿਆ ਇੱਕ ਕਹਿੰਦੇ ਸਕੂਲ ਲੈ ਗਿਆ
1: ਕਿੰਨਿਆਂ ਦਾ ਭਲਾ ਕਰਤਾ ਨਾਲ ਵੈਰੀ ਗੁੱਡ ਯਾਰ ਵੈਰੀ ਗੁੱਡ
0: ਤੁਸੀਂ ਸਵੇਰੇ ਸਵੇਰੇ ਕਿੰਨਾ ਪੁੰਨ ਖੱਟਿਆ ਪੁੱਤ ਜੀ ਤੁਸੀਂ
1: ਅੱਜ ਬਿਨਾਂ ਗੱਲੋਂ ਆਰਡਰ ਹੋਣੇ ਇੱਧਰ ਉੱਧਰੋਂ ਰੈਸਟੋਰੈਂਟ ਵਾਲਿਆਂ ਨੂੰ ਪਤਾ ਨਹੀਂ ਹੋਣਾ ਕਿ ਯਾਰ ਅੱਜ ਕਿਉਂ ਬਿਨਾਂ ਗੱਲੋਂ ਜ਼ਿਆਦਾ ਆਰਡਰ ਹੋ ਰਹੀਆਂ ਚੀਜ਼ਾਂ
0: ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਮੇਰਾ ਥੋੜਾ ਜਿਹਾ ਰਾੜ ਦਿਓ ਭਾਈ ਮੈਂ ਨਾ
1: ਉਹ ਮਾਈ ਕਾਈਂਡ ਆਫ ਪਰਸਨ ਨਹੀਂ ਸਹੀ ਗੱਲ ਹੈ ਸਹੀ ਗੱਲ ਮੱਖਣ ਸਾਈਡ ਤੇ ਕਿ ਮੱਖਣ ਉੱਤੇ
0: ਕਹਿੰਦੇ ਧਨੀਆ ਪਾ ਦਿਓ ਕਹਿੰਦੇ ਧਨੀਆ ਵੀ ਪਾ ਦਿਓ ਥੋੜਾ ਜਿਹਾ ਉੱਤੇ
2: ਪਨੀਰ ਵੀ ਮਿਰਚਾਂ ਵੀ
0: ਹੈ ਹਾਂ ਦੱਸੋ ਭਾਈ ਪਨੀਰ ਮਿਰਚਾਂ ਪਾਉਣੀਆਂ ਕਿਸੇ ਨੇ ਦੱਸੋ ਰਾਜ ਖੁਰਾਣਾ ਜੀ ਕਹਿੰਦੇ ਵੀ ਮਤਲਬ ਕੁਲਚੇ ਬਚੇ ਆ ਤੇ ਮੈਨੂੰ ਵੀ ਇੱਕ ਦੇ ਦੋ ਬਚੇ ਜੀ ਬਚੇ ਲੈ ਦੱਸ ਲੈ ਕਮਾਲ ਮਾਲਾ ਇੱਧਰ
1: ਤੁਸੀਂ ਆਰਡਰ ਤੇ ਕਰੋ
0: ਇੱਧਰ ਤੇ ਇੱਕ ਸਕਿੰਟ ਚ ਪੰਜ ਕੁਲਚੇ ਲੱਥਣ ਡਏ ਕਹਿੰਦੇ ਮੈਂ ਵੀ ਕੱਲ ਪੀਜ਼ਾ ਦੇ ਦੂੰਗਾ ਤੇ ਅੱਜ ਮੈਨੂੰ ਕੁਲਚਾ ਖਵਾ ਦੋ
1: ਆ ਠੀਕ ਹੋ ਗਿਆ ਮਾਰਗਰੇਟਾ ਹੈ ਮਾਰਗਰੇਟਾ
0: ਹਾਂ ਠੀਕ ਆ ਤੁਸੀਂ ਨਵੀਂ ਜੀ ਵਿਹਲੇ ਹੋ ਗਏ ਤੁਸੀਂ ਇੱਕ ਮਿੰਟ ਆ ਫੜੋ ਚਾਹ ਪੀਓ ਤੁਸੀਂ ਉਹਨੇ ਜਾਣਾ ਗਲਾ ਸਾਫ਼ ਕਰਵਾ ਲਓ ਅਮ੍ਰਿਤ ਲੜਪੀ ਮੇਰੇ ਨਾਲ ਕਹਿੰਦੀ ਮੈਨੂੰ ਵੀ ਦੋ ਕੁਲਚਾ
1: ਨਹੀਂ ਦੇਖੋ ਇਹ
0: ਤੁਸੀਂ ਵੀ ਲਓ ਭੈਣ ਦਾ ਅਮ੍ਰਿਤ ਜੀ ਤੁਸੀਂ ਕੋਈ ਲੜਨਾ ਲਓ ਤੁਸੀਂ ਵੀ ਖਾਓ
1: ਐਕਸਟਰਾ ਦੋ ਐਕਸਟਰਾ ਪਾ ਦਿਓ ਨਾ
0: ਹੋਰ ਕੀ ਆਲੋ ਗਾਜਰ ਦਾ ਅਚਾਰ ਵੀ ਲਓ ਤੇ
2: ਚੱਕੋ
0: ਦਵਾਂਗੇ ਨੀ ਦਿੱਤਾ
1: ਪਹੁੰਚ ਗਿਆ
0: ਹਾਂ ਕਹੋ ਚੱਕੋ ਡਬਲ ਬਟਰ ਥੈਂਕ ਯੂ
2: ਸਤਿਕਾਲ
0: ਪੁੱਤਰ ਜੀ ਤੁਸੀਂ ਵੀ ਖਾਦਾ ਕੁਲਚਾ ਕੇ ਨਹੀਂ ਗੁੱਡ ਹੋ ਗਿਆ ਫਿਰ ਤੇ ਯਮੀ ਸੀ ਸਵਾਦ ਲੱਗਾ ਤੁਹਾਨੂੰ ਤੇ ਵਾਕਈ ਲੱਗਾ ਹੋਣਾ ਇੱਧਰ ਤੇ ਵਰਚੁਅਲੀ ਸਾਰੇ ਸਵਾਦ ਲਵਾਈ ਜਾਂਦੇ ਤੁਹਾਡੇ ਕੋਲ ਤੇ ਰਿਐਲਿਟੀ ਚ ਪਿਆ
1: ਪਾਪਾ ਨੂੰ ਹਜੇ ਨਾ ਖਾਓ ਹਜੇ ਤਾਂ ਆਰਡਰ ਬਹੁਤ ਆਈ ਜਾਂਦੇ
0: ਸਾਰੇ ਪਾਪਾ ਦੇ ਮੂੰਹ ਵੱਲ ਵੇਖਣ ਡੇ ਲਿਬਣ ਇੱਧਰ ਮੈਸੇਜ ਤੇ ਮੈਸੇਜ ਵਰਨ ਡਿਆ ਪਾਪਾ ਆਪ ਬਹਿ ਗਏ ਹਾਂਜੀ
1: ਆਰਡਰ
0: ਸਾਡੇ ਕੋਲ ਆ ਗਿਆ ਸੌਕ ਤੇ ਪਾਪਾ ਉਧਰ ਖਾਣ ਬਹਿ ਗਏ ਕੀ ਸੁਣਾਓਗੇ ਫਿਰ
2: ਅੱਜ ਮੈਂ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪਤਨੀ ਪਤੀ ਨੂੰ ਕਹਿੰਦੇ ਆ ਕਿ ਸਾਰੇ ਬੇਕਾਰ ਚੀਜ਼ਾਂ ਨੂੰ ਬਾਹਰ ਸੁੱਟ ਦੋ ਤੇ ਪਤੀ ਕਹਿੰਦਾ ਕਿ ਫੇਰ ਮੈਂ ਤੈਨੂੰ ਕਿੱਥੇ ਰੱਖਾਂਗਾ
0: ਪਾਪਾ ਨੇ ਕੁਲਚਾ ਖਵਾ ਕੇ ਤੇ ਅੱਜ ਆ ਚੁਟਕਲਾ ਦੱਸਿਆ ਵਾ
1: ਗੁੱਡ ਗੋਇੰਗ ਗੁੱਡ ਗੋਇੰਗ
0: ਕੁਲਚੇ ਦਾ ਕਮਿਆਜਾ ਹੈ
1: ਵਾਹ ਬਈ ਵਾਹ ਇੱਥੇ ਮੁੱਲ ਤਰਿਆ ਕੁਲਚੇ ਦਾ
0: ਆਹ ਤੇ ਵਧੀਆ ਆਈਡੀਆ ਪਤਾ ਲੱਗਾ ਮੰਮੀ ਦੇ ਖਿਲਾਫ ਚੁਟਕਲੇ ਸੁਣ ਲੈ ਤੇ ਕੁਲਚਾ ਕਰ ਲੈ ਥੈਂਕ ਯੂ ਬਤੂ,
3: ਥੈਂਕ ਯੂ,
0: ਹੈਵ ਅ ਨਾਈਸ ਡੇ, ਇੰਜੋਏ ਦ ਕੁਲਚੇ। ਓ ਥੈਂਕ ਯੂ ਯਮ, ਥੈਂਕ ਯੂ। ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਅਸੀਸ ਕੌਰ ਆ ਜਾਓ, ਕੁਲਚਾ ਲੈ ਲਓ ਪੁੱਤ। ਹੈਲੋ, ਸਤਿ ਸ਼੍ਰੀ ਅਕਾਲ। ਉਹ ਕੁਲਚਾ ਖਾ ਲਿਆ ਬਈ?
2: ਉਹ
0: ਬਈ, ਕਿਉਂ ਨੀ ਖਾਣਾ ਸੀ? ਬਣਿਆ ਪਿਆ ਠੰਡਾ ਹੁੰਦਾ। ਪੀਜ਼ਾ ਕੱਲ ਮਿਲੂਗਾ ਪੁੱਤ, ਕੱਲ ਲਿਆਉਣਾ। ਹਾਂ ਕੱਲ ਲਿਆਉਣਾ ਆਪਣੇ। ਹਾਂਜੀ ਹਾਂਜੀ, ਕੱਲ ਕੱਲ ਰਾਜ ਖੁਰਾਣਾ। ਹਾਂ ਪੀਜ਼ਾ, ਕੱਲ ਰਾਜ ਖੁਰਾਣਾ ਅੰਕਲ ਨੇ ਕੱਲ ਪੀਜ਼ਾ ਲਿਆਉਣਾ। ਤੁਸੀਂ ਕੱਲ ਟਾਈਮ ਨਾਲ ਆ ਜਾਓ, ਪਹਿਲਾਂ ਵਾਰੀ ਲੈ ਲਿਓ।
1: ਟੋਪਿੰਗ ਦੱਸ ਦਿਓ ਕਿਹੜੇ ਵਾਲੀ ਚਾਹੀਦੀ।
0: ਠੀਕ ਹੈ, ਕਾਪੀਆਂ ਕਿਤਾਬਾਂ ਲੈ ਕੇ ਜਾਂਦੇ ਹੁੰਦੇ ਹਾਂ, ਤੁਸੀਂ ਪੀਜ਼ੇ ਲੈ ਕੇ ਜਾਂਦੇ।
1: ਹਾਂਜੀ ਹਾਂਜੀ, ਐਕਸਕਿਊਜ਼ ਮੀ, ਯੂ ਜੀ,
2: ਕੱਲ ਕੱਲ ਅਸੀਂ ਦੋ ਫੈਮਿਲੀ ਵਾਲੇ ਲਈ ਤੇ ਇੱਕ ਮੈਗਰੀਟਾ ਮੇਰੇ ਲਈ।
0: ਤੁਸੀਂ ਕਦੀ ਟਿਸ਼ੂ ਪੀਜ਼ਾ ਖਾਦਾ? ਹਾਂਜੀ,
2: ਇਹ
0: ਬਹੁਤ ਪਤਲਾ ਹੁੰਦਾ ਟਿਸ਼ੂ ਪੀਜ਼ਾ। ਵੈਰੀ ਨਾਈਸ।
1: ਅੱਛਾ, ਚਲੋ ਯਾਰ ਟਰਾਈ ਕਰਾਂਗੇ ਕਦੀ। ਅਸੀਂ ਤੁਸੀਂ ਖਾਦਾ
2: ਟਿਸ਼ੂ ਪੀਜ਼ਾ? ਹੁੰਦਾ ਨਹੀਂ ਬਈ ਉਹ।
0: ਹੁੰਦਾ ਵਾ, ਟਿਸ਼ੂ ਦੇ ਉੱਤੇ
2: ਨਹੀਂ ਹੁੰਦਾ।
0: ਟਿਸ਼ੂ ਦੇ ਉੱਤੇ
2: ਸਾ ਟਿਸ਼ੂ ਪੀਜ਼ਾ ਹੁੰਦਾ, ਉਹ ਬਣਾ ਲੈਂਦੇ ਟਿਸ਼ੂ ਪੀਜ਼ਾ।
0: ਨਹੀਂ ਪੁੱਤ, ਉਹ ਇਦਾਂ ਟਿਸ਼ੂ ਲੈ ਕੇ ਉਹਦੇ ਉੱਤੇ ਸਾਰਾ ਕੁਛ ਪਾ ਦਿੰਦੇ ਤੇ ਉਹਨੂੰ ਕੁੱਕ ਕਰਕੇ ਤੇ ਟਿਸ਼ੂ ਉਦਾਂ ਹੀ ਰਹਿ ਜਾਂਦਾ, ਉੱਤੋਂ ਉੱਤੋਂ ਫੇਰ ਖਾ ਲੈਂਦੇ।
1: ਉਹ ਗੁੱਡ ਆਈਡੀਆ, ਵਾਹ, ਟਰਾਈ ਕਰਾਂਗੇ ਕਦੇ ਅਸੀਂ।
2: ਤੁਹਾਨੂੰ ਪਤਾ ਬਈ ਕੋਆਲਾਸ ਕਿੰਨੇ ਆਵਾਜ਼ ਸੁਣਦੇ?
0: ਹਾਂਜੀ, 8 ਘੰਟੇ।
1: ਅੱਛਾ, ਬੜੇ ਅਕਲ ਵਾਲੇ।
0: ਅਸੀਂ ਜਿਨ੍ਹਾਂ ਨੂੰ ਜਾਣਦੇ ਹਾਂ 8 ਹੀ ਸੁਣਦੇ ਆ। ਤੁਸੀਂ ਚੁੱਪ।
1: ਸਹੀ ਗੱਲ ਆ, ਸਾਡੇ 9 ਨਾਲ ਬਲੇ 8 ਹੀ ਸੁਣਦੇ।
0: ਮੈਂ ਜਾਣਦਾ ਇੱਕ ਨੂੰ, ਉਹ 8 ਹੀ ਸੁਣਦਾ। ਉੱਠ ਪੈਂਦਾ ਪੁੱਤ, ਉਹ ਉੱਠ ਪੈਂਦਾ, ਉਹਦਾ ਕੇਸ ਵੱਟ ਕੇ ਪਿਆ ਰਹਿੰਦਾ।
2: ਗੈਸ
0: ਗੈਸ ਕਰੋ। 18 ਆਵਰ
1: ਹੋਏ, ਇਹ ਤਾਂ ਜ਼ਿਆਦਾ ਹੋ ਗਏ ਯਾਰ।
0: ਨਹੀਂ ਨਹੀਂ,
2: ਵੇਟ, ਮੈਂ ਸੁਣ ਦੱਸੂਗੀ। ਲੋਅਰ ਆ ਕੇ ਹਾਇਰ?
0: ਓਕੇ,
1: 24 ਤਾਂ ਘੰਟੇ ਹੁੰਦੇ ਦਿਨ ਚ,
0: ਉਹ 22 ਘੰਟੇ ਸੌਂਦਾ।
1: ਵਿਛੜਿਆ ਭਰਾ,
0: ਵੇਖ ਲੈ, ਐਵੇਂ ਦਿਨ ਰਾਤ ਕੰਮਾਂ ਤੇ ਲੱਗੇ ਰਹੀਦਾ, ਕਵਾਲਾ ਵੀ ਤੇ ਗੁਜ਼ਾਰਾ ਕਰਨ ਨਹੀਂ ਡਿਆ।
1: ਸਹੀ ਗੱਲ ਹੈ ਨਾ, ਮੈਂ ਸਮਝਾਉਣਾ ਸਾਰਿਆਂ ਨੂੰ
0: 20 ਘੰਟੇ ਸੌਂ ਕੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਓਕੇ ਓਕੇ ਓਕੇ, ਥੈਂਕ ਯੂ ਥੈਂਕ ਯੂ ਕਵਾਲਾਸ, ਥੈਂਕ ਯੂ
1: ਬਾਏ ਕਵਾਲਾ।
0: ਤੇ ਨੈਕਸਟ ਸਾਡੇ, ਉਹ ਨਹੀਂ ਨਹੀਂ ਹੁਣ ਨਹੀਂ, ਹੁਣ ਨਹੀਂ, ਕੱਲ ਹੁਣ, ਕੱਲ ਕੱਲ ਕੱਲ। ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ। ਹਾਂ ਮੰਮਾ ਨੂੰ ਤਾਂ ਆਵਾਜ਼ ਮਾਰੀ ਆਪਾਂ, ਹੋਰ ਕੀ, ਤੁਸੀਂ ਪੀਜ਼ੇ ਲੈ ਕੇ ਬੈਠੇ ਜੀ।
1: ਕੈਸੀ ਹੋ? ਠੀਕ ਹੋ?
2: ਠੀਕ ਆ, ਤੂੰ ਸਾਡਾ ਕੀ ਹਾਲ ਆ?
1: ਬੈਸਟ ਬੈਸਟ, ਤੁਹਾਡੇ ਨਾਲ ਗੱਲ ਹੋ ਗਈ, ਘੈਂਟ ਹੈ ਬਸ, ਕੰਮ ਕਰ ਲਿਆ। ਨਾਸ਼ਤਾ,
0: ਤੁਸੀਂ ਕੁਲਚਾ ਖਾਣਾ?
2: ਜੀ ਖਾਦਾ,
0: ਦਿੱਲੀ ਜੂਰ ਲਾਣਾ ਦਾ ਮੈਸੇਜ ਆ, ਕਹਿੰਦੇ 22 ਕੈਰੇਟ ਪੀਜ਼ਾ ਖਾਣਾ।
1: ਓਏ ਬੱਲੇ,
0: ਖਾਣਾ ਜੇ?
2: ਨਹੀਂ,
0: ਸੋਨੇ ਵਾਲਾ ਪੀਜ਼ਾ।
1: ਸੋਨੇ ਵਾਲਾ ਪੀਜ਼ਾ?
2: ਨਹੀਂ, ਮੈਂ ਨਹੀਂ ਖਾਣਾ ਸੋਨੇ ਵਾਲਾ ਪੀਜ਼ਾ।
0: ਓਕੇ ਓਕੇ ਓਕੇ,
1: ਤੁਸੀਂ ਕਿਹੜੇ ਵਾਲਾ ਖਾਂਦੇ ਹੋ ਇਹ ਦੱਸੋ।
0: ਮੰਮਾ ਨੂੰ ਪੁੱਛਾਂ, ਮੰਮਾ ਨੇ ਕਹਿਣਾ ਲਿਆ।
2: ਮੈਂ ਪੈਰੀ ਪੈਰੀ ਖਾਂਦੇ,
3: ਪੈਰੀ ਪੈਰੀ ਖਾਂਦੇ
0: ਅੱਛਾ ਪੈਰੀ ਪੈਰੀ
3: ਉਹਦੀ ਜ਼ਿਆਦਾ ਵੈਲਿਊ ਹੈ ਬਾਈ ਸਹੀ ਗੱਲ ਹੈ ਸਹੀ
0: ਤੇ ਕੀ ਸੁਣਾਓਗੇ ਫਿਰ ਪੈਰੀ ਪੈਰੀ ਪੀਜ਼ਾ
2: ਇੱਕ
0: ਡੱਬੀ ਚ ਦੋ ਦਾਣੇ ਲੰਚ ਬੋਕਸ ਅੱਛਾ ਬੋਡੀ ਪਾਰਟ ਆ
3: ਤਾਂ ਨਾਸਾ ਤਾਂ ਨਾਸਾ ਕੀ ਗੱਲ ਬੋਡੀ ਪਾਰਟ ਨਹੀਂ
0: ਅੱਖਾਂ ਅੱਖਾਂ ਅੱਖਾਂ
2: ਹਾਂਜੀ
1: ਓਏ ਚੱਲਾ ਗਈ ਸੀ ਗਏ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ
0: ਵੈਰੀ ਹਾਈ
2: ਤੇ ਕੱਲ ਮੈਂ ਸੰਦੀਪ ਅੰਕਲ ਨੂੰ ਮੈਂ ਮੈਸੇਜ ਵੀ ਨਹੀਂ ਕੀਤਾ ਤੇ ਕੱਲ ਸੰਦੀਪ ਅੰਕਲ ਨੇ ਅਮਲਾਫ ਥੈਰੇਪੀ 12 ਵਜੇ ਤੋਂ ਪਹਿਲਾ ਪਾਰਟੀ
0: ਉਹ ਮੈਨੂੰ ਲੱਗਦਾ ਸੁਣਦੇ ਹੋਣੇ ਡਰ ਗਏ ਫਿਰ
2: ਹਾਂਜੀ ਬਾਜੇ ਵਾਲੇ ਇਦਾਂ ਹੀ ਹੁੰਦੇ ਬਾਜੇ ਵਾਲੇ ਡਰਾਮ ਨਹੀਂ ਹੁੰਦੇ
0: ਵੈਰੀ ਨਾਈਸ ਬਾਜੇ ਵਾਲੇ
3: ਬਟਾਲਾ ਵਾਲਿਓ ਮਾਜੇ ਵਾਲਿਓ
0: ਤੇ ਨੈਕਸਟ ਕਿਹਦੀ ਵਾਰੀ ਆ
2: ਐਸ਼ਲਿਨ
0: ਹਾਂਜੀ
3: ਜੀ ਕਰਾਓ
0: ਬੜੀ ਇੰਜੋਏ ਕਰਦੇ ਹੋ ਫਿਲਮਾਂ ਫਿਲਮਾਂ ਮਿਸਟਰ ਇੰਡੀਆ
3: ਗੁੱਡ ਗੁੱਡ ਐਸ਼ਲਿਨ ਹੁਣ ਅਗਲੀ ਫਿਲਮ ਪਤਾ ਕਿਹੜੀ ਵੇਖਣੀ ਚਿੱਲਰ ਪਾਰਟੀ ਬੜੀ ਘੈਂਟ ਫਿਲਮ
0: ਇੱਕ ਹੋਰ ਤੁਸੀਂ ਵੇਖਿਓ ਹਮ ਹੈ ਕਮਾਲ ਕੇ ਪਰ ਅੱਧੀ ਕੀ ਵੇਖਿਓ
3: ਮੈਂ ਵੀ ਨੀ ਦੇਖੀ ਮੈਂ ਵੀ ਦੇਖੂਗਾ ਬਾਈ
0: ਅੱਧੀ ਕੁ ਬੜੀ ਘੈਂਟ
3: ਆ
0: ਬਾਜੂ ਕਰੋ ਫੇਲ ਜੀ ਹੋ ਜਾਂਦੀ ਅੱਧੀ ਤੇ ਬਹੁਤ ਜ਼ਬਰਦਸਤ ਹੈ
3: ਚਲੋ ਅੱਧੀ ਵੇਖਣੀ ਹਮ ਕਮਾਲ ਕੇ ਹੈ
0: ਹਮ ਹੈ ਕਮਾਲ
3: ਹਮ ਹੈ ਕਮਾਲ ਕੇ ਤੇ ਪੂਰੀ ਵੇਖ ਲੋ ਚਿੱਲਰ ਪਾਰਟੀ ਹੈ
2: ਪਹਿਲਾਂ
0: ਕੌਣ ਲਊਗਾ
2: ਹਾਂਜੀ ਨਾਰੀਅਲ ਦੇ ਰੁੱਖ ਦੇ ਦੌਰ ਲਾਂਦੇ ਉੱਪਰ
0: ਕੇਲਾ ਕੌਣ ਪਿਆ ਜਿਹਦੀ ਜੇਬ ਚ
2: ਕੇਲਾ
0: ਕੌਣ ਪਹਿਲਾਂ ਲਊਗਾ ਓਕੇ
2: ਰੁੱਖ
0: ਤੋਂ ਉਹ ਤੇ ਨਾਰੀਅਲ ਦੇ ਰੁੱਖ ਤੇ ਚੜਨ ਦੇ ਆ
3: ਤੇ ਫਿਰ ਕੇਲੇ ਦਾ ਕੀ ਰੋਲ ਹੋਇਆ
0: ਉਹ ਲੱਗੇ ਹੋਣਾ ਨਾ
3: ਹਾਈਬ੍ਰਿਡ ਆ
0: ਕੋਈ ਵੀ ਨੀ ਲਊਗਾ ਤੇ ਕੋਈ ਵੀ ਨੀ ਲਊਗਾ ਕੇਲੇ ਪੁੱਤ ਓਦਾਂ ਸ਼ੋਰਟੇਜ ਜੀ ਲੱਗਣ ਡਈ ਮੈਨੂੰ ਪਤਾ ਨੀ ਹੈ ਨੀ ਕੱਲ
3: ਯਾਰ ਲੇਟ ਗਏ ਹੋਗੇ
0: ਸ਼ਾਇਦ ਨਹੀਂ ਕੁਛ ਹੈਗਾ ਕੱਲ ਤੇ ਮੈਨੂੰ ਉਹ ਵਾਲੀ ਫੀਲਿੰਗ ਜੀ ਆਈ ਜਦੋਂ ਆਪਣੇ ਕਰੋਨਾ ਦੇ ਦਿਨਾਂ ਚ ਹੁੰਦੇ ਨਾ ਬਾਜ਼ਾਰ ਜਿਹਾ ਓਦਾਂ ਦਾ ਲੱਗਾ ਮੈਨੂੰ ਪਤਾ ਨੀ ਕੀ ਚੱਕਰ ਸੀ ਤੇ ਵੀਰ ਜੀ ਕਿੱਥੇ ਆ
3: ਕੌਣ
0: ਖੁਸ਼ ਹੋਆ ਤੁਸੀਂ ਮੈਂਗੋ ਕਹਿ ਲਿਆ ਕਰੋ ਮੈਂਗੋ ਖੁਸ਼ ਹੋਆ
3: ਮੈਂਗੋ ਖੁਸ਼ ਹੋਆ
0: ਤੁਸੀਂ ਮੈਂਗੋ ਕਿਹਾ ਕਰੋ
2: ਓਕੇ
0: ਕੀ ਸੁਣਾਓਗੇ ਫਿਰ
3: ਕੀ ਸੁਣਾਓਗੇ ਰਿਪੋਰਟਰ ਸਾਹਿਬ
2: ਮੈਂਗੋ ਖੁਸ਼ ਹੋਆ
3: ਅਜੇ ਹੀ ਸੁਣਾਓ ਹੈ
0: ਕੁਲਚਾ ਖਾਣਾ ਜੀ
2: ਸੁਣਾਓਗੇ
0: ਓਕੇ
3: ਗੁੱਡ
0: ਓਕੇ
2: ਕਿ ਨਾ ਕਦੀ ਰਲਾਈ ਕੀਤੀ ਤੇ ਵੀ ਰੋਜ ਪਟਾਈ ਹੁੰਦੀ
0: ਨਾ ਕਦੀ ਲੜਾਈ ਕੀਤੀ
3: ਨਾ ਕਦੀ
0: ਤੇ ਤਾਂ ਵੀ ਰੋਜ ਪਟਾਈ ਹੁੰਦੀ ਇਹ ਤੇ ਵੀਰ ਜੀ ਲੱਗਦਾ
3: ਮੈਨੂੰ ਤਾਂ ਆਪ ਬੀਤੀ ਲੱਗ ਰਹੀ
0: ਹੈ ਇਹ ਵੀਰ ਜੀ ਆ ਇਹ ਐਸ਼ਲੀਨ ਐਸ਼ਲੀਨ
3: ਐਸ਼ਲੀਨ
0: ਅੱਛਾ ਟਲ ਟਲ ਟੋਲ ਓਕੇ ਓਕੇ ਓਕੇ ਠੀਕ ਠੀਕ
3: ਗੁੱਡ ਹੋ ਗਿਆ ਥੈਂਕ ਯੂ ਵੀਰ ਜੀ
0: ਥੈਂਕ ਯੂ
3: ਸੋ ਮਚ
2: ਵੈਰੀ
3: ਗੁੱਡ ਬਾਈ
0: ਥੈਂਕ ਯੂ
3: ਬਾਏ ਬਾਏ ਬਾਏ
0: ਢੋਲ ਵਾਲੀ ਜਸਵਾਲ ਸਾਹਿਬ ਨੇ ਸਭ ਤੋਂ ਪਹਿਲਾਂ ਦੱਸੀ
3: ਵੈਸੇ
0: ਇਹਨਾਂ ਪਹਿਲਾਂ ਵੀ ਭੇਜਿਆ ਸੀ
3: ਅੱਛਾ
0: ਹਾਂ
3: ਪਤਾ ਨੀ ਕੀ ਚੱਕਰ
0: ਪ੍ਰਾਈਵੇਸੀ ਵੀ ਇੱਕ ਤਾਕਤ ਹੀ ਹੈ ਜੋ ਲੋਕ ਤੁਹਾਡੇ ਬਾਰੇ ਨਹੀਂ ਜਾਣਦੇ ਉਸ ਦਾ ਉਹ ਕੁਛ ਵਿਗਾੜ ਵੀ ਨਹੀਂ ਸਕਦੇ
3: ਕਿਆ ਬਾਤ ਹੈ
0: ਠੀਕ ਹੈ
3: ਜਸਵਾਲ ਸਾਹਿਬ ਨੇ ਭੇਜਿਆ
0: ਜਸਵਾਲ ਸਾਹਿਬ ਨੇ ਭੇਜਿਆ
3: ਕਿਆ ਬਾਤ ਹੈ ਫੁੱਲ ਪੀਕੀ ਬਲਾਈਂਡਰ ਫੀਲਿੰਗ ਅੱਜ ਦਿੱਤੀ ਹੈ ਬਾਈ ਜੀ ਥੈਂਕ ਯੂ ਥੈਂਕ ਯੂ
0: ਸਾਡੇ ਨਾਲ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਕਿੱਥੇ ਘੁੰਮ ਰਹੇ ਹੋ ਅੱਜ ਕੱਲ
4: ਬੜਾ
0: ਸਮਝਾਈਦਾ ਨੂੰ ਹਟਦਾ ਨੀ ਆ ਨਾ
3: ਕਹੋ ਯਾਰ ਮਾੜਾ ਪੰਗਾ ਪੁੰਗਾ ਸੈੱਟ ਕਰੇ
4: ਮੈਂ ਕਿਹਾ ਕਿ ਜੇ ਤੂੰ ਇੰਨਾ ਹੀ ਪੰਗੇ ਲੈਣੇ ਆ ਤੇਲ ਲੈਣ ਲਈ ਆਸਟ੍ਰੇਲੀਆ ਨੂੰ ਵੀ ਥੋੜਾ ਦੇ ਨਾ
3: ਹਾਂ ਬਿਲਕੁਲ ਸਹੀ ਗੱਲ ਹੈ ਆਸਟ੍ਰੇਲੀਆ ਨੂੰ ਵੀ ਥੋੜਾ ਦੇ ਦੇਵੇ ਗੱਲ ਸਹੀ ਆ
0: ਹਾਂ ਹੂੰ ਆ ਨਹੀਂ ਯਾਰ ਇਹ
4: ਪਰ ਨਹੀਂ ਉਹਨੇ ਕਿਹਾ ਕਿ ਜਦੋਂ ਸਾਰਾ ਤੇਲ ਮੁੱਕ ਗਿਆ ਉਹਨੇ ਅਮਰੀਕਾ ਕੋਲ ਹੀ ਹੋਣਾ
3: ਵਿਚਲੀ ਗੇਮ ਸਮਝ ਗਏ ਤੁਸੀਂ ਔਜਲਾ ਸਾਹਿਬ
0: ਓਕੇ ਓਕੇ
3: ਗੁੱਡ
0: ਚਲੋ ਕਰਕੇ ਆਓ ਕੋਈ ਨਾ ਕੋਈ ਹੱਲ ਯਾਰ ਇਦਾਂ ਨਹੀਂ ਚੰਗੇ ਲੱਗੀਦਾ ਰੋਜ਼ ਲੜਦੇ ਆ ਚੰਗੇ ਲੱਗੀਦਾ ਦੱਸ
4: ਹਾਂਜੀ
0: ਤੁਸੀਂ ਸਮਝਾਓ ਨਾ ਯਾਰ ਤੁਸੀਂ ਹੁਣ ਲੱਗ ਗਏ ਬੈਠੇ ਹੋ ਜਿੰਨੇ ਚਿਰ ਨੂੰ ਮੈਂ ਪ੍ਰੋਗਰਾਮ ਖਤਮ ਕਰੀਦਾ ਓਨੇ ਚਿਰ ਨੂੰ ਸੌ ਜਾਂਦਾ
3: ਠੀਕ ਗੱਲ ਹੈ ਨੀ ਤਾਂ ਉਦੋਂ ਉਹਨੇ ਮੰਨ ਲੈਣੀ ਸੀ ਗੱਲ ਉਹ ਸੋ ਜਾਂਦਾ ਨਾ ਜਦ ਤੱਕ ਪ੍ਰੋਗਰਾਮ ਮੁਕਾਈਦਾ ਆ ਚੱਕਰ ਆ
0: ਇਸ ਮਸਲੇ
4: ਜਦੋਂ ਮੈਂ ਉਹਨੂੰ ਜਦੋਂ ਮੈਂ ਆ ਜਾਂਦਾ ਉਹ ਤਾਂ ਸੁੱਤਾ ਪਿਆ ਹੁੰਦਾ ਤੇ ਜਦੋਂ ਮੈਂ ਚਲ ਜਾਂਦਾ ਉਹ ਇੱਕ ਨਵਾਂ ਵਾਰ ਡਿਕਲੇਅਰ ਕਰਦਾ
0: ਆ ਯਾਰ ਉਹ ਝੂਠ ਬੋਲਦਾ ਵਾ ਉਹ ਨਾ ਸੁੱਤਾ ਨਹੀਂ ਹੁੰਦਾ ਉਹ ਤੁਹਾਨੂੰ ਉਹਦਾ ਟ੍ਰਿਕ ਕਰ ਜਾਂਦਾ
3: ਟ੍ਰਿਕ ਕਰਦਾ ਬਈ
4: ਹਾਂਜੀ ਤਾਂ ਤਾਂ ਉਹ ਵਾਈਟ ਹਾਊਸ ਵਿੱਚ ਜਿੱਤੇ ਉਹ ਬੰਦਾ ਉੱਤੇ ਬੰਬ ਨੇ ਮੈਂ ਦੇਖਿਆ
3: ਹਾਂਜੀ
4: ਮੈਂ ਤਾਂ ਬਰਫ ਤੋਂ ਬਚਿਆ ਹੋਇਆ ਮੈਂ ਉਹਨਾਂ ਦਾ ਅੰਗਰੇਜ਼ੀ ਨਾਮ ਨੀ ਕਹਿਣਾ ਨਹੀਂ ਤਾਂ ਮੈਂ ਵੀ ਚੱਕ ਨਹੀਂ ਤਾਂ ਉਹਨੇ ਮੈਨੂੰ
3: ਚੱਕਣਾ ਤੂੰ ਕੋਡ ਵਰਡ ਚ ਗੱਲ ਦੱਸਿਆ ਕਰੋ ਇਹੋ ਜਿਹੀਆਂ
0: ਯਾਰ ਬੜੇ ਤੁਸੀਂ ਸਿਆਣੇ ਹੋ ਗਏ
4: ਹਾਂਜੀ
0: ਕੀ ਸੁਣਾਓਗੇ ਫਿਰ ਅਮਰੀਕਾ ਜਾ ਕੇ
4: ਇੱਕ ਮੈਂ ਇੱਕ ਬਜਾਰਤ ਸੁਣਾਂਗਾ।
1: ਹਾਂਜੀ ਲਿਓ।
4: ਤਾਂ ਇੱਕ ਗਾਂ ਕੋਲ ਇੱਕ ਗਾਂ ਤੇ ਇੱਕ 8 ਮੀਟਰ ਰੱਸੀ ਬਣਿਆ ਹੋਇਆ ਤੇ ਦੂਸਰਾ ਸਾਈਡ ਰੂਮ ਦਾ 20 ਮੀਟਰ ਆ ਔਰ ਤੇ ਗਾਜਰ ਪਿਆ। ਗਾਂ
0: ਗਾਜਰ ਦੇਤੀ ਖਰਗੋਸ਼ ਨੂੰ ਗਾਂ ਨੇ ਆਪ ਖਾਦਾ
3: ਉਹਨੇ ਖਰਗੋਸ਼ ਨੂੰ ਬਣਾ ਲਿਆ ਉਹਨੇ ਕਿਹਾ ਪੱਟ ਕੇ ਲਈ ਮੈਂ ਖਾ ਲਵਾਂ ਮੈਂ ਜਾ ਨਹੀਂ ਸਕਦੀ ਉੱਥੇ ਤੱਕ
4: ਨਾ
3: ਇਹ ਫਿਰ ਕੋਈ ਆਂਸਰ ਨਹੀਂ ਬਈ ਇਹਦਾ
0: ਗਾਂ ਨੇ ਗਾਜਰ ਕਿਉਂ ਖਾਦਾ ਹੈ
4: ਰੱਸੀ ਬਸ ਔਰਤ ਤੇ ਬੰਨਿਆ ਹੋਇਆ ਸੀ।
3: ਅੱਛਾ ਮਤਲਬ ਓਦਾਂ ਵਾਲ ਨਾਲ ਹੀ ਬੰਨੀ ਹੋਈ ਸੀ ਗਾਂ ਨਾਲ ਨੀ ਬੰਨੀ ਹੋਈ ਸੀ
0: ਗਾਂ ਦੇ ਆਲੇ ਦੁਆਲੇ ਲਪੇਟੀ ਸੀ
3: ਬ੍ਰਾਈਟ ਫਿਊਚਰ ਇਨ ਯੂ ਮਾਈ ਫਰੈਂਡ ਵੈਰੀ ਨਾਈਸ
0: ਥੈਂਕ ਯੂ ਥੈਂਕ ਯੂ ਅਲਾ ਸਾਹਿਬ
4: ਥੈਂਕ ਯੂ ਹੈਵ ਅ ਨਾਈਸ ਡੇ ਬਾਏ
0: ਥੈਂਕ ਯੂ ਥੈਂਕ ਯੂ ਸਨ ਜੀ ਔਜਲਾ ਸਾਹਿਬ ਧੰਨਵਾਦ ਤੁਹਾਡਾ ਔਜਲਾ ਸਾਹਿਬ ਥੈਂਕ ਯੂ ਮਿਹਰਬਾਨੀ ਤੇ ਹੁਣ ਸਮਾਂ ਇਜਾਜ਼ਤਾਂ ਲੈਣ ਦਾ ਹੋ ਗਿਆ ਧੰਨਵਾਦ ਤੁਹਾਡਾ ਪੂਲਾ ਬੈਂਸੀ ਰਕੇਸ਼ ਕਾਜਲ ਜੀ ਰਵੀ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਇੱਧਰ ਭੇਜਦੇ ਕਹਿੰਦੇ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਮੈਸੇਜ ਕਰਦੇ ਨੇ ਮਿਸਟਰ ਬਜਾਜ ਜੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਏ ਆ ਜੀ ਪ੍ਰੀਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਬਹੁਤ ਧੰਨਵਾਦ ਮਿਹਰਬਾਨੀ ਅਤੇ ਅਰਦਾਸ ਕਰਦੇ ਨੇ ਸਾਡੀ ਸਾਰਿਆਂ ਦੀ ਤੰਦਰੁਸਤੀ ਦੇ ਲਈ ਬਲਵੀਰ ਕੌਰ ਮਾਂਗੜ ਜੀ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਪ੍ਰਿਆਤ ਰੱਖੇ ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ ਹਰਪਿੰਦਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਰੇਗੀਬੰਦ ਤੋਂ ਅਤੇ ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਵੀਰੂ ਜੀ ਪਾਉਂਦੇ ਨੇ ਪਰ ਨਾਂ ਨਹੀਂ ਤੁਹਾਡਾ ਆਇਆ ਜੀ ਧੰਨਵਾਦ ਤੁਹਾਡੇ ਅੰਮ੍ਰਿਤ ਭੈਣ ਜੀ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਲੈਕ ਚਿਕ ਪੀਜ਼ ਐਂਡ ਕੈਬੇਜ ਦੀ ਟਿੱਕੀ ਹਾਂ ਬਣਾਈ ਦੈਨ ਆਟਾ ਮਿਕਸ ਮੱਕੀ ਆਟਾ ਰੋਟੀ ਬਣਾ ਕੇ ਰੈਪ ਬਣਾਇਆ ਮੈਨੂੰ ਏਦਾਂ ਲੱਗਦਾ ਕੱਲ੍ਹ ਪਰਸੋਂ ਜੇ ਤੁਸੀਂ ਨਾ ਛੋਲੇ ਬਣਾਏ ਸੀ ਉਹ ਬਚੇ ਹੋਣੇ ਆ ਤੇ ਉਹ ਤੁਸੀਂ ਕੀਤਾ ਉਹਦਾ
3: ਬੰਦੇ ਨੇ ਮਿਹਨਤ ਕੀਤੀ ਹੋਵੇ
0: ਨਹੀਂ ਨਹੀਂ ਲੈਦਾ ਮੈਂ ਨਹੀਂ
3: ਤੇ ਕੈਬੇਜ ਦੀ ਟਿੱਕੀ ਹੈ ਨਾਈਸ
0: ਕਿਉਂਕਿ ਏਦਾਂ ਰੋਜ਼ ਰੋਜ਼ ਥੋੜੀ ਕੋਈ ਬੰਦਾ ਛੋਲੇ ਬਣਾਉਂਦਾ ਵਾ ਪਹਿਲਾਂ ਬਣਾਏ ਸੀ ਫਿਰ ਉਸ ਤੋਂ ਬਾਅਦ ਫਿਰ ਉਹਦੀ ਟਿੱਕੀ ਬਣਾਉਂਦੀ ਵੇਸਟ ਜ਼ਰੂਰ ਕਰਨੀ ਆ ਨਾ ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚੋਕਲੇਟ ਦੇ ਨਾਲ ਬਹੁਤ ਸ਼ੁਕਰੀਆ ਜੀ ਹਰਚੰਦ ਸਿੰਘ ਢਿੱਲੋਂ ਜੀ ਧੰਨਵਾਦ ਤੁਹਾਡਾ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਅਤੇ ਮਨ ਸਾਹਿਬ ਐਡੀਲੇਟ ਤੋਂ ਸਮਾਈਲ ਦੇ ਨਾਲ ਬਹੁਤ ਧੰਨਵਾਦ ਜੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 180 ਹੋ ਗਿਆ ਰੇਟ ਥੋੜ੍ਹਾ ਜਿਹਾ ਥੱਲੇ ਆਇਆ ਬਈ ਤੁਸੀਂ ਕਰ ਲਓ ਜੇ ਕੁਛ ਕਰ ਸਕਦੇ ਹੋ ਅਤੇ ਸੁਰਿੰਦਰ ਜੀ ਕਹਿੰਦੇ ਕਿ ਲੋਕ ਰਹਿਤੇ ਹੈ ਇੱਤੋਂ ਕੇ ਮਕਾਨ ਮੇਂ ਇੱਟੋਂ ਕੇ ਮਕਾਨ ਮੇਂ ਕੁਲਚੇ ਖਾਨੇ ਹਰਗੁਨ ਕੀ ਦੁਕਾਨ ਮੇਂ ਆਜ ਤੇ ਕੁਲਚਾ ਕੁਲਚਾ ਹੋਈ ਪਈ ਹੈ ਬਟ ਜਲਦੀ ਭੇਜਦਾ ਹਾਂ ਰੇਡੀਓ ਹਾਂਜੀ ਦੇ ਆਫਿਸ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਅਤੇ ਰਕੇਸ਼ ਕਾਜਲ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜਤਿੰਦਰਪਾਲ ਸਿੰਘ ਜੀ ਸੁਖਵਿੰਦਰ ਕੌਰ ਜੀ ਰਮਨਦੀਪ ਕੌਰ ਰਸੀਜਾ ਜੀ ਗੁਰਸੇਵਕ ਸਿੰਘ ਸਿੱਧੂ ਜੀ ਮਾਨ ਸਾਹਿਬ ਜੀ ਕਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਕਿਸੇ ਦਾ ਮਿਸ ਹੋ ਗਿਆ ਵੇ ਮੈਸੇਜ ਅਤੇ ਉਹਦੇ ਲਈ ਬਹੁਤ ਬਹੁਤ ਚਲੋ ਫਿਰ ਅੱਗੇ ਆ ਕੇ ਪੜ੍ਹ ਲਾਂਗੇ ਪੜ੍ਹ ਲੈਂਦੇ ਹਾਂ ਅੱਜ ਤਾਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ 1674 AM

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी।
1: सुनो जी, गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
3: ऑस्ट्रेलिया विच इमिग्रेशन दा मसला ना, जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरिया तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक, हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
4: थापी, मैं सोचती सी के अपन कबड्डी दी टीम बना ली।
5: तू पहलवान बनना, पहलवान जम।
6: रिटन एंड डायरेक्टेड बाय जयदीप वडिंग, नीरू बाजवा, सनी सिंह, सुखविंदर चाहल, हशनीन चौहान ते होर बहुत सारे सितारिया नाल सजी फिल्म रिलीज होने जा रही है थोड़ी नेड़ली सिनेमा घरां दे विच अक्टूबर 16, 2026 नू।
7: दिन भर दे कम्मां कारां च घर पैसे भेजना शामिल करना चाहुंदे हो, जिंदगी तुहानू चाहे जिथे भी लै जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटा ते घट फीसा नाल। सब तो रुझेवे वाले दिनां च वी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
8: दिवाली रोशनी का त्योहार, तो चलो शान के साथ जायके से लगाएं इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ इस दिवाली खुशियां बने और भी रोशन शान के साथ।
3: ऑस्ट्रेलिया विच इमिग्रेशन दा मसला ना, जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरिया तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक, हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
1: हुन थोड़े मोटे नाल मोड़ा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा,
9: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
1: बेस्ट डील लई कॉल करो 0431-465-186 ते 212-216 ओल्ड जीलोंग रोड, हॉपर्स क्रॉसिंग, वेरी बी टोयोटा द स्मार्ट चॉइस।
10: यार तू इत्थे इनी छेती आके पक्का भी हो गया, की जुगाड़ लाया है?
11: जुगाड़ नहीं, ए है 8 सालां तो भी वद्दा तजुर्बा बंसल इमिग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर दा दे बंसल इमिग्रेशन वालियां दा।
11: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
12: रेडियो हाँ जी 1674, आस करते हैं दिन तुहाडा वधिया जा रहा होएगा, चढ़दी कला च होगे, चेहरे ते होएगी मुस्कुराहट, जेकर नहीं ते आओ सब तो पहला चेहरे ते ये मुस्कुराहट लैके आइए। जी बिल्कुल, इसे तरह के नाल इस मुस्कुराहट नूं अपने चेहरे ते सजा के रखियो, ये भुल के कोई सानूं वेख रहा होगा, कोई वेखू की कहू, जो भी कहू बड़ा वधिया कहू, जो भी तुहाडे बारे सोचू बड़ा वधिया सोचू, जे तुहाडी मुस्कुराहट वेख के किसी होर दे चेहरे दे उत्ते भी खुशी आ जाती है तो समझो कि सवेरे सवेरे तुसीं पुन्न खट लिया। ਨਾਲੇ ਆਪਣਾ ਭਲਾ ਨਾਲੇ ਕਿਸੇ ਦਾ। ਆਓ ਫਿਰ ਹੱਸਦੇ ਮੁਸਕਰਾਉਂਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ, ਅੱਜ ਦੇ ਸਫ਼ਰ 'ਤੇ ਅੱਗੇ ਤੁਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਛੋਟੀ ਜਿਹੀ ਉਮਰ ਦੇ ਵਿੱਚ ਰੇਲ ਗੱਡੀ ਦੇ ਇੱਕ ਐਕਸੀਡੈਂਟ ਦੇ ਵਿੱਚ ਉਹਦਾ ਪਿਓ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ ਦੀ ਮਾਂ ਉਸੇ ਦੁੱਖ ਦੇ ਵਿੱਚ ਚਲੀ ਗਈ। ਹੁਣ ਉਹ ਗੱਡੀ ਦੀਆਂ ਲਾਈਨਾਂ ਦੇ ਉੱਤੋਂ ਪਲਾਸਟਿਕ ਦੇ ਲਿਫਾਫੇ ਚੁੱਕਦਾ ਅਤੇ ਗੁਜ਼ਾਰਾ ਕਰਦਾ। ਸ਼ਾਇਦ ਇਹੋ ਹੀ ਕੰਮ ਸਿੱਖਿਆ ਸੀ ਉਹਨੇ ਆਪਣੇ ਮਾਂ ਪਿਓ ਦੇ ਕੋਲੋਂ, ਉਹਨਾਂ ਨੂੰ ਇਹੋ ਹੀ ਕਰਦੇ ਵੇਖਿਆ ਸੀ। ਉਹਦੇ ਲਈ ਦੁਨੀਆਂ ਦੇ ਉੱਤੇ ਸ਼ਾਇਦ ਹੋਰ ਕੋਈ ਕੰਮ ਨਹੀਂ ਸੀ, ਨਾ ਕੋਈ ਰਹਿਣ ਦੀ ਟਿਕਾਣਾ, ਨਾ ਕੋਈ ਆਸਰਾ, ਨਾ ਕੋਈ ਅੱਗੇ ਨਾ ਪਿੱਛੇ। ਦਿਨ ਰਾਤ ਰੱਬ ਦੇ ਅੱਗੇ ਉਹ ਇਹੋ ਹੀ ਅਰਦਾਸਾਂ ਕਰਦਾ ਕਿ ਬਾਕੀ ਲੋਕਾਂ ਵਾਂਗੂ ਮੇਰਾ ਵੀ ਜੀਵਨ ਥੋੜ੍ਹਾ ਜਿਹਾ ਸੁਖਾਲਾ ਹੋਵੇ। ਰੱਬਾ ਹੋਰ ਨਹੀਂ ਕੁਛ ਤਾਂ ਇੱਕ ਪੱਕਾ ਰਹਿਣ ਬਸੇਰਾ ਹੀ ਹੋਵੇ, ਕੋਈ ਨਿੱਕੀ ਜੀ ਝੁੱਗੀ ਮਿਲ ਜੇ ਰਹਿਣ ਦੇ ਲਈ। ਹਰ ਰੋਜ਼ ਲੋਕਾਂ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਇੱਕ ਦਿਨ ਉਹ ਲਾਈਨਾਂ ਦੇ ਉੱਤੋਂ ਲਿਫਾਫੇ ਇਕੱਠੇ ਕਰਦਾ ਅਤੇ ਅਚਾਨਕ ਇੱਕ ਲਿਫਾਫੇ ਦੇ ਵਿੱਚੋਂ ਕੁਛ ਪੈਸੇ ਮਿਲ ਗਏ। ਇੰਨੇ ਕੁ ਪੈਸੇ ਕਿ ਜਿਹੜੇ ਉਹਨੇ ਕਦੀ ਨਾ ਵੇਖੇ ਅਤੇ ਨਾ ਸੋਚੇ। ਉਹਨਾਂ ਪੈਸਿਆਂ ਦੇ ਨਾਲ ਉਹਨੇ ਛੋਟੀ ਜਿਹੀ ਝੁੱਗੀ ਦਾ ਇੰਤਜ਼ਾਮ ਕਰ ਲਿਆ। ਹੌਲੀ ਹੌਲੀ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ। ਇਸੇ ਤਰ੍ਹਾਂ ਦੇ ਨਾਲ ਰੱਬ ਨੇ ਬਰਕਤ ਪਾਈ, ਉਹਦੇ ਸ਼ੁਕਰਾਨੇ ਦੇ ਵਿੱਚ ਲੱਗਾ ਰਿਹਾ। ਸਮਾਂ ਬੀਤਿਆ ਤੇ ਉਸੇ ਕਾਰੋਬਾਰ ਤੋਂ ਹੌਲੀ ਜਿਹੀ ਉਹਨੇ ਇੱਕ ਛੋਟਾ ਜਿਹਾ ਢਾਬਾ ਖੜਾ ਕਰ ਲਿਆ। ਹੁਣ ਦਿਨ ਬਦਲ ਚੁੱਕੇ ਸੀ, ਸਮਾਂ ਬਦਲ ਚੁੱਕਾ ਸੀ, ਵਿਆਹ ਹੋ ਗਿਆ, ਬੱਚਾ ਹੋ ਗਿਆ, ਹੁਣ ਅੱਗੇ ਕੀ। ਹੁਣ ਵੇਖਦਾ ਕਿ ਇਹ ਢਾਬਾ ਹੁਣ ਵੱਡੇ ਢਾਬੇ ਦੇ ਵਿੱਚ ਤਬਦੀਲ ਹੋ ਜਾਏ। ਹੁਣ ਰੱਬ ਅੱਗੇ ਉਨੀਆਂ ਅਰਦਾਸਾਂ ਵਧੇਰੇ ਕਰਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਨਾਲ ਕੁਛ ਚੰਗਾ ਹੋ ਵਾਪਰ ਜਾਂਦਾ ਤੇ ਫਿਰ ਸਾਡੀ ਆਸ ਹੋਰ ਵੱਧ ਜਾਂਦੀ ਹੈ ਇਹਦੇ ਤੋਂ ਵੀ ਕੁਛ ਚੰਗਾ ਹੋਵੇ। ਇੱਕ ਸੀਮਤ ਤਰੱਕੀ ਤੱਕ ਪਹੁੰਚਦਿਆਂ ਸਾਨੂੰ ਓਨਾ ਮਹਿਸੂਸ ਨਹੀਂ ਹੁੰਦਾ, ਪਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਇਹ ਸੋਚਦੇ ਹਾਂ ਕਿ ਹੁਣ ਅੱਗੇ ਉਹ ਛੇਤੀ ਕਿਉਂ ਨਹੀਂ ਸਾਡੀ ਸੁਣਦਾ। ਬਸ ਇੱਦਾਂ ਦੀ ਅਵਸਥਾ ਇਸ ਗਰੀਬੜੇ ਦੀ। ਅੱਜ ਆਪਣੇ ਢਾਬੇ ਦੇ ਉੱਤੇ ਬੈਠਾ ਇਹੋ ਸੋਚੀ ਜਾਂਦਾ ਕਿ ਅਚਾਨਕ ਇੱਕ ਫਕੀਰ ਲੰਘਦਾ ਆ, ਕਹਿਣ ਲੱਗਾ ਰੋਟੀ ਖਵਾ ਸਕਦਾ? ਜੇ ਤੂੰ ਮੈਨੂੰ ਰੋਟੀ ਖਵਾਏਂਗਾ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਊਂਗਾ ਜੋ ਤੇਰੇ ਮਨ ਦੀਆਂ ਪੂਰੀਆਂ ਕਰ ਦੂ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਮਿਲ ਜੂ। ਉਹਨੂੰ ਲੱਗਾ ਜਿੱਦਾਂ ਇਹਨੇ ਮੇਰੇ ਮਨ ਦੀ ਪੜ੍ਹ ਲਈ ਹੋਵੇ। ਕਿਉਂ ਬਾਬਾ, ਪੈਸੇ ਨਹੀਂ ਹੈਗੇ ਤਾਂ ਕਰਕੇ ਕਹੀ ਜਾਂਦਾ, ਰੋਟੀ ਤਾਂ ਤੈਨੂੰ ਵੈਸੇ ਵੀ ਖਵਾ ਦਾਂਗੇ। ਫਕੀਰ ਕਦੀ ਝੂਠ ਨਹੀਂ ਬੋਲਦੇ, ਘਾਟੇ ਦਾ ਮੁਨਾਫਾ ਨਹੀਂ ਹੋਊਗਾ, ਇਹ ਕੋਈ ਸੌਦਾ ਘਾਟੇ ਦਾ ਨਹੀਂ ਹੋਊਗਾ। ਫਕੀਰ ਨੂੰ ਰੋਟੀ ਖਵਾਈ, ਫਕੀਰ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਇੱਕ ਸਿੱਕਾ ਦਿੱਤਾ, ਕਹਿਣ ਲੱਗਾ ਇਸ ਸਿੱਕੇ ਨੂੰ ਜਦੋਂ ਤੂੰ ਉਛਾਲੇਂਗਾ ਤਾਂ ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂ। ਬਹੁਤਾ ਜੇਰਾ ਨਹੀਂ ਹੋਇਆ, ਫਕੀਰ ਦੇ ਉੱਥੇ ਖੜੇ ਖੜੇ ਹੀ ਸਿੱਕਾ ਤਾਂ ਨੂੰ ਉਛਾਲਿਆ, ਸਿੱਕਾ ਹੇਠਾਂ ਤਲੀ ਦੇ ਉੱਤੇ ਆਇਆ ਅਤੇ ਇੱਕਦਮ ਇਹੋ ਜਿਹਾ ਵਾਪਰਿਆ ਜਿਹਦਾ ਕਦੀ ਉਹਨੇ ਤਸੱਵਰ ਵੀ ਨਹੀਂ ਸੀ ਕੀਤਾ। ਸਾਰਾ ਕੁਛ ਹੀ ਬਦਲ ਗਿਆ। ਹੁਣ ਉਹ ਜਿੱਦਾਂ ਦਾ ਹੋਟਲ ਚਾਹੁੰਦਾ ਸੀ ਉਦਾਂ ਦਾ ਹੀ ਹੋਟਲ ਆ, ਕਾਫੀ ਵੱਡਾ, ਜਿੰਨੇ ਕੁ ਗਾਹਕ ਚਾਹੁੰਦਾ ਸੀ ਉਨੇ ਕੁ ਬੈਠੇ ਨੇ, ਜਿੱਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਚਾਹੁੰਦਾ ਸੀ। ਇਹ ਕੀ ਹੋਇਆ, ਇਹ ਤਾਂ ਹੂ ਬਹੂ ਉਹੋ ਜਿਹੇ ਸਕੂਲ ਦੇ ਵਿੱਚ ਪਹੁੰਚ ਗਏ ਜਿੱਦਾਂ ਦਾ ਉਹ ਘਰ ਚਾਹੁੰਦਾ ਸੀ, ਉਹੋ ਜਿਹੀ ਜਗ੍ਹਾ ਦੇ ਉੱਤੇ ਉਦਾਂ ਦਾ ਹੀ ਘਰ ਮਿਲ ਗਿਆ। ਇਹ ਤਾਂ ਝੱਟ ਸੁਪਨੇ ਪੂਰੇ ਹੋ ਗਏ, ਇਹ ਮੇਰੇ ਨਾਲ ਕੀ ਹੋਇਆ? ਝੱਟ ਸਿੱਕਾ ਦੁਬਾਰਾ ਤੋਂ ਉਛਾਲਦਾ, ਸਿੱਕਾ ਦੁਬਾਰਾ ਉਛਾਲਣ ਦੇ ਉੱਤੇ ਉਹ ਉਹ ਕਾਰੋਬਾਰ ਹੋਰ ਵੀ ਫੈਲ ਗਿਆ। ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਉਹਦੇ ਢਾਬਿਆਂ ਦਾ ਉਹ ਆਨੰਦ ਮਾਣ ਰਿਹਾ। ਕੋਈ ਇੱਧਰੋਂ ਸਰਸਰ ਕਰਦਾ, ਕੋਈ ਉੱਧਰੋਂ ਸਰਸਰ ਕਰਦਾ। ਘਰ ਹੋਰ ਵੱਡੀ ਥਾਂ ਦੇ ਉੱਤੇ ਚਲ ਗਿਆ, ਕੋਠੀ ਦੇ ਵਿੱਚ ਤਬਦੀਲ ਹੋ ਗਿਆ। ਪਹਿਲਾਂ ਦੇ ਨਾਲੋਂ ਰੁਤਬਾ ਵੱਧ ਗਿਆ। ਹੁਣ ਉਹ ਰਿਹਾ ਹੀ ਨਹੀਂ ਉਹ ਕਾਗਜ਼ ਚੁੱਕਣ ਵਾਲਾ, ਲਿਫਾਫੇ ਚੁੱਕਣ ਵਾਲਾ। ਹੁਣ ਉਹ ਸਰ ਬਣ ਗਿਆ। ਸਰ ਸਰ ਹੁੰਦੀ ਨੌਕਰ ਚਾਕਰ ਪੂਰੀ ਬੱਲੇ ਬੱਲੇ, ਅਤੇ ਸਿੱਕਾ ਫੇਰ ਉਛਾਲ ਦਿੱਤਾ, ਕਿਉਂਕਿ ਇੱਥੇ ਸਿਲਸਿਲਾ ਖਤਮ ਨਹੀਂ ਹੁੰਦਾ। ਤਿੰਨ ਚਾਰ ਵਾਰ ਸਿੱਕਾ ਉਛਾਲਣ ਦੇ ਉੱਤੇ ਕੀ ਪਾਉਂਦਾ ਕਿ ਹੁਣ ਦੁਨੀਆ ਭਰ ਦੇ ਵਿੱਚ ਉਹਦਾ ਕਾਰੋਬਾਰ ਹੈ। ਸ਼ਹਿਰ ਦੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਉਹਦੇ ਪਲਾਟ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਉਹਨੂੰ ਆ ਕੇ ਮਿਲਦੇ ਨੇ। ਉੱਚੇ ਤੌਰ ਦੇ ਉੱਤੇ ਉਹਨੂੰ ਸੱਦਿਆ ਜਾਂਦਾ ਵੱਡੇ ਵੱਡੇ ਸਮਾਗਮਾਂ ਦੇ ਵਿੱਚ। ਵੱਡੇ ਵੱਡੇ ਪੁਲਿਸ ਅਧਿਕਾਰੀ ਉਹਨੂੰ ਸਲੂਟ ਮਾਰਦੇ ਨੇ, ਕਿਉਂਕਿ ਇੰਨਾ ਵੱਡਾ ਉਹ ਕਾਰੋਬਾਰੀ ਬਣ ਚੁੱਕਾ। ਜਿਹੜੇ ਸਟੇਸ਼ਨ ਦੇ ਉੱਤੇ ਉਹ

ਦੁਬਾਰਾ ਤੋਂ ਲਿਫਾਫੇ ਚੁੱਕ ਰਿਹਾ, ਪਾਣੀ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ। ਹੁਣ ਫੇਰ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਆ, ਕੱਪੜੇ ਪਾਟੇ ਨੇ ਕੋਲੋਂ ਮੁਸ਼ਕ ਆਉਂਦਾ। ਲੋਕੀ ਦਬਕੇ ਮਾਰਦੇ ਨੇ, ਬੁਰੇ ਹਾਲ ਨੇ। ਅੱਜ ਫੇਰ ਉਹ ਉੱਥੇ ਆ ਗਿਆ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ, ਅਤੇ ਇੱਕਦਮ ਡਰ ਗਿਆ। ਇਹ ਕੀ, ਮੈਂ ਤਾਂ ਸਭ ਕੁਛ ਗਵਾ ਲਿਆ। ਹਬੜੇ ਨੇ ਇੱਕਦਮ ਫਿਰ ਸਿੱਕਾ ਚੁੱਕਿਆ ਅਤੇ ਉਛਾਲ ਕੇ ਉਸ ਗਰੀਬੀ 'ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇੱਕਦਮ ਹੋਸ਼ ਖੁੱਲ੍ਹੀ ਤਾਂ ਕੀ ਵੇਖਦਾ, ਉਸੇ ਢਾਬੇ 'ਤੇ ਬੈਠਾ। ਅੱਖਾਂ ਖੋਲ੍ਹਦਾ, ਸਾਹਮਣੇ ਫਕੀਰ। ਇੱਕਦਮ ਸਮਝ ਹੀ ਨਹੀਂ ਆਈ ਮੈਂ ਕਰਾਂ ਅਤੇ ਕੀ ਕਰਾਂ। ਇਹ ਮੈਂ ਕਿੱਥੋਂ ਕਿੱਥੋਂ ਹੋ ਮੁੜ ਆਇਆ, ਕੀ ਵੇਖ ਆਇਆ। ਸਭ ਕੁਛ ਮਿਲ ਕੇ ਵੀ ਕੁਛ ਨਹੀਂ ਮਿਲਿਆ, ਫੇਰ ਜ਼ੀਰੋ ਦਾ ਜ਼ੀਰੋ। ਜੋ ਹੈਗਾ ਸੋ ਹੈਗਾ। ਇੰਨਾ ਸ਼ੁਕਰ ਕਿ ਮੈਂ ਵਰਤਮਾਨ ਦੇ ਵਿੱਚ ਵਾਪਸ ਆ ਗਿਆ, ਕਿਤੇ ਵੀ ਨਾ ਜਾਂਦਾ ਰਹਿੰਦਾ। ਜੀ ਤਾਂ ਕਰਦਾ ਸੀ ਕਿ ਜੋ ਮਿਲਿਆ ਉਸ ਤੋਂ ਵੀ ਹੋਰ ਲੈ ਲਾਂ, ਹੋਰ ਵਧੇਰੇ ਲੈ ਲਾਂ। ਪਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜੋ ਮੇਰੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਹੋਣਾ ਚਾਹੁੰਦਾ, ਉਦਾਂ ਦਾ ਮੈਂ ਦੁਬਾਰਾ ਨਹੀਂ ਹੋਣਾ ਚਾਹੁੰਦਾ। ਸ਼ਾਇਦ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਘਬਰਾ ਕੇ ਇੱਕਦਮ ਸਿੱਕਾ ਵਾਪਸ ਫਕੀਰ ਨੂੰ ਫੜਾਇਆ, ਫਕੀਰ ਨੂੰ ਨਮਸਕਾਰ ਕੀਤਾ ਅਤੇ ਕਹਿਣ ਲੱਗਾ, ਬਾਬਾ ਇਹ ਸਿੱਕਾ ਨਹੀਂ ਮੈਨੂੰ ਚਾਹੀਦਾ। ਫਕੀਰ ਨੇ ਹੱਸ ਕੇ ਦੁਆ ਦਿੱਤੀ ਅਤੇ ਚੱਲਦਾ ਬਣਿਆ। ਸ਼ਾਇਦ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ। ਇਹ ਕੋਈ ਸਿੱਕਾ ਫਕੀਰ ਨੇ ਨਹੀਂ ਦਿੱਤਾ, ਜਾਂ ਕਿਸੇ ਫਕੀਰ ਨੇ ਤੁਹਾਨੂੰ ਨਹੀਂ ਆ ਕੇ ਦੇਣਾ। ਸ਼ਾਇਦ ਸਾਡੇ ਸਾਰਿਆਂ ਕੋਲ ਇਹ ਸਿੱਕੇ ਹੈਗੇ ਨੇ। ਕੋਈ ਵੀ ਤੁਹਾਡੇ ਕੋਲ ਸਿੱਕਾ ਤਾਂ ਉਛਾਲ ਕੇ ਵੇਖ ਲਓ, ਹੈ ਤਾਂ ਸੁਪਨਾ ਹੀ ਨਾ। ਜੋ ਉਹਨੇ ਵੇਖਿਆ ਉਹ ਆਪਾਂ ਵੀ ਵੇਖ ਸਕਦੇ ਹਾਂ। ਜੇ ਕਿਤੇ ਪਿਆ ਜੇਬ 'ਚ ਸਿੱਕਾ ਤਾਂ ਕਦੀ ਉਛਾਲ ਕੇ ਵੇਖ ਲਓ। ਇੱਦਾਂ ਹੀ ਆਪਾਂ ਬੜੇ ਸੁਪਨੇ ਵੇਖਿਆ। ਜਿਹੜੇ ਵੀ ਮੁਕਾਮ ਤੋਂ ਤੁਸੀਂ ਉੱਠ ਕੇ ਆਇਓ, ਸ਼ਾਇਦ ਉਹ ਇੱਦਾਂ ਦਾ ਹੀ ਇੱਕ ਸਫ਼ਰ ਹੈ। ਕੋਈ ਪਟੜੀ ਤੋਂ ਤਾਂ ਨਹੀਂ ਉੱਠ ਕੇ ਆਇਆ ਹੋਊਗਾ, ਪਰ ਹਾਂ ਜਿੱਥੋਂ ਵੀ ਤੁਸੀਂ ਆਇਓ ਉੱਥੋਂ ਲੈ ਕੇ ਅੱਜ ਤੱਕ ਦਾ ਸਫ਼ਰ ਬੜਾ ਸੋਹਣਾ, ਬੜਾ ਤਰੱਕੀ ਵਾਲਾ ਤੁਸੀਂ ਤੈਅ ਕੀਤਾ। ਪਰ ਰੱਜ ਤਾਂ ਅੱਜ ਵੀ ਨਹੀਂ ਹੈ, ਨਾ ਮੈਨੂੰ ਨਾ ਤੁਹਾਨੂੰ। ਇਹ ਸਫ਼ਰ ਤਾਂ ਅੱਜ ਵੀ ਜਾਰੀ ਹੈ। ਕਿੰਨੀ ਘਰੀ ਇਹ ਸਿੱਕੇ ਉਛਾਲਾਂਗੇ। ਜਿਹੜੀ ਸਟੇਜ ਦੇ ਉੱਤੇ ਬਹਿ ਜਾਂਦੇ ਹਾਂ ਉੱਥੋਂ ਗਾਂਹ ਤੁਰਨ ਨੂੰ ਪੈਂਦੇ ਹਾਂ। ਪੜ੍ਹਾਈ ਲਿਖਾਈ ਤੋਂ ਬਾਹਰ ਆਉਣ ਤੱਕ, PR ਤੋਂ ਸਿਟੀਜ਼ਨਸ਼ਿਪ ਘਰ ਲੈਣ ਤੱਕ, ਗੱਡੀ ਤੋਂ ਹੋਰ ਵੱਡੀ ਗੱਡੀ ਲੈਣ ਤੱਕ, ਇੱਕ ਘਰ ਤੋਂ ਦੋ ਅਤੇ ਦੋਵਾਂ ਤੋਂ ਚਾਰ, ਫਿਰ ਬਸ ਅੱਗੇ ਚੱਲ ਸੋ ਚੱਲ। ਸ਼ਾਇਦ ਸਾਡਾ ਵੀ ਕਦੀ ਸਫ਼ਰ ਨਹੀਂ ਮੁੱਕਣਾ। ਉਛਾਲੀ ਜਾਓ ਸਿੱਕੇ। ਸਮਝਣ ਵਾਲੀ ਚੀਜ਼ ਇਹ ਆ ਕਿ ਜੇ ਆਪਾਂ ਆਪਣੇ ਆਪ ਤੋਂ ਵੱਡਿਆਂ ਨੂੰ ਵੇਖੀਏ ਅਤੇ ਨਾ ਉਹਨਾਂ ਦੇ ਢਿੱਡ ਭਰੇ, ਤੁਸੀਂ ਉੱਥੇ ਪਹੁੰਚ ਜਾਓਗੇ ਨਾ ਤੁਹਾਡੇ ਭਰਨੇ। ਦੁਨੀਆ ਦੇ ਵੱਡੇ ਤੋਂ ਵੱਡੇ ਅਮੀਰ ਬਾਰੇ ਸੋਚ ਲਓ, ਉਹਨੇ ਕਿਹੜਾ ਆਪਣਾ ਸਫ਼ਰ ਰੋਕ ਦਿੱਤਾ। ਉਹ ਵੀ ਸਿੱਕਾ ਉਛਾਲਣ ਉਹ ਨਹੀਂ ਹਟਦਾ, ਅਤੇ ਆਪਾਂ ਵੀ ਨਹੀਂ ਹਟਦੇ। ਗੱਲ ਕਾਹਦੀ ਕਿ ਆਪਾਂ ਇੱਕ ਦੂਸਰੇ ਨੂੰ ਵੇਖ ਕੇ ਵੀ ਨਹੀਂ ਸਿੱਖਦੇ। ਆਪਾਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਅਮੀਰ ਹੈ, ਜਿਹੜਾ ਰੁਤਬੇ ਦੇ ਵਿੱਚ ਸਾਡੇ ਤੋਂ ਵੱਡਾ। ਪਰ ਕਦੀ ਆਪਾਂ ਇਹ ਨਹੀਂ ਵੇਖਿਆ ਕਿ ਕੀ ਉਹਨੂੰ ਤਸੱਲੀ ਹੈਗੀ, ਕੀ ਉਹ ਖੁਸ਼ ਹੈ। ਅਗਲੇ ਦਿਨ ਫਿਰ ਜਦੋਂ ਘਰ ਆਇਆ ਤਾਂ ਵਹੁਟੀ ਤਾਂ ਬੱਚੇ ਫਿਰ ਉਹੀ ਗਿਲਾ ਕਰ ਰਹੇ ਨੇ, ਇੰਨਾ ਕੁਛ ਰੱਬ ਨੇ ਦਿੱਤਾ, ਤੁਸੀਂ ਅੱਜ ਫਿਰ ਪਟੜੀਆਂ ਤੋਂ ਲਿਫਾਫੇ ਚੁੱਕਦੇ ਸੀ। ਤੁਹਾਨੂੰ ਕਿੰਨੀ ਵਾਰੀ ਕਿਹਾ, ਹੁਣ ਤਾਂ ਨਾ ਕਰਿਆ ਕਰੋ ਇਹ ਕੰਮ। ਪਰ ਉਹ ਕੀ ਦੱਸੇ, ਅੱਜ ਵੀ ਉਹਦੇ ਅੰਦਰ ਜਗਿਆਸਾ ਕਿ ਸ਼ਾਇਦ ਅੱਜ ਵੀ ਮੈਨੂੰ ਉੱਥੋਂ ਇੱਕ ਹੋਰ ਪੈਕਟ ਲੱਭ ਜੇ, ਅੱਜ ਵੀ ਕੋਈ ਹੋਰ ਜ਼ਿਆਦਾ ਪੈਸੇ ਸੁੱਟ ਜੇ, ਸ਼ਾਇਦ ਅੱਜ ਵੀ ਇੱਕਦਮ ਮੇਰੀ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਜੇ। ਇੱਦਾਂ ਦੇ ਚਮਤਕਾਰ ਆਪਾਂ ਹਮੇਸ਼ਾ ਹੀ ਚਾਹੁੰਦੇ, ਇੱਦਾਂ ਦੀਆਂ ਤਰੱਕੀਆਂ ਆਪਾਂ ਹਰ ਰੋਜ਼ ਚਾਹੁੰਦੇ ਹਾਂ। ਖੈਰ
एक ना एक जगह के उत्ते आके सानू ये सिक्का वा

ਵਾਪਸ ਫਕੀਰ ਨੂੰ ਦੇਣਾ ਪੈਣਾ। ਉਸ ਰੱਬ ਦੇ ਹਵਾਲੇ ਸਾਨੂੰ ਡੋਰੀਆਂ ਦੇਣੀਆਂ ਪੈਣੀਆਂ, ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਕਰਨਾ ਪੈਣਾ। ਤਰੱਕੀ ਮਾੜੀ ਨਹੀਂ, ਆਪਣੇ ਆਪ ਬਾਰੇ ਸੋਚਣਾ, ਆਪਣੇ ਵਾਅਦੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ। ਜਮ ਜਮ ਵਧੋ, ਖੂਬ ਕਮਾਈਆਂ ਕਰੋ, ਪਰ ਜੇ ਉਹ ਤਰੱਕੀਆਂ ਤੁਹਾਡੀ ਖੁਸ਼ੀਆਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ, ਤੁਹਾਨੂੰ ਭਾਰ ਦੇ ਕੇ ਜਾਂਦੀਆਂ ਨੇ, ਬੋਝ ਦੇ ਕੇ ਜਾਂਦੀਆਂ ਨੇ, ਰਿਸ਼ਤੇ ਖਰਾਬ ਕਰਦੀਆਂ ਨੇ, ਤੁਹਾਡੇ ਮਨ ਦੇ ਉੱਤੇ ਇਹ ਬੋਝ, ਇਹ ਕਿਸੇ ਵੀ ਕੀਮਤ 'ਤੇ ਨਹੀਂ ਪੈਣਾ ਚਾਹੀਦਾ, ਚਾਹੇ ਕਿੰਨੀ ਵੱਡੀ ਤਰੱਕੀ ਮਿਲ ਜੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕੋਈ ਵਾਧ ਘਾਟ ਕੋਈ ਉਨਤਾਈ ਰਹਿ ਗਈ ਹੋਵੇ, ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

रेडियो हाँ जी 1674 एम दे उत्ते तुहाडा सारयां दा स्वागत है जी। अज 15 अक्तूबर 2026 वीरवार दे दिन भारत आस्ट्रेलिया दुनिया जान दियां खबरां लेके आए हैं। आओ फिर हमेशा दी तरह इंटरनेशनल न्यूज़ दे नाल शुरुआत करते हैं। कौमांतरी खबरां दे नाल शुरुआत और पहली खबर बलूचिस्तान तो, जिथे बलूचिस्तान दे विच जिहड़ा पाकिस्तान का एक सरहदी सूबा है उत्थे अतवाद के मामले दे विच इस वक्त दूसरे नंबर दे उत्ते आंदा है। बलूचिस्तान दे विच अतवाद ही नहीं बल्कि होरना अपराधां दे चलदियां भी कानून व्यवस्था पूरी तरह दे नाल चरमराई पई है। पाकिस्तान की फौज की तरफ तो बलूचिस्तान के वाशुक जिले के कार्रवाई करदे होया 5 अतवादियों नूं ढेर करन दा दावा किया गया। इस फौजी कार्रवाई के लिए फौज ने एडवांस हथियारों का इस्तेमाल किया। खुफिया जानकारी के आधार के उत्ते इस ऑपरेशन नूं अंजाम दिता। पाकिस्तान फौज के इंटर सर्विसिज पब्लिक रिलेशन यानी ISPR महकमे की तरफ तो इस ऑपरेशन के बारे जानकारी दी गई है। दसे गए 4 अतवादी होर भी ने जिन्हों जिहड़े जख्मी हो गए ने उन्हां नूं फड़ लिया गया। इन्हां अतवादियों के कोलों एडवांस हथियार गोला बारूद कई मोबाइल फोन भी बरामद किए गए ने। छापेमारी के दरमियान फौज ने अतवादियों के टिकाने भी तबाह कर दिता। पाकिस्तान के राष्ट्रपति आसिफ अली जरदारी की तरफ तो फौज की इस कार्रवाई की तारीफ की गई है। जरदारी ने कहा कि बलूचिस्तान सूबे के शांति से सुरक्षा बनाई रखने के लिए फौज की कार्रवाई भविख के भी जारी रहेगी। बलूचिस्तान के ज़्यादातर लोग पाकिस्तान सरकार ते फौज के खिलाफ ही अक्सर बर्ताव करते हैं। उन्होंने मनना है कि सरकार बलूचियां दे नाल अणगौलियां व्यवहार करती है। इस तरीके दे नाल बलूच नेता पाकिस्तान नू अपना मेनलैंड पाकिस्तान तो हिस्सा मनन तो भी इनकार करते रहे हैं। उधर बांग्लादेश के दक्षण पछमी जिले सतखीरा दे विच ईशनिंदा दे शक दे हेठ एक 30 साला नौजवान की भीड़ वालों बेरहमी दे नाल कुट कुट के हत्या कर दी गई। ईशनिंदा कानून असल दे विच इन्हां मुल्कां दे विच रब दी या अल्लाह दी जिहड़ी है बेरुखी करन या बेइज्जती करन या फिर उस्तत ना मनन दे उल्ट एक कानून दिता जांदा है वरत्या जांदा है। पर ईशनिंदा दे विच अक्सर देखिया जांदा है कि पाकिस्तान अफगानिस्तान ईरान इराक या बांग्लादेश वर्गे मुल्कां दे विच भीड़ की तरफ तो ही फैसला अपने हाथ दे विच ले लिया जांदा है। हैरानी की गल यह है कि इस हमले तो पहला पुलिस ने नौजवान नूं भीड़ तो छुड़ा के हस्पताल भर्ती करवा लिया सी। पर कुछ ही घंटिया बाद सैकड़े लोग हस्पताल दे विच चले गए तो उस दे उत्ते फिर तो जानलेवा हमला कर दिता। दिबाटा थाने की तरफ तो इस मामले दे विच एक जिहड़ा मामला दर्ज भी किया गया। दसिया गया है कि सकेपुर इलाके दे विच स्थानक लोगों ने इस नौजवान नूं फड़ के कुटना शुरू किया। हालांकि यह घटना कल रात 9:15 की है। बाद दे विच 200-250 के करीब लोग हस्पताल भी पहुँच गए तो फिर उत्थे जाके भी कुटिया गया। पुलिस के मुताबिक सुरक्षा बलों के जवानों ते डाक्टरां दे रोकण दे बावजूद भीड़ ने हस्पताल दा पिछला दरवाजा तोड़ के वार्ड दे अंदर दाखिल होके यह हमला शुरू किया। दूजे हमले तो बाद नौजवान की हालत होर ज़्यादा बिगड़ गई। उन्हें बेहतर इलाज के लिए सतकीरा कॉलेज हॉस्पिटल भर्ती किया गया पर राह दे विच ही उसने दम तोड़ दिता। बुधवार तड़के लगभग 1 हस्पताल पहुँचन के उत्ते डाक्टर ने उसनू मृत ऐलान दिता। पुलिस ने लाश न पोस्टमार्टम ले सतकीरा सदर हस्पताल दे विच फिर तो भेजा। मृतक की पहचान वहीदा जुम शमीम दे वजों हुई है। 30 साल का यह नौजवान जगन्नाथ यूनिवर्सिटी तो पोस्ट ग्रैजुएशन की पढ़ाई की हुई सी। सोशल मीडिया के उत्ते एक ऑडियो क्लिप इसकी वायरल होंगी है जिस दे विच शमीम के उत्ते पैगंबर मुहम्मद साहब के बारे इतराजयोग टिप्पणी करन दा दोष लगाया जाता है जिस तों बाद इस इलाके दे विच तनाव फैल गया। उधर सोशल मीडिया के उत्ते एक होर टिप्पणी किसी की जिंदगी के उत्ते कितना बड़ा असर पा सकती है। यह मामला साउदी अरब तो सामने आता है जिथे फेसबुक के उत्ते पैगंबर मुहम्मद के खिलाफ इतराजयोग टिप्पणी करन दे मामले च मौत की सज़ा पाने वाले श्रीलंकाई प्रवासी अनोजन सिवारसा नूं हुण वड्डी राहत दिती गई है। साउदी अरब की सिखरली अदालत ने उसकी मौत की सज़ा फिलहाल रद्द कर दी है। श्रीलंका के उप विदेश मंत्री अरुण हेमचंद्र की तरफ तो इसकी जानकारी दी गई। यह मामला सितंबर महीने के उस वे चर्चा च आया से जदों साउदी अरब की एक अपील अदालत ने 27 साल के अनोजन सिवारासा ईशनिंदा का दोषी ठहरांदे होया उसनू मौत की सज़ा सुनाई सी। इस तो बाद श्रीलंका के चिंता बढ़ गई सी। उसनू बचाने के लिए कौमी पद्धर के उत्ते प्रदर्शन होने लग पे सी पर साउदी अरब की सरकार ने सिखरली अदालत के फैसले के दखलअंदाजी नहीं दी और उसकी मौत की सज़ा रद्द नहीं किया। पर हूँ पिछले कुछ दिनों तो कौमांतरी दबा मनुखी अधिकार संगठनों की तरफ तो
ਕੀਤੀ ਗਈ ਅਪੀਲ ਦੇ ਆਧਾਰ ਦੇ ਉੱਤੇ ਇਹ ਫੈਸਲਾ ਲਿਆ ਗਿਆ। ਸਿਖਰਲੀ ਅਦਾਲਤ ਦੇ ਫੈਸਲੇ ਦੇ ਉੱਤੇ ਮੌਤ ਦੀ ਸਜ਼ਾ ਦਾ ਖਤਰਾ ਫਿਲਹਾਲ ਟਲ ਗਿਆ, ਪਰ ਸਿਵਾਰਾ ਸਿੰਘ ਦੀ ਹਿਰਾਸਤ ਤੇ ਕਾਨੂੰਨੀ ਪ੍ਰਕਿਰਿਆ ਅੱਗੇ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ। ਇਸ ਫੈਸਲੇ ਤੋਂ ਬਾਅਦ ਅਨੁਜਨ ਸਿਵਾਰਾ ਸਿੰਘ ਤੇ ਉਸਦੇ ਪਰਿਵਾਰ ਨੂੰ ਰਾਹਤ ਦੇ ਲਈ ਹੁਣ ਇੱਕ ਉਮੀਦ ਬੱਝੀ ਹੈ, ਪਰ ਅਗਲੀ ਕਾਨੂੰਨੀ ਕਾਰਵਾਈ ਇੰਨੀ ਆਸਾਨ ਨਹੀਂ ਹੋਏਗੀ। ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਮਾਫ਼ ਹੋਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਕਾਫ਼ੀ ਗੁੰਝਲਦਾਰ ਰਹਿੰਦੀ ਹੈ। ਇਹ ਮਾਮਲਾ ਜੂਨ ਮਹੀਨੇ ਦੇ ਅਖੀਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਏ ਇੱਕ ਵੀਡੀਓ ਕਲਿੱਪ ਤੋਂ ਸ਼ੁਰੂ ਹੋਇਆ ਸੀ। ਇਸ ਦੇ ਵਿੱਚ ਕੁਝ ਜਿਹੜੇ ਹਿੰਦੂ ਤੀਰਥ ਯਾਤਰੀ ਸੀ ਉਹਨਾਂ ਦੇ ਪਿੱਛੇ ਚੱਲ ਰਹੇ ਕੁੱਤੇ ਨੂੰ ਲੱਤ ਮਾਰਦਾ ਹੋਇਆ ਇੱਕ ਨੌਜਵਾਨ ਦਿਖਾਈ ਦਿੰਦਾ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਧਾਰਮਿਕ ਬਹਿਸ ਸ਼ੁਰੂ ਹੋ ਗਈ। ਇਸ ਦਰਮਿਆਨ ਇੱਕ ਯੂਜ਼ਰ ਨੇ ਹਿੰਦੂ ਦੇਵਤਾ ਦੇ ਅਪਮਾਨ ਨੂੰ ਲੈ ਕੇ ਇੱਕ ਟਿੱਪਣੀ ਕੀਤੀ। ਇਸੇ ਦੇ ਜਵਾਬ 'ਚ ਸਿਵਾਰਾ ਸਿੰਘ ਨੇ ਤਮਿਲ ਭਾਸ਼ਾ 'ਚ ਪੈਗੰਬਰ ਮੁਹੰਮਦ ਦੇ ਖਿਲਾਫ਼ ਵੀ ਅਪਮਾਨਜਨਕ ਟਿੱਪਣੀ ਕਰ ਦਿੱਤੀ। ਹਾਲਾਂਕਿ ਉਸਨੇ ਕੁਝ ਸਮੇਂ ਬਾਅਦ ਹੀ ਆਪਣੀ ਟਿੱਪਣੀ ਹਟਾ ਵੀ ਲਈ ਸੀ ਅਤੇ ਮਾਫ਼ੀ ਮੰਗਦਿਆਂ ਹੋਇਆ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਪਰ ਉਸਦੀ ਟਿੱਪਣੀ ਦਾ ਸਕਰੀਨਸ਼ਾਟ ਲੈ ਕੇ ਸਾਊਦੀ ਅਧਿਕਾਰੀਆਂ ਤੱਕ ਇਸ ਨੂੰ ਪਹੁੰਚਾ ਦਿੱਤਾ ਗਿਆ। ਅਨੁਜਨ ਸਿਵਰਾਸਾ ਦੇ ਮਾਮਲੇ ਦੇ ਵਿੱਚ ਅਲ ਆਸਾ ਅਪਰਾਧਕ ਅਦਾਲਤ ਨੇ 5 ਸਾਲ ਪਹਿਲਾਂ ਜੇਲ੍ਹ ਦੀ ਸਜ਼ਾ 30 ਲੱਖ ਸਾਊਦੀ ਰਿਆਲ ਦੀ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਬਾਅਦ ਦੇ ਵਿੱਚ ਇਸੇ ਸਾਲ ਸਪਤੰਬਰ ਮਹੀਨੇ 'ਚ ਉਸਨੂੰ ਈਸ਼ ਨੰਦਾ ਦਾ ਦੋਸ਼ੀ ਪਾਉਂਦਿਆਂ ਹੋਇਆਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਉੱਤਰਾਖੰਡ ਦੇ ਚਰਚਿਤ ਅੰਕਿਤਾ ਭੰਡਾਰੀ ਕਤਲਕਾਂਡ ਦੇ ਵਿੱਚ ਦਿੱਲੀ ਦੇ ਇੰਡੀਆ ਗੇਟ ਧਰਨੇ ਦੇ ਉੱਤੇ ਬੈਠੇ ਉਸਦੇ ਮਾਪਿਆਂ ਨੂੰ ਮਿਲਣ ਦੇ ਲਈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਕੱਲ੍ਹ ਦੇ ਦਿਨ ਸ਼ਮੂਲੀਅਤ ਹੋਈ ਸੀ। ਉਸ ਤੋਂ ਬਾਅਦ ਹੁਣ ਕਾਂਗਰਸ ਦੀ ਤਰਫ ਤੋਂ ਇਸ ਮੁੱਦੇ ਨੂੰ ਅੱਗੇ ਸਿਆਸੀ ਮੁੱਦਾ ਬਣਾ ਕੇ ਕਾਫ਼ੀ ਜ਼ਿਆਦਾ ਅੱਗੇ ਵਧਾਇਆ ਜਾ ਰਿਹਾ। ਅੰਕਿਤਾ ਦੇ ਮਾਂ ਪਿਓ ਦੀ ਤਰਫ ਤੋਂ ਦੁਸ਼ਯੰਤ ਗੌਤਮ ਨੂੰ ਸਿੱਕਿਮ ਦਾ ਰਾਜਪਾਲ ਬਣਾਏ ਜਾਣ ਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਧਰਨੇ 'ਤੇ ਬੈਠੇ ਨੇ। ਇਸ ਦਰਮਿਆਨ ਕਾਂਗਰਸ ਦੇ ਸੰਸਦ ਮੈਂਬਰ ਪਵਨ ਖੇੜਾ ਨੇ ਕਿਹਾ ਕਿ ਤੁਸੀਂ ਉਸਨੂੰ ਇਮਿਊਨਿਟੀ ਦੇ ਦਿੱਤੀ ਹੈ, ਹੁਣ CBI ਜਾਂਚ ਦਾ ਇੰਤਜ਼ਾਰ ਵੀ ਨਹੀਂ ਕਰ ਸਕੇ। ਇੰਨੀ ਜਲਦੀ ਇਸ ਮਾਮਲੇ ਨੂੰ ਖਤਮ ਕਰਨ ਦੇ ਲਈ ਤੁਹਾਡੇ 'ਤੇ ਕਿਸ ਦਾ ਦਬਾਅ ਪੈ ਰਿਹਾ ਸੀ? ਕਿਸ ਨੂੰ ਬਚਾ ਰਹੇ ਹੋ ਆਖਿਰ? ਕੀ ਕੋਈ ਹੋਰ ਹੈ ਜਿਸ ਨੂੰ ਬਚਾਉਣਾ ਚਾਹ ਰਹੇ ਹੋ? ਕੀ ਕਿਸੇ ਨੂੰ ਬਲੈਕਮੇਲ ਕੀਤਾ ਜਾ ਰਿਹਾ, ਜਾਂ ਫਿਰ ਕਿਸੇ ਉੱਚ ਅਹੁਦੇ 'ਤੇ ਬੈਠੇ ਕਿਸੇ ਵਿਅਕਤੀ ਨੂੰ ਜਾਂ ਉੱਚ ਅਹੁਦੇ ਦੇ ਉੱਤੇ ਕਿਸੇ ਵਿਅਕਤੀ ਨੂੰ ਮਜਬੂਰੀ ਦੇ ਵਿੱਚ ਬਿਠਾਉਣਾ ਪੈ ਰਿਹਾ ਸਿਰਫ ਇਸ ਕਰਕੇ ਕਿ ਉਸਨੂੰ ਇਮਿਊਨਿਟੀ ਦੇ ਦਿੱਤੀ ਜਾਵੇ? ਸੋਮਵਾਰ 12 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ 'ਚ ਦੱਸਿਆ ਗਿਆ ਸੀ ਕਿ ਦੁਸ਼ਯੰਤ ਗੌਤਮ ਸਿੱਕਿਮ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ। ਦੱਸ ਦਈਏ ਕਿ ਅੰਕਿਤਾ ਭੰਡਾਰੀ ਪੌੜੀ ਗੜਵਾਲ ਜ਼ਿਲ੍ਹੇ ਦੇ ਗੰਗਾ ਭੋਗਪੁਰ ਖੇਤਰ ਦੇ ਵਿੱਚ ਵਨਤਾਰਾ ਟੂਰਿਸਟ ਰਿਜ਼ੋਰਟ ਦੇ ਅੰਦਰ ਰਿਸੈਪਸ਼ਨਿਸਟ ਦੇ ਤੌਰ 'ਤੇ ਕੰਮ ਕਰਦੀ ਸੀ। ਦੋਸ਼ਾਂ ਦੇ ਮੁਤਾਬਕ ਸਾਲ 2022 ਦੇ ਵਿੱਚ ਉਸਦੇ ਬਲਾਤਕਾਰ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਦੇ ਵਿੱਚ ਆਪਣਾ ਨਾਮ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਤਤਕਾਲੀ ਕੌਮੀ ਮਹਾਂਮੰਤਰੀ ਅਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਵੀ ਕੀਤਾ ਸੀ ਅਤੇ ਉਲਟਾ ਉਸਦੇ ਮਾਂ ਪਿਓ ਦੇ ਉੱਤੇ FIR ਦਰਜ ਕਰਵਾ ਦਿੱਤੀ ਸੀ। ਦੇਹਰਾਦੂਨ ਦੇ ਡਾਲਨ ਵਾਲਾ ਖੇਤਰ ਦੇ ਵਿੱਚ ਥਾਣੇ ਦੇ ਅੰਦਰ ਦਰਜ ਸ਼ਿਕਾਇਤ ਦੇ ਮੁਤਾਬਕ ਦੁਸ਼ਯੰਤ ਗੌਤਮ ਨੇ ਦੋਸ਼ ਮੜਿਆ ਸੀ ਕਿ ਹਰਿਦੁਆਰ ਦੇ ਜਵਾਲਪੁਰ ਤੋਂ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਅਤੇ ਅਦਾਕਾਰਾ ਉਰਮਿਲਾ ਸਨਾਵਰ ਨੇ ਅਤੇ ਹੋਰਨਾਂ ਅਣਜਾਣ ਲੋਕਾਂ ਨੇ ਨਾਲ ਰਲ ਕੇ ਉਹਨਾਂ ਦੇ ਖਿਲਾਫ਼ ਇੱਕ ਸੋਚੇ ਸਮਝੇ ਤਰੀਕੇ ਦੇ ਤਹਿਤ ਸਾਜ਼ਿਸ਼ ਘੜੀ ਸੀ। ਉੱਥੇ ਦਿੱਲੀ ਪੁਲਿਸ ਨੇ ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ ਯਾਨੀ ACP ਵਿਵੇਕ ਭਗਤ ਦੀ ਸ਼ਿਕਾਇਤ ਦੇ ਉੱਤੇ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਦੇ ਵਿੱਚ ਇੱਕ ਸੁਤੰਤਰ ਪੱਤਰਕਾਰ, ਇੱਕ ਇੰਡੀਪੈਂਡੈਂਟ ਜਰਨਲਿਸਟ ਅਤੇ ਇੱਕ ਹੋਰ ਦੇ ਖਿਲਾਫ਼ ਹੋਈ FIR ਦਰਜ ਕੀਤੀ ਹੈ। ਸ਼ਿਕਾਇਤ 'ਚ ਦੋਸ਼ ਮੜਿਆ ਗਿਆ ਹੈ ਕਿ 3 ਅਕਤੂਬਰ ਨੂੰ ਬੂਟਾ ਸਿੰਘ ਰਾਊਂਡ ਅਬਾਊਟ ਦੇ ਉੱਤੇ ਹੋਏ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ACP ਵਿਵੇਕ ਭਗਤ ਨੂੰ ਅਪਮਾਨਿਤ ਕੀਤਾ ਗਿਆ ਸੀ, ਡਰਾਇਆ ਧਮਕਾਇਆ ਗਿਆ ਸੀ ਔਰ ਜਾਤੀ ਆਧਾਰਿਤ ਟਿੱਪਣੀਆਂ ਉਸ ਦੇ ਉੱਤੇ ਕੀਤੀਆਂ ਗਈਆਂ ਸੀ। 3 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਸੀ ਜਦੋਂ 2 ਮਹਿਲਾ ਪੱਤਰਕਾਰਾਂ ਅਤੇ 1 ਪ੍ਰਦਰਸ਼ਨਕਾਰੀ ਲੜਕੀ ਦੇ ਨਾਲ ਪੁਲਿਸ ਕਰਮੀਆਂ ਦੀ ਤਰਫ ਤੋਂ ਜਬਰਨ ਬਦਸਲੂਕੀ ਜਿਹੜੀ ਹੈ ਉਹ ਕੀਤੀ ਗਈ ਸੀ। ਉਹਨਾਂ ਦੇ ਵਿੱਚੋਂ ਇੱਕ ਲੜਕੀ ਦੇ ਕੱਪੜੇ ਵੀ ਪਾੜ ਦਿੱਤੇ ਗਏ ਸੀ ਔਰ ਇਸ ਦਾ ਦੋਸ਼ ਜਿਹੜਾ ਸੀ ਉਹ ACP ਵਿਵੇਕ ਭਗਤ ਦੇ ਉੱਤੇ ਵੀ ਲੱਗਿਆ ਸੀ। ਭਗਤ ਨੇ ਹੁਣ ਉਲਟਾ FIR ਦਰਜ ਕਰਵਾ ਦਿੱਤੀ ਹੈ, ਇੱਕ ਇੰਡੀਪੈਂਡੈਂਟ ਜਰਨਲਿਸਟ ਅਤੇ 1 ਪ੍ਰਦਰਸ਼ਨਕਾਰੀ ਲੜਕੀ ਦੇ ਉੱਤੇ। ਆਪਣੀ ਸ਼ਿਕਾਇਤ ਦੇ ਵਿੱਚ ਭਗਤ ਨੇ ਕਿਹਾ ਹੈ ਕਿ ਉਹ ਕਿਉਂਕਿ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ ਇਸ ਕਰਕੇ ਉਹਨਾਂ ਦੇ ਆਪਰੇਟਰ ਕਾਂਸਟੇਬਲ ਰਵੀ ਦਈਆ ਨੇ ਉਹਨਾਂ ਦੇ ਨੇਮ ਪਲੇਟ ਪੜ੍ਹ ਕੇ ਇਹ ਦੇਖਿਆ ਕਿ ਇੱਕ ਮਹਿਲਾ ਪੱਤਰਕਾਰ ਉਹਨਾਂ ਨੂੰ ਜਾਤੀ ਆਧਾਰਿਤ ਟਿੱਪਣੀਆਂ ਕਰਕੇ ਬੇਇੱਜ਼ਤ ਕਰ ਰਹੀ ਔਰ ਉਹਨਾਂ ਦੇ ਆਪਰੇਟਰ ਕਾਂਸਟੇਬਲ ਰਵੀ ਦਈਆ ਇਸ ਦੇ ਗਵਾਹ ਬਣੇ ਨੇ ਔਰ ਇਸ ਮਾਮਲੇ ਦੇ ਵਿੱਚ ਉਸ ਪੱਤਰਕਾਰਾਂ ਦੇ ਖਿਲਾਫ਼ ਉਲਟਾ ਕੇਸ ਦਰਜ ਕੀਤਾ ਗਿਆ ਹੈ।
ਉੱਥੇ ਹੀ ਕਾਕਰੇਜ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਭਲਕੇ ਯਾਨੀ 16 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ ਜਾਏਗਾ ਦਿੱਲੀ ਦੇ ਵਿੱਚ ਔਰ ਸ਼ਾਮ ਨੂੰ 5 ਵਜੇ ਸਾਰੇ ਲੋਕ ਦਿੱਲੀ ਦੇ ਵਿੱਚ ਰਹਿਣ ਵਾਲੇ ਕਨੌਟ ਪਲੇਸ ਪਹੁੰਚਣ ਔਰ ਹੱਥ ਦੇ ਵਿੱਚ ਤਿਰੰਗੇ ਹੋਣ। ਉਹਨਾਂ ਕਿਹਾ ਕਿ ਮੈਨੂੰ ਇਹ ਲੋਕ ਜੇਲ੍ਹ 'ਚ ਪਾ ਸਕਦੇ ਨੇ ਪਰ ਮੈਨੂੰ ਇਸ ਦੀ ਪਰਵਾਹ ਨਹੀਂ ਕਿਉਂਕਿ ਜੇਕਰ ਸਰਕਾਰ ਨੇ ਦੇਸ਼ ਦੇ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਤਾਂ ਫਿਰ ਖੁੱਲ੍ਹ ਕੇ ਅਧਿਕਾਰਕ ਤੌਰ ਦੇ ਉੱਤੇ ਵੀ ਲਗਾ ਹੀ ਦੇਵੇ ਇਹ ਅਣਐਲਾਨੀ ਐਮਰਜੈਂਸੀ ਕਿਉਂ। ਦੀਪਕੇ ਬੁੱਧਵਾਰ ਦੁਪਹਿਰ ਦਿੱਲੀ ਪਹੁੰਚੇ ਸੀ, ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਭੀੜ ਰੌਲਾ ਪਾਉਣ ਲੱਗੀ। ਦੱਸ ਦਈਏ ਕਿ ਬੁੱਧਵਾਰ ਇਸ ਤੋਂ ਪਹਿਲਾਂ ਦੀਪਕੇ ਜਿਹੜੇ ਸੀ ਉਹ ਮਹਾਰਾਸ਼ਟਰ ਚਲੇ ਗਏ ਸੀ ਕਿਉਂਕਿ ਉਹਨਾਂ ਦੀ ਦਾਦੀ ਦਾ ਦੇਹਾਂਤ ਹੋਇਆ ਸੀ। ਇਸ ਦਰਮਿਆਨ ਜਿਹੜੇ CJP ਦੇ ਜਿਹੜੇ ਕੋਫਾਊਂਡਰ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਤਿਰੰਗਾ ਲਹਿਰਾਉਂਦਿਆਂ ਹੋਇਆਂ ਔਰ ਪਾਬੰਦੀ ਸ਼ੁਦਾ ਖੇਤਰ ਦੇ ਵਿੱਚ ਦਾਖਲ ਹੋਣ ਦੇ ਇਲਜ਼ਾਮ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਤਿਰੰਗਾ ਲਹਿਰਾਉਣ ਦਾ ਇਲਜ਼ਾਮ ਨਹੀਂ ਹੈ ਪਰ ਇਹ CJP ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ। ਇਸੇ ਕਰਕੇ ਕਾਕਰੇ ਜਨਤਾ ਪਾਰਟੀ ਨੇ ਕਿਹਾ ਕਿ ਜੇਕਰ ਤੁਹਾਡੇ ਹੱਥਾਂ ਦੇ ਵਿੱਚ ਤਿਰੰਗੇ ਹੋਣ ਤਾਂ ਜੇ ਤੁਸੀਂ ਦਿੱਲੀ ਨਹੀਂ ਵੀ ਪਹੁੰਚ ਸਕਦੇ ਤਾਂ ਜਿੱਥੇ ਵੀ ਜਿਹੜੇ ਵੀ ਸ਼ਹਿਰ ਦੇ ਵਿੱਚੋਂ ਉੱਥੇ ਤਿਰੰਗਾ ਰੈਲੀ ਕੱਢੀ ਜਾਵੇ। ਤੇਲ, ਰੇਲ, ਰਿਟੇਲ, ਸਿਮ ਤੇ ਫਿਲਮ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀ ਡੇਅਰੀ ਦੇ ਕਾਰੋਬਾਰ ਦੇ ਵਿੱਚ ਵੀ ਕਦਮ ਰੱਖ ਰਹੀ ਹੈ। FMCG ਯਾਨੀ ਜਿਸਨੂੰ ਫੂਡ ਪ੍ਰੋਡਕਟ ਦੀ ਇੰਡਸਟਰੀ ਕਹਿ ਲਿਆ ਜਾਂਦਾ, ਇਸ ਖੇਤਰ ਦੇ ਵਿੱਚ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਿਟਡ ਯਾਨੀ RCPL ਦਾਖਲ ਹੋਈ ਹੈ ਅਤੇ ਰੈਡੀ ਟੂ ਡਰਿੰਕ ਡੇਅਰੀ ਪ੍ਰੋਡਕਟ ਬਾਜ਼ਾਰ ਦੇ ਵਿੱਚ ਉਤਾਰੇ ਗਏ ਨੇ। ਫਿਲਹਾਲ ਤਮਿਲਨਾਡੂ ਤੋਂ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਜੋਇਲੈਂਡ ਨਾਮ ਦਾ ਫਲੇਵਰਡ ਮਿਲਕ ਲਾਂਚ ਕੀਤਾ ਗਿਆ। ਕੰਪਨੀ ਵੱਲੋਂ ਜੋਇਲੈਂਡ ਫਲੇਵਰਡ ਮਿਲਕ ਦੀ ਕੀਮਤ ਮਹਿਜ਼ 20 ਰੁਪਏ ਰੱਖੀ ਗਈ ਹੈ। ਫਿਲਹਾਲ ਇਹ ਦੋ ਫਲੇਵਰਸ ਸਟ੍ਰਾਬੈਰੀ ਅਤੇ ਵਨੀਲਾ ਦੇ ਵਿੱਚ ਉਪਲਬਧ ਕਰਵਾਏ ਗਏ ਨੇ। ਕੰਪਨੀ ਦਾ ਮੁੱਖ ਮਕਸਦ ਘੱਟ ਕੀਮਤਾਂ ਦੇ ਉੱਤੇ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਉਣਾ ਹੈ। ਵੈਸੇ ਇਸ ਵਕਤ ਮੰਨਿਆ ਜਾ ਰਿਹਾ ਹੈ ਕਿ ਅਮੂਲ ਦੇ ਡੈਰੀ ਪ੍ਰੋਡਕਟ ਨੂੰ ਰਿਲਾਇੰਸ ਦੇ ਡੈਰੀ ਪ੍ਰੋਡਕਟ ਇੱਕ ਚੰਗੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਸਕਦੇ ਨੇ। ਉਧਰ ਬੈਂਕ ਆਫ ਬੜੌਦਾ ਨੂੰ ਲਗਭਗ 2800 ਕਰੋੜ ਰੁਪਏ ਦੀ ਕਰਜ਼ੇ ਦੀ ਅਦਾਇਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਦੁਬਈ ਦੇ ਕਾਰੋਬਾਰੀ ਅਤੇ ਦਿਵਾਲੀਆ NMC ਹੈਲਥਕੇਅਰ ਦੇ ਸੰਸਥਾਪਕ BR ਸ਼ੈਟੀ ਨੇ ਬੈਂਕ ਦੇ ਵਿਰੁੱਧ 15 ਅਰਬ US ਡਾਲਰ ਦਾ ਇੱਕ ਮੁਕੱਦਮਾ ਦਾਇਰ ਕਰ ਦਿੱਤਾ। ਸ਼ੈਟੀ ਨੇ ਬੈਂਕ ਦੇ ਮੌਜੂਦਾ ਅਤੇ ਸਾਬਕਾ ਬੈਂਕ ਅਧਿਕਾਰੀਆਂ ਸਣੇ 25 ਹੋਰਨਾਂ ਦੇ ਉੱਤੇ ਧੋਖਾਧੜੀ ਦਾ ਅਤੇ ਵਿੱਤੀ ਬੇਨੀਮੀਆਂ ਦਾ ਦੋਸ਼ ਮੜਿਆ। ਇਸ ਖਬਰ ਤੋਂ ਬਾਅਦ ਬੈਂਕ ਆਫ ਬੜੌਦਾ ਦੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰ ਲਗਭਗ 3% ਡਿੱਗ ਪਏ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਬੇ ਹਾਈ ਕੋਰਟ ਦੇ ਵਿੱਚ ਦਾਇਰ ਇੱਕ ਪਟੀਸ਼ਨ 'ਚ ਸ਼ੈਟੀ ਨੇ ਦੋਸ਼ ਲਗਾਇਆ ਕਿ ਬੈਂਕ ਦੇ ਅਧਿਕਾਰੀਆਂ ਨੇ ਉਸ ਦੀ ਕੰਪਨੀ ਦੇ ਨਾਲ ਲੈਣ ਦੇਣ ਦੇ ਵਿੱਚ ਮਦਦ ਜਿਹੜੀ ਕੀਤੀ ਸੀ ਉਹ ਮਨੀ ਲਾਂਡਰਿੰਗ ਦੇ ਤਹਿਤ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਸੀ। ਉਸਦਾ ਦਾਅਵਾ ਹੈ ਕਿ ਕੁਝ ਅਜਿਹੇ ਕਰਜ਼ਿਆਂ ਦੇ ਉੱਤੇ ਜਾਲੀ ਹਸਤਾਖਰ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਵਜੋਂ ਵਿੱਤੀ ਦੇਣਦਾਰੀਆਂ ਦੇ ਵਿੱਚ ਗੜਬੜਾਂ ਸਾਹਮਣੇ ਆਈਆਂ ਨੇ। ਸ਼ੈਟੀ ਨੇ ਕੁੱਲ 15 ਅਰਬ ਡਾਲਰ ਦਾ ਹੁਣ ਹਰਜ਼ਾਨਾ ਉਹ ਬੈਂਕ ਆਫ ਬੜੌਦਾ ਤੋਂ ਹੀ ਮੰਗ ਰਹੇ ਹੈ। ਇਸ ਦੇ ਵਿੱਚ ਸਿੱਧੇ 5 ਅਰਬ ਡਾਲਰ ਦਾ ਜੁਰਮਾਨਾ ਤਾਂ ਹੋਏ ਆਰਥਿਕ ਨੁਕਸਾਨ ਦੇ ਲਈ ਹੈ ਅਤੇ ਇਸ ਤੋਂ ਇਲਾਵਾ 5 ਅਰਬ ਡਾਲਰ ਕਾਰੋਬਾਰ ਦੇ ਨਾਲ ਸੰਬੰਧਿਤ ਹੋਏ ਨੁਕਸਾਨ ਦੇ ਲਈ ਹੈ ਅਤੇ ਸਾਖ ਦੇ ਨੁਕਸਾਨ ਦੇ ਲਈ ਮੰਗਿਆ ਗਿਆ 5 ਅਰਬ ਡਾਲਰ। ਇਸ ਤੋਂ ਇਲਾਵਾ ਸ਼ੁਰੂਆਤੀ 10 ਅਰਬ ਡਾਲਰ ਅਤੇ 18% ਸਾਲਾਨਾ ਵਿਆਜ ਦੀ ਮੰਗ ਵੀ ਕੀਤੀ ਗਈ ਹੈ। ਸਾਰੇ ਦੋਸ਼ ਪਟੀਸ਼ਨ ਦੇ ਵਿੱਚ ਦਾਅਵੇ ਕੀਤੇ ਗਏ ਨੇ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਇੱਕ ਤਿਤਲੀਆਂ ਵਰਗੇ ਪਰ ਮੱਛਰਾਂ ਦੀ ਤਰ੍ਹਾਂ ਤੰਗ ਕਰਨ ਵਰਗੇ ਬੱਗ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਹੋਣਗੇ। ਸਿਡਨੀ ਦੇ ਵਿੱਚ ਰਹਿੰਦੇ ਹੋ ਤਾਂ ਘੱਟੋ ਘੱਟ ਇਹ ਬੱਗਸ ਅੱਜ ਕੱਲ੍ਹ ਬਹੁਤ ਖਰਾਬੀਆਂ ਕਰ ਰਹੇ ਨੇ। ਮੌਥਸ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ ਹੈ, MOTHS। ਹੁਣ ਬੰਡਾਈ ਬੀਚ ਦੇ ਉੱਤੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਮੌਥਸ ਦੇਖਣ ਨੂੰ ਮਿਲੇ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਇਸ ਕਿਸਮ ਦੇ ਮੌਥਸ ਆ ਜਾਂਦੇ ਨੇ। ਇਹ ਮਾਈਗ੍ਰੇਟਰੀ ਇੱਕ ਕਿਸਮ ਦੇ ਜੀਵ ਨੇ ਪਰ ਮੌਤਸ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਸਿਡਨੀ ਦੇ ਵਿੱਚ ਨੇ ਔਰ ਇਸ ਦੇ ਚੱਲਦਿਆਂ ਜਿਹੜੇ ਸ਼ਹਿਰੀ ਇਲਾਕੇ ਨੇ ਜਿੱਥੇ ਖਾਸ ਤੌਰ ਦੇ ਉੱਤੇ ਬੀਚ ਜਾਂ ਉਸਦੇ ਆਲੇ ਦੁਆਲੇ ਦੇ ਇਲਾਕੇ ਨੇ ਜਿਹੜੇ ਖੁੱਲ੍ਹੇ ਇਲਾਕੇ ਨੇ ਉੱਥੇ ਲੋਕਾਂ ਨੂੰ ਜਿਹੜਾ ਬਾਹਰ ਘੁੰਮਣ ਫਿਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਹਾਲਾਂਕਿ ਸਾਲ 2026 ਮੌਤਸ ਦੇ ਹਵਾਲੇ ਦੇ ਨਾਲ ਸਭ ਤੋਂ ਭੈੜਾ ਸਾਲ ਦੱਸਿਆ ਜਾ ਰਿਹਾ। ਇਸ ਤੋਂ ਪਹਿਲਾਂ 2019-20 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਮੌਤਸ ਦਾ ਇੱਕ ਤਰੀਕੇ ਦਾ ਅਟੈਕ ਹੀ ਹੋਇਆ ਸੀ। ਮੌਸਮ ਬਦਲਦਿਆਂ ਹੀ ਇਹ ਆਸਟ੍ਰੇਲੀਆ ਦੇ ਇਹਨਾਂ ਪੂਰਬੀ ਤਟੀ ਇਲਾਕਿਆਂ ਨੂੰ ਛੱਡ ਕੇ ਕਿਸੇ ਹੋਰ ਇਲਾਕੇ ਦੇ ਵਿੱਚ ਚਲੇ ਜਾਣਗੇ।
ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਬਜ਼ੁਰਗਾਂ ਨੂੰ ਖਾਸ ਤੌਰ ਦੇ ਉੱਤੇ ਉਹ ਬਜ਼ੁਰਗ ਜਿਹੜੇ ਕਿ ਪ੍ਰਾਈਵੇਟ ਇੰਸ਼ੋਰੈਂਸ ਅਫੋਰਡ ਕਰ ਸਕਦੇ ਸੀ ਉਹਨਾਂ ਨੂੰ ਪ੍ਰਾਈਵੇਟ ਇੰਸ਼ੋਰੈਂਸ ਦੇ ਉੱਤੇ ਦਿੱਤੀ ਜਾਣ ਵਾਲੀ ਰਿਬੇਟ ਜਿਹੜੀ ਸੀ ਸਰਕਾਰ ਦੀ ਤਰਫ ਤੋਂ ਬੰਦ ਕਰਨ ਦੀ ਇੱਕ ਯੋਜਨਾ ਲਿਖੀ ਗਈ ਸੀ ਪਰ ਇਸ ਤੋਂ ਬਾਵਜੂਦ ਇਸ ਯੋਜਨਾ ਨੂੰ ਕਾਨੂੰਨ ਬਣਾਉਣ ਦੇ ਲਈ ਜਿਹੜਾ ਹੇਠਲਾ ਸਦਨ ਸੀ ਅਤੇ ਸੈਨੇਟ ਸੀ ਉਸ ਦੇ ਵਿੱਚ ਬਿੱਲ ਪੇਸ਼ ਕੀਤਾ ਜਾਣਾ ਸੀ ਇਹ ਬੜਾ ਵਿਰਲਾ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਰੋਧੀ ਧਿਰ ਜਿਹੜਾ ਗੱਠਜੋੜ ਹੈ ਜਿਸ ਦੇ ਵਿੱਚ ਲਿਬਰਲ ਨੈਸ਼ਨਲ ਪਾਰਟੀ ਹੈ ਉਹਨਾਂ ਨੇ ਗ੍ਰੀਨਸ ਪਾਰਟੀ ਦੇ ਨਾਲ ਸਮਝੌਤਾ ਕਰਕੇ ਸਰਕਾਰ ਦੇ ਇਸ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਰਿਬੇਟ ਬਿੱਲ ਨੂੰ ਰੋਕਣ ਦੇ ਲਈ ਆਪਸ ਦੇ ਵਿੱਚ ਇਕੱਠੇ ਹੋ ਕੇ ਟੀਮ ਅਪ ਕੀਤਾ ਅਤੇ ਇਸ ਬਿੱਲ ਨੂੰ ਸਕ੍ਰੈਪ ਕਰ ਦਿੱਤਾ ਹਾਲਾਂਕਿ ਸਿਹਤ ਮੰਤਰੀ ਮਾਰਕ ਬਟਲਰ ਨੇ ਵਿਰੋਧੀ ਧਿਰ ਅਤੇ ਕ੍ਰੋਸ ਬੈਂਚਰ ਦੇ ਇਸ ਕਦਮ ਦੇ ਉੱਤੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਨੇ ਬੁੱਧਵਾਰ ਦੁਪਹਿਰ ਵੇਲੇ ਸੈਨੇਟ ਦੇ ਵਿੱਚ ਮਿਲ ਕੇ ਸਰਕਾਰ ਨੂੰ ਬਿੱਲ ਨੂੰ ਸੰਸਦ ਤੋਂ ਖਾਰਜ ਕਰ ਸਰਕਾਰ ਦੇ ਇਸ ਬਿੱਲ ਨੂੰ ਖਾਰਜ ਕਰਵਾਉਣ ਦੇ ਲਈ ਦੋਹਾਂ ਧਿਰਾਂ ਨੂੰ ਜੰਮ ਕੇ ਭੰਡਿਆ ਹਾਲਾਂਕਿ ਸਿਹਤ ਮੰਤਰੀ ਦੀ ਤਰਫ ਤੋਂ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਇਹ ਬਿੱਲ ਪੇਸ਼ ਕੀਤਾ ਗਿਆ ਹੇਠਲੇ ਸਦਨ ਦੇ ਵਿੱਚ ਬਗੈਰ ਇਸ ਦਾ ਓਰੀਜਨਲ ਜਾਂ ਅਸਲ ਰੂਪ ਹੈ ਜਿਹੜਾ ਉਸ ਦੇ ਵਿੱਚ ਕੋਈ ਬਦਲਾਅ ਕਰਨ ਲੱਗਿਆ ਦੱਸ ਦਈਏ ਕਿ ਸਿਹਤ ਮੰਤਰੀ ਨੇ ਇਸ ਨੂੰ ਇੱਕ ਸਿਆਸੀ ਸੰਕਟ ਵੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਬੇਹੱਦ ਮਾੜੀ ਗੱਲ ਹੈ ਕਿ ਗੱਠਜੋੜ ਦੇ ਮੈਂਬਰ ਸਹੀ ਬਜਟ ਪ੍ਰਬੰਧਨ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਜਿਹੜੀਆਂ ਨੇ ਕਾਰਵਾਈਆਂ ਕਰ ਰਹੇ ਨੇ ਅਸਲ 'ਚ ਪ੍ਰਸਤਾਵਿਤ ਕਾਨੂੰਨ ਦੇ ਤਹਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਆਸਟ੍ਰੇਲੀਆਈ ਨੇ ਉਹਨਾਂ ਨੂੰ ਮਿਲਣ ਵਾਲੀ ਪ੍ਰਾਈਵੇਟ ਹੈਲਥ ਰਿਬੇਟ ਅਗਲੇ ਸਾਲ ਅਪ੍ਰੈਲ ਤੋਂ ਘਟਾਈ ਜਾਣੀ ਸੀ ਸਰਕਾਰ ਦਾ ਇਹ ਕਹਿਣਾ ਸੀ ਕਿ ਇਸ ਦੇ ਨਾਲ ਫੈਡਰਲ ਬਜਟ ਦੇ ਵਿੱਚ $3 ਅਰਬ ਦੀ ਬਚਤ ਹੋ ਸਕਦੀ ਹੈ ਅਤੇ ਪਰ ਇਸ ਦੇ ਨਾਲ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਪ੍ਰਾਈਵੇਟ ਇੰਸ਼ੋਰੈਂਸ ਲੈ ਰੱਖੀ ਹੈ ਉਹਨਾਂ ਨੂੰ ਸਾਲਾਨਾ $400 ਤੱਕ ਦਾ ਹੁਣ ਵਾਧੂ ਬੋਝ ਚੱਕਣਾ ਪੈ ਜਾਂਦਾ ਅਸਲ 'ਚ ਇਹ ਰਿਬੇਟ ਜਿਹੜੀ ਹੈ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਉੱਤੇ ਸਰਕਾਰ ਹੀ ਦੇ ਦਿੰਦੀ ਸੀ ਪਰ ਸਰਕਾਰ ਦਾ ਕਹਿਣਾ ਸੀ ਕਿ ਇਹ ਰਿਬੇਟ ਹੁਣ ਜਾਰੀ ਨਹੀਂ ਰੱਖਣਾ ਚਾਹੁੰਗੇ ਕਿਉਂਕਿ ਬਜ਼ੁਰਗਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਉਹਨਾਂ ਦੇ ਮੈਡੀਕੇਅਰ ਜਾਂ ਦੂਸਰੇ ਕਨਸੈਸ਼ਨ ਕਾਰਡ ਦੇ ਜ਼ਰੀਏ ਮਿਲ ਹੀ ਜਾਂਦੀਆਂ ਨੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਕੋਈ ਉਦੋਂ ਲੈਂਦਾ ਹੈ ਜਦੋਂ ਉਸਦੇ ਕੋਲ ਪੈਸੇ ਵਧੇਰੇ ਹੁੰਦੇ ਨੇ ਨਹੀਂ ਤਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜਿਹੜੀ ਹੈ ਉਹ ਅਫੋਰਡ ਕਰਨੀ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਜਿਹੜਾ ਉਹਨਾਂ ਦੇ ਇਸ ਇੰਸ਼ੋਰੈਂਸ ਦੀ ਕੋਸਟ ਹੈ ਜਿਹੜੀ ਹੁਣ ਸਰਕਾਰ ਹੀ ਚੱਲਦੀ ਰਹੇਗੀ ਜਿਵੇਂ ਕਿ ਪਹਿਲਾਂ ਚੱਲਦੀ ਰਹੀ ਸੀ ਔਰ ਇਸੇ ਨੂੰ ਲੈ ਕੇ ਜਿਹੜੀ ਲੇਬਰ ਪਾਰਟੀ ਹੈ ਉਹ ਵਿਰੋਧੀ ਧਿਰ ਤੋਂ ਉਲਟ ਪੱਖ ਰੱਖੀ ਬੈਠੀ ਹੈ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਬਚਤ ਹੋਣੀ ਚਾਹੀਦੀ ਹੈ ਔਰ ਇਸ ਕਿਸਮ ਦੇ ਨਾਲ ਜਿਹੜੇ ਸਰਦੇ ਪਰਦੇ ਪੁੱਜਦੇ ਲੋਕ ਨੇ ਜੇਕਰ ਉਹ ਆਪਣਾ ਖਰਚਾ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਝੱਲ ਸਕਦੇ ਨੇ ਤਾਂ ਉਹ ਰੱਖ ਲੈਣ ਨਹੀਂ ਤਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲੈਣਾ ਇੰਨੀ ਕਿਹੜੀ ਮਜਬੂਰੀ ਹੈ ਸਰਕਾਰ ਦਾ ਤਰਕ ਹੈ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਇਸ ਵਕਤ 4.7% ਦੇ ਉੱਤੇ ਬਰਕਰਾਰ ਹੈ ਸੋ ਇਸ ਨੂੰ ਇੱਕ ਚੰਗੀ ਖਬਰ ਹੀ ਮੰਨ ਲਿਆ ਜਾਵੇ ਜਦੋਂ ਦੁਨੀਆ ਭਰ ਦੇ ਵਿੱਚ ਅਨਸਰਟੈਨਿਟੀ ਦਾ ਯਾਨੀ ਕਿ ਬੇਕਿਆਸੀਆਂ ਜੀਆਂ ਲੱਗੀਆਂ ਹੋਈਆਂ ਨੇ ਐਸਾ ਮਾਹੌਲ ਹੈ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਮੱਧ ਪੂਰਬ ਦੇ ਵਿੱਚ ਜੰਗ ਲੱਗੀ ਹੋਈ ਹੈ ਅਜਿਹੇ ਦੇ ਵਿੱਚ ਮਹਿੰਗਾਈ ਦੁਨੀਆ ਭਰ 'ਚ ਵੱਧ ਰਹੀ ਹੈ ਪਰ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਵਧੀ ਨਹੀਂ ਹੈ ਬਾਵਜੂਦ ਇਸ ਦੇ ਇਹ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ ਲਗਭਗ 39,300 ਤੋਂ ਥੋੜ੍ਹੇ ਹੀ ਕੁਝ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਕੰਮਕਾਰ ਕਰਨ ਲੱਗੇ ਨੇ ਯਾਨੀ ਕਿ ਅਨਇੰਪਲੋਇਡ ਲੋਕਾਂ ਦੀ ਗਿਣਤੀ ਜਿਹੜੀ ਹੈ ਇੰਨੀ ਨਹੀਂ ਵਧੀ ਹੈ ਜਿਹੜੀ ਪਹਿਲਾਂ ਗਿਣਤੀ ਸੀ ਉਸ ਦੇ ਵਿੱਚ 9,000 ਦੇ ਕਰੀਬ ਲੋਕ ਹੋਰ ਵਧੇ ਨੇ ਬੇਰੁਜ਼ਗਾਰੀ ਦਰ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਸਥਿਰ ਰਹਿਣਾ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੀ ਤਰਫ ਤੋਂ ਇਹ ਫੈਸਲੇ ਨੂੰ ਕਿਵੇਂ ਲਿਆ ਜਾਂਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ ਇਸ ਕੈਲੰਡਰ ਵਰ੍ਹੇ ਦਾ ਜਿਹੜਾ ਵਿਆਜ ਦਰਾਂ ਦਾ ਐਲਾਨ ਹੈ ਉਹ ਹਾਲੇ ਨਵੰਬਰ ਮਹੀਨੇ ਦੇ ਵਿੱਚ ਹੋਣਾ ਹੈ ਉਧਰ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਹੁੰਦੀ ਨਿਲਾਮੀ ਦੀ ਕਲੀਅਰੈਂਸ ਰੇਟ ਇੱਕ ਵਾਰ ਫਿਰ ਤੋਂ ਜੂਨ ਮਹੀਨੇ ਤੋਂ ਬਾਅਦ ਥੱਲੇ ਡਿੱਗੀ ਹੈ ਲਗਭਗ 44% ਪ੍ਰੋਪਰਟੀਜ਼ ਜਿਹੜੀਆਂ ਨੇ ਕੋਟੈਲਿਟੀ ਦੇ ਮੁਤਾਬਕ ਉਹ ਕਲੀਅਰ ਹੋਈਆਂ ਨੇ ਯਾਨੀ ਕਿ ਜੇਕਰ ਇੱਕ ਬਾਜ਼ਾਰ ਦੇ ਵਿੱਚ 100 ਪ੍ਰੋਪਰਟੀਜ਼ ਨਿਲਾਮੀ ਦੇ ਉੱਤੇ ਆਉਂਦੀਆਂ ਨੇ ਤਾਂ ਉਸ ਦੇ ਵਿੱਚੋਂ 44 ਹੀ ਵਿਕ ਪਾਉਂਦੀਆਂ ਨੇ ਬਾਕੀ ਦੀਆਂ ਫਿਰ ਤੋਂ ਬਾਜ਼ਾਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਨਿਲਾਮੀ ਦੇ ਲਈ ਲਟਕੀਆਂ ਰਹਿ ਜਾਂਦੀਆਂ ਅਜਿਹੇ ਦੇ ਵਿੱਚ ਇਹ ਮਤਲਬ ਹੈ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਮਾਰਕੀਟ ਸਲੋ ਡਾਊਨ ਦੇ ਸੰਕੇਤ ਦਿਖਾਈ ਦੇ ਰਹੇ ਨੇ ਜਿਵੇਂ ਸਿਡਨੀ ਦੇ ਵਿੱਚ 45.6% ਘਰਾਂ ਦੀ ਜਿਹੜੀ ਆਪਸ਼ਨ ਉਹ ਕਲੀਅਰ ਹੋ ਸਕੀ ਜਦਕਿ ਪਿਛਲੇ ਸਾਲ ਇਸੇ ਹੀ ਮਹੀਨੇ ਦੇ ਵਿੱਚ ਇਹ 68.2% ਸੀ ਉੱਥੇ ਮੈਲਬਨ ਦੀ ਗੱਲ ਕਰੀਏ ਤਾਂ ਇੱਥੇ 43% ਆਪਸ਼ਨ ਜਿਹੜੀ ਉਹ ਕਲੀਅਰ ਹੋ ਸਕੀ ਹੈ
ਪਿਛਲੇ ਸਾਲ ਇਸ ਤੋਂ ਬਿਹਤਰ ਆਕਸ਼ਨ ਕਲੀਅਰ ਹੋਈ ਸੀ। ਐਡੀਲੇਡ ਤੇ ਬ੍ਰਿਸਬੇਨ ਜਿਹੜੇ ਨੇ ਉੱਥੇ ਇੱਕ ਹਫਤੇ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਬਾਰ ਵੀ ਜਿਹੜੀਆਂ ਆਕਸ਼ਨਸ ਹੋ ਰਹੀਆਂ ਨੇ ਘਰਾਂ ਦੀਆਂ ਪ੍ਰੋਪਰਟੀਜ਼ ਦੀਆਂ, ਔਰ ਉਹ ਚੰਗੇ ਰੇਟ ਦੇ ਉੱਤੇ ਹੋ ਰਹੀਆਂ। ਉੱਥੇ ਆਸਟ੍ਰੇਲੀਆ ਦੇ ਐਂਟੀ ਕਰਪਸ਼ਨ, ਵਿਕਟੋਰੀਆ ਸੂਬੇ ਦੇ ਐਂਟੀ ਕਰਪਸ਼ਨ ਕਮਿਸ਼ਨ ਦੀ ਤਰਫ ਤੋਂ ਪਾਇਆ ਗਿਆ ਕਿ ਵਿਕਟੋਰੀਆ ਦੇ ਵਿੱਚ ਕੋਵਿਡ ਦੇ ਵੇਲੇ ਜਿਹੜੀਆਂ ਆਰਗਨਾਈਜੇਸ਼ਨ ਬੰਦ ਹੋ ਕੇ ਰਹਿ ਗਈਆਂ ਸੀ ਅਤੇ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਮੰਗੇ ਸੀ। ਲਗਭਗ 9,000 ਆਸਟ੍ਰੇਲੀਅਨ ਵਿਕਟੋਰੀਅਨ ਐਸੀਆਂ ਸੰਸਥਾਵਾਂ ਨੇ ਜਾਂ ਕੰਪਨੀਆਂ ਨੇ ਜਿਨ੍ਹਾਂ ਦੇ ਪਲ ਵੱਲ ਲਗਭਗ $250 million ਆਸਟ੍ਰੇਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ, ਗਰਾਂਟਾਂ ਸਰਕਾਰ ਦੀ ਤਰਫ ਤੋਂ ਗਈਆਂ ਹੋਣਗੀਆਂ ਪਰ ਇਹ ਗਲਤ ਢੰਗ ਦੇ ਨਾਲ ਗਈਆਂ, ਯਾਨੀ ਕਿ ਇਹ ਜਿਹੜੇ ਅਦਾਰੇ ਨੇ ਇਹ ਡਿਜ਼ਰਵ ਵੀ ਨਹੀਂ ਕਰਦੇ ਸੀ ਪਰ ਇਹਨਾਂ ਨੇ ਨਕਲੀ ਦਸਤਾਵੇਜ਼ਾਂ ਦਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ COVID-19 ਦੇ ਦਰਮਿਆਨ ਦਿੱਤੀਆਂ ਗਈਆਂ ਸਰਕਾਰੀ ਪੇਮੈਂਟ ਸੀ ਉਹਨਾਂ ਨੂੰ ਹਾਸਲ ਕੀਤਾ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਆਈਬੈਕ ਯਾਨੀ ਇੰਡੀਪੈਂਡੈਂਟ ਬਰੋਡ ਬੇਸਡ ਐਂਟੀ ਕਰਪਸ਼ਨ ਕਮਿਸ਼ਨ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹ $285 million ਦੇ ਆਸ ਪਾਸ ਦੀਆਂ ਜਿਹੜੀਆਂ ਪੇਮੈਂਟ ਹੈ ਇਹਨਾਂ ਲੋਕਾਂ ਤੋਂ ਵਾਪਸ ਲਈਆਂ ਜਾਣ, ਪਰ ਇਸ ਦੇ ਖਾਤਰ ਕਿਸੇ ਨੂੰ ਪੀਨਲਾਈਜ਼ ਯਾਨੀ ਕਿ ਸਜ਼ਾ ਦਿੱਤੀ ਜਾਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਸ ਮਾਮਲੇ ਦੇ ਵਿੱਚ ਜਿਹੜੀ ਆਈਬੈਕ ਦੀ ਰਿਪੋਰਟ ਹੈ ਉਸ ਦੇ ਵਿੱਚ ਕੁਝ ਨਾਮ ਜਿਹੜੇ ਨੇ ਉਹ ਜਨਤਕ ਕੀਤੇ ਗਏ ਨੇ। ਉੱਥੇ ਬ੍ਰਿਸਬੇਨ ਦੇ ਵਿੱਚ ਹੁਣ ਸਿਡਨੀ ਦੀ ਤਰਜ਼ ਦੇ ਉੱਤੇ ਜਿਹੜੀਆਂ ਪਾਣੀ ਦੇ ਵਿੱਚ ਤੈਰਦੀਆਂ ਜਿਹੜੀਆਂ ਫੇਰੀਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਡਬਲ ਡੈਕਰ ਫੇਰੀਜ਼ ਨੇ ਉਹਨਾਂ ਨੂੰ ਬਾਰ ਲਾਇਸੈਂਸ ਰੈਡੀ ਫੇਰੀਜ਼ ਦੇ ਤੌਰ ਦੇ ਉੱਤੇ ਤਿਆਰ ਕੀਤਾ ਜਾਏਗਾ। ਬ੍ਰਿਸਬੇਨ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਸਿਡਨੀ ਦੇ ਵਿੱਚ ਇਹ ਤਜਰਬਾ ਵਧੀਆ ਚੱਲਦਾ, ਜਿਹੜੀਆਂ ਦੂਰੀ ਮੰਜ਼ਿਲਾਂ ਵਾਲੀਆਂ ਫੇਰੀਜ਼ ਨੇ ਉਹਨਾਂ ਦੀ ਉੱਪਰਲੀ ਮੰਜ਼ਿਲ ਦੇ ਵਿੱਚ ਲਾਇਸੈਂਸਡ ਬਾਰ ਸਥਾਪਿਤ ਕੀਤੇ ਜਾ ਸਕਦੇ ਨੇ, ਨਾਲੇ ਤਾਂ ਕੌਂਸਲ ਨੂੰ ਉਸ ਦਾ ਫਾਇਦਾ ਮਿਲੇਗਾ ਅਤੇ ਨਾਲੇ ਲੋਕ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਫੇਰੀਜ਼ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਿਤਾ ਸਕਿਆ ਕਰਨਗੇ, ਔਰ ਇਸ ਦੇ ਨਾਲ ਬ੍ਰਿਸਬੇਨ ਸ਼ਹਿਰ ਦੀ ਆਰਥਿਕਤਾ ਦੇ ਵਿੱਚ ਵੀ ਜਿਹੜਾ ਨਿਘਾਰ ਆਇਆ ਹੋਇਆ ਉਸ ਦੇ ਵਿੱਚ ਫਰਕ ਪਏਗਾ। ਉੱਥੇ ਜਾਣ ਤੋਂ ਪਹਿਲਾਂ ਕ੍ਰਿਕਟ ਦੀ ਖਬਰ ਦੀ ਸਾਂਝ ਪਾ ਲਈਏ ਅਤੇ ਵੈਸਟ ਇੰਡੀਜ਼ ਅਤੇ ਭਾਰਤ ਦੇ ਦਰਮਿਆਨ ਹੋਇਆ ਚੌਥਾ T20 ਮੈਚ ਭਾਰਤ ਨੇ ਹਾਰ ਲਿਆ। ਵੈਸਟ ਇੰਡੀਜ਼ ਨੇ ਇਹ ਮੈਚ 24 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਕਪਤਾਨ ਸਾਈ ਹੋਪ ਦਾ ਬੱਲਾ ਇੱਕ ਵਾਰ ਫਿਰ ਤੋਂ ਚੱਲਿਆ ਅਤੇ 102 ਨਾਬਾਦ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੈਫਿਨ ਰਤਰਫਰਡ ਨੇ 49 ਦੌੜਾਂ ਨਾਬਾਦ ਬਣਾਈਆਂ, ਹਾਲਾਂਕਿ ਉਹ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਏ। ਪਰ ਉੱਧਰ ਭਾਰਤ ਵਾਲੇ ਪਾਸਿਓਂ ਕੋਈ ਖਾਸ ਗੇਂਦਬਾਜ਼ੀ ਵੀ ਨਹੀਂ ਹੋ ਸਕੀ। ਜੇਕਰ ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਅਤੇ ਅਕਸ਼ਰ ਪਟੇਲ ਦੀ ਇੱਕ ਇੱਕ ਵਿਕਟ ਨੂੰ ਛੱਡ ਦਈਏ ਤਾਂ ਭਾਰਤ ਦੀ ਤਰਫ ਤੋਂ ਗੇਂਦਬਾਜ਼ੀ ਦੇ ਸੈਕਟਰ ਦੇ ਵਿੱਚ ਕੋਈ ਖਾਸ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਗਿਆ, ਜਿਸ ਦਾ ਫਾਇਦਾ ਵੈਸਟ ਇੰਡੀਜ਼ ਨੇ ਇੱਕ ਵੱਡਾ ਸਕੋਰ ਬਣਾ ਕੇ ਖੜ੍ਹਾ ਕੀਤਾ। ਔਰ ਭਾਰਤ ਇਸ ਦੇ ਜਵਾਬ ਦੇ ਵਿੱਚ ਇਸ ਟੂਰਨਾਮੈਂਟ ਦੇ ਅੰਦਰ ਮਾਫ਼ ਕਰਨਾ ਇਸ ਚੌਥੇ ਮੈਚ ਦੇ ਅੰਦਰ 248 ਦੌੜਾਂ ਬਣਾਉਣ ਉਤਰਿਆ ਸੀ ਪਰ 223 ਦੌੜਾਂ ਹੀ ਬਣਾ ਸਕਿਆ। ਭਾਰਤ ਦੀ ਤਰਫ ਤੋਂ ਤਿਲਕ ਵਰਮਾ ਨੇ ਸਭ ਤੋਂ ਵੱਧ 43 ਅਤੇ ਨਿਤੀਸ਼ ਕੁਮਾਰ ਰੈਡੀ ਨੇ 41 ਦੌੜਾਂ ਬਣਾਈਆਂ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Rich

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯੂ ਆਰ ਲਿਸਨਿੰਗ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ
4: ਸਟੇ ਟਿਊਨਡ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1604.

0: ਮਿੱਠੀ ਧੁਨ ਰਬਾਬ ਦੀ ਯੂਨੀਵਰਸਿਟੀ ਸਾਡੇ ਪੰਜਾਬ ਦੀ ਇਹ ਗਾਣਾ ਇਸ ਕਰਕੇ ਚਲਾਇਆ ਜੀ ਕਿਉਂਕਿ ਅੱਜ ਗੱਲ ਇਸੇ ਯੂਨੀਵਰਸਿਟੀ ਪੰਜਾਬ ਦੀ ਗੱਲ ਕਰਨੀ ਹੈਗੀ ਹੈ ਕਿਉਂ ਕਰਨੀ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਹੈਪੀ ਬਰਥਡੇ ਕਹਿ ਸਕਦੇ ਹੋ ਤੁਸੀਂ ਕਈ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਇਸ ਯੂਨੀਵਰਸਿਟੀ ਦੀ ਸਥਾਪਨਾ ਨੂੰ ਪਰ ਇੱਦਾਂ ਹੀ ਨਹੀਂ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਇਸ ਸੂਬੇ ਦੇ ਨਾਂ ਦੇ ਉੱਤੇ ਬਣੀ ਹੋਈ ਹੈ ਇਸ ਯੂਨੀਵਰਸਿਟੀ ਦੀ ਅਹਿਮੀਅਤ ਕੀ ਹੈਗੀ ਹੈ ਇਤਿਹਾਸ ਕੀ ਹੈਗਾ ਇਹ ਸਾਰੇ ਕਾਸੇ ਬਾਰੇ ਆਪਾਂ ਜਾਣਾਂਗੇ ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਕੀ ਹਾਲ ਚਾਲ ਨੇ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ ਮੈਂ ਇੱਕ ਕਿਤੇ ਪੜ੍ਹ ਰਿਹਾ ਸੀਗਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਵੈਸੇ ਆਪਾਂ ਤੁਸੀਂ ਅੱਗੇ ਚੱਲ ਕੇ ਦੱਸਣਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦਾ ਬੀਜ ਜਿਹੜਾ ਬੋਇਆ ਜਾਂਦਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਥੋਟ ਹਾਲਾਂਕਿ ਬਰਤਾਨਵੀ ਸ਼ਾਸਨ ਕਾਲ ਦੇ ਵਿੱਚ ਸਥਾਪਿਤ ਹੋਈ ਪਰ ਉਸ ਵਕਤ ਜਿਹਨਾਂ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 1882 ਦੇ ਆਸ ਪਾਸ ਉਦੋਂ ਕਹਿੰਦੇ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਜਿਹੜੀਆਂ ਮਾਡਰਨ ਸਟਾਈਲ ਦੀਆਂ ਜਿਹੜੀਆਂ ਅੱਜ ਕੱਲ੍ਹ ਦੇ ਸਟਾਈਲ ਦੀਆਂ ਯੂਨੀਵਰਸਿਟੀਆਂ ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਮੱਧ ਪੂਰਬ ਦੇ ਵਿੱਚ ਇਸਲਾਮਿਕ ਕਲਚਰ ਦਾ ਜਿਹੜਾ ਇੱਕ ਪੜ੍ਹਾਈ ਹੋ ਸਕਦੀ ਹੈਗੀ ਹੈ ਹਰ ਇੱਕ ਮੁਲਕ ਦੇ ਵਿੱਚ ਉਸ ਪਰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਯੂਨੀਵਰਸਿਟੀ ਜਿਹਨੂੰ ਮੰਨਿਆ ਜਾਂਦਾ ਮਾਡਰਨ ਯੂਨੀਵਰਸਿਟੀ ਔਰ ਯੂਰੋਪੀਅਨ ਇੰਗਲਿਸ਼ ਸਟਾਈਲ ਦੀਆਂ ਯੂਨੀਵਰਸਿਟੀਜ਼ ਇਹੀ ਇਹਨਾਂ ਨੇ ਸਥਾਪਿਤ ਕੀਤੀਆਂ ਸੀ ਚਾਹੇ ਸਪੇਨ ਦੀਆਂ ਜਿੱਥੇ ਜਿੱਥੇ ਬਸਤੀਆਂ ਬਣੀਆਂ ਜਾਂ ਪੁਰਤਗਾਲ ਦੀਆਂ ਬਣੀਆਂ ਜਾਂ ਬਰਤਾਨੀਆ ਦੀਆਂ ਬਣੀਆਂ ਜਾਂ ਫਰਾਂਸ ਦੀਆਂ ਬਣੀਆਂ ਸੋ ਬੈਰੂਤ ਦੇ ਵਿੱਚ ਇੱਕ ਯੂਨੀਵਰਸਿਟੀ ਸੀ ਇੱਕ ਲੈਬਨਾਨ ਦੇ ਵਿੱਚ ਅਤੇ ਇੱਕ ਜਾਪਾਨ ਦੇ ਵਿੱਚ ਸੀਗੀ ਟੋਕਿਓ ਯੂਨੀਵਰਸਿਟੀ ਅਦਰਵਾਈਜ਼ ਜਿਹੜੀਆਂ ਟੋਪ ਯੂਨੀਵਰਸਿਟੀ ਸੀ ਉਹ ਭਾਰਤ ਦੇ ਵਿੱਚ ਹੀ ਸੀਗੀਆਂ ਉਸ ਵਕਤ ਔਰ ਜੇ ਉਸ ਤੋਂ ਵੀ ਪਿੱਛੇ ਚਲੀ ਜਾਈਏ ਜਦੋਂ ਅਸੀਂ ਨਾਲੰਦਾ ਦੀ ਗੱਲ ਕਰਦੇ ਹੈਗੇ ਹਾਂ ਅਤੇ ਹੋਰ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ ਉਹ ਵੀ ਭਾਰਤ ਤੋਂ ਹੀ ਸ਼ੁਰੂ ਹੋਈਆਂ ਅਤੇ ਪੰਜਾਬ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਕਿਸੇ ਸਮੇਂ ਖਾਲਸਾ ਰਾਜ ਦੇ ਸਮੇਂ ਤਾਂ ਬੜੀ ਪੜ੍ਹੀ ਲਿਖੀ ਸਟੇਟ ਸੀਗੀ ਇੱਥੇ ਇਹ ਯੂਨੀਵਰਸਿਟੀ ਦਾ ਬਣਨਾ ਇੱਥੇ ਇਸ ਯੂਨੀਵਰਸਿਟੀ ਦਾ ਆਉਣਾ ਕਿੰਨਾ ਮਹੱਤਵਪੂਰਨ ਆ ਕਿੰਨਾ ਸਿਗਨੀਫਿਕੈਂਟ ਹੈ ਉਹਦੀ ਅੱਜ ਆਪਾਂ ਗੱਲ ਕਰਾਂਗੇ ਪਰ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਗੱਲ ਕਰ ਰਹੇ ਹਾਂ ਅਤੇ ਕੀ ਗੱਲ ਕਰਨੀ ਹੈ ਉਹ ਤੁਸੀਂ ਦੱਸੋ ਭਾਜੀ
1: ਨਹੀਂ ਬਿਲਕੁਲ ਤੁਸੀਂ ਇਹ ਗੱਲ ਇਸ ਕਰਕੇ ਵੀ ਅੱਜ ਇੰਪੋਰਟੈਂਟ ਹੈ ਕਿ ਅੱਜ ਦੇ ਦਿਨ ਜਿਹੜੀ ਹੈ ਇਹ ਯੂਨੀਵਰਸਿਟੀ 1882 ਦੇ ਵਿੱਚ ਸਥਾਪਿਤ ਹੋਈ ਸੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਵੱਡੀ ਹੈ ਦੂਜੀ ਜਿਹੜੀ ਤੁਸੀਂ ਜੋ ਗੱਲ ਕੀਤੀ ਹੈ ਜਿੱਥੋਂ ਸ਼ੁਰੂ ਕੀਤੀ ਹੈ ਕਿ ਜਿਹੜੀ ਨਵੀਂ ਜਿਹੜੀ ਹੈ ਇਤਿਹਾਸ ਦੇ ਵਿੱਚ ਨਵੇਂ ਤਰੀਕੇ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਵੱਡੀਆਂ ਜਿਹਨੂੰ ਆਪਾਂ ਵਿਸ਼ਵ ਵਿਦਿਆਲਿਆ ਕਹਿੰਦੇ ਹਾਂ ਜਾਂ ਯੂਨੀਵਰਸਿਟੀ ਕਹਿੰਦੇ ਹਾਂ ਤੇ ਉਹ ਚ ਜਿਹੜਾ ਹੈਗਾ ਹੈ ਪੰਜਾਬ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਲਾਹੌਰ ਦੇ ਵਿੱਚ ਸਥਾਪਿਤ ਹੋਈ ਜਿਹਦੇ ਉੱਤੇ ਠੀਕ ਹੈ ਉਦੋਂ ਭਾਵੇਂ ਇਹਦੇ ਚ ਜੋ ਐਡਮਿਨਿਸਟ੍ਰੇਸ਼ਨ ਸੀ ਜਾਂ ਸਾਰਾ ਉਹ ਬ੍ਰਿਟਿਸ਼ਰਸ ਨੇ ਸਾਰਾ ਕੁਛ ਕੀਤਾ ਤੇ ਪਰ ਇਹ ਵੀ ਇੱਕ ਪੁਰਾਣੀਆਂ ਦੁਨੀਆਂ ਦੀਆਂ ਪੁਰਾਣੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਜਾਣੀ ਜਾਂਦੀ ਹੈ ਕਿਉਂਕਿ ਜੇ ਆਪਾਂ ਖਾਸ ਕਰਕੇ ਦੋ ਹੋਰ ਜਿਹੜੀਆਂ ਯੂਨੀਵਰਸਿਟੀ ਦੀ ਆਮ ਗੱਲ ਚੱਲਦੀ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਉਹ ਜਿਹੜੀ ਉਹ ਉਹਦਾ ਐਕਟ 1915 ਚ ਪਾਸ ਹੁੰਦਾ ਉਹ ਬਾਅਦ ਚ ਬਣਦੀ ਹੈ ਤੇ ਇਸ ਤਰ੍ਹਾਂ ਜਿਹੜੀ ਜਾਮੀਆ ਮਿਲੀ ਹੈ ਤੇ ਉਹ ਵੀ 1920 ਦੇ ਵਿੱਚ ਬਣਦੀ ਹੈ ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਇਹ ਯੂਨੀਵਰਸਿਟੀ 1882 ਚ ਬਣ ਜਾਣਾ ਤੇ ਉਸ ਤੋਂ ਪਹਿਲਾਂ ਲਾਹੌਰ ਇੱਕ ਵਿਦਿਅਕ ਸੈਂਟਰ ਸੀਗਾ ਹੀ ਸੀਗਾ ਤੇ ਤੁਸੀਂ ਉਸ ਤੋਂ ਪਹਿਲਾਂ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਾਂ ਸਿੱਖ ਰਾਜ ਦੀ ਗੱਲ ਕੀਤੀ ਹੈ ਚਲੋ ਉਦੋਂ ਐਜੂਕੇਸ਼ਨ ਦਾ ਜਿਹੜਾ

0: ਸੀ ਉਹ ਸਿਲਸਿਲਾ ਸੀ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਸੀ ਤੇ ਉਹਨੂੰ ਸਥਾਪਿਤ ਵੀ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਰਜਵਾੜੇ ਸੀ ਜਾਂ ਭਾਵੇਂ ਛੋਟੇ ਸੀ ਭਾਵੇਂ ਵੱਡੇ ਸੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਸੀ ਤੇ ਉੱਥੇ ਇਸ ਲੈਵਲ ਦਾ ਜਾਂ ਇੱਕ ਜਿਹੜਾ ਹੈਗਾ ਇੱਕ ਸੈਂਟੀਫਿਕ ਟੈਂਪਰਾਮੈਂਟ ਵਾਲੀ ਜਿਹੜੀ ਹੈ ਉਹ ਇੱਦਾਂ ਦੇ ਜਿਹੜਾ ਗਿਆਨ ਦੀ ਗੱਲ ਉਹ ਅਜੇ ਇੱਧਰ ਨਹੀਂ ਸੀ ਸ਼ੁਰੂ ਹੋਈ ਬਿਲਕੁਲ ਪੱਛਮ ਦੇ ਵਿੱਚ ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਜਿਹੜੀਆਂ ਪਹਿਲਾਂ ਇਹ ਯੂਨੀਵਰਸਿਟੀਜ਼ ਬਣੀਆਂ ਤੇ ਜਾਂ ਈਵਨ ਜਿਹਨੂੰ ਆਪਾਂ ਓਰੀਐਂਟਲ ਜਿਹੜੀ ਹੈਗੀ ਮੂਵਮੈਂਟ ਕਹਿੰਦੇ ਹਾਂ ਐਜੂਕੇਸ਼ਨ ਦੇ ਵਿੱਚ ਤੇ ਪੂਰਬੀ ਲਹਿਰ ਕਹਿੰਦੇ ਹਾਂ ਤੇ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹੁਣ ਇਹ ਯੂਨੀਵਰਸਿਟੀ ਦਾ ਜਿਹੜਾ ਬਣਨਾ ਉਹ ਵੀ ਇਹ ਸੀ ਕਿ ਲਗਾਤਾਰ ਇਹਦੇ ਲਈ ਜਿਹੜੀਆਂ ਸੀ ਉਹ ਕੋਸ਼ਿਸ਼ਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਜਿਹੜਾ ਸਾਡਾ ਅਕੈਡਮੀਸ਼ੀਆ ਸੀ ਉਸ ਵੇਲੇ ਤਾਂ ਖੈਰ ਇਹਦੇ ਚ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਕਾਲਰ ਸੀ ਉਹਨਾਂ ਦਾ ਵੱਡਾ ਰੋਲ ਸੀਗਾ ਇਹ ਯੂਨੀਵਰਸਿਟੀ ਜਿਹੜਾ ਹੈ ਉਹ ਬਣਾਉਣ ਦੇ ਵਿੱਚ ਤੇ ਪਰ ਉਹਦੇ ਨਾਲ ਹੀ ਜਿਹੜੀ ਗੱਲ ਸੀ ਉਹ ਫਿਰ ਦੂਸਰੀ ਇਹ ਵੀ ਸੀ ਕਿ ਕਿਸ ਤਰ੍ਹਾਂ ਦੀ ਜਾਂ ਕਿਸ ਰੂਪ ਦੇ ਵਿੱਚ ਹੋਵੇ ਕਿੱਥੇ ਬਣੇ ਇਹ ਇਹਦੇ ਲਈ ਜਿਹੜਾ ਹੈਗਾ ਲਾਹੌਰ ਨੂੰ ਹੀ ਜਿਹੜਾ ਹੈ ਉਸ ਵੇਲੇ ਇਹ ਮੰਨਿਆ ਗਿਆ ਕਿ ਇੱਥੇ ਇਹ ਇਹਦੇ ਲਈ ਇੱਕ ਸਾਜ਼ਗਾਰ ਮਾਹੌਲ ਹੈ ਕਿਉਂਕਿ ਇੱਕ ਤਾਂ ਪਹਿਲਾਂ ਇਹ ਵੀ ਉੱਥੇ ਐਜੂਕੇਸ਼ਨ ਆ ਚੁੱਕੀ ਸੀ ਕਾਲਜ ਦੇ ਵਿੱਚ ਭਾਵੇਂ ਓਰੀਐਂਟਲ ਕਾਲਜ ਸੀ ਉੱਥੇ ਭਾਵੇਂ ਨੈਸ਼ਨਲ ਕਾਲਜ ਸੀ ਤੇ ਜਾਂ ਹੋਰ ਕਾਲਜ ਸੀਗੇ ਤੇ ਉਹ ਫਿਰ ਉੱਥੇ ਗਵਰਨਮੈਂਟ ਕਾਲਜ ਵੀ ਇਸ ਤੋਂ ਪਹਿਲਾਂ ਬਣ ਗਿਆ ਸੀ ਜਦੋਂ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ ਉਹ ਹੁੰਦੀ ਓਰੀਐਂਟਲ ਕਾਲਜ ਤੇ ਜਿਹੜੀ ਹੈ ਗਵਰਨਮੈਂਟ ਕਾਲਜ ਆ ਉੱਥੇ ਉਹ ਸਥਾਪਨਾ ਹੁੰਦੀ ਹੈ ਤੇ ਫਿਰ ਸ਼ੁਰੂ ਸ਼ੁਰੂ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਉੱਥੇ ਇਹਦਾ ਕੈਂਪਸ ਜਿਹੜਾ ਓਲਡ ਕੈਂਪਸ ਜਿਹਨੂੰ ਹੁਣ ਕਹਿੰਦੇ ਆ ਜਾਂ ਜਿਹਦਾ ਨਾਂ ਅਲਾਮਾ ਇਕਬਾਲ ਕੈਂਪਸ ਰੱਖਿਆ ਉਹਨਾਂ ਨੇ 1947 ਤੋਂ ਬਾਅਦ ਕਿਉਂਕਿ ਪਹਿਲਾਂ ਤਾਂ ਉਹੀ ਸੀ ਸਾਰਾ ਪਾਰਟੀਸ਼ਨ ਤੱਕ ਤੇ ਪਾਰਟੀਸ਼ਨ ਤੱਕ ਜਿਹੜਾ ਹੈ ਕਾਫੀ ਸਥਾਪਿਤ ਹੋ ਚੁੱਕੀ ਸੀ ਇਹ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਅਸਲ ਦੇ ਵਿੱਚ ਜਿਹੜੀ ਹੁਣ ਗਾਥਾ ਸ਼ੁਰੂ ਹੁੰਦੀ ਹੈ ਚਲੋ ਕਿਉਂਕਿ ਪੈਰਲਲ ਉੱਧਰ ਉਹਨਾਂ ਨੇ ਬਾਅਦ ਚ ਨਾਂ ਬਦਲ ਕੇ ਇਹਦਾ ਯੂਨੀਵਰਸਿਟੀ ਆਫ ਪੰਜਾਬ ਰੱਖ ਲਿਆ ਤੇ ਇੱਧਰ ਪਹਿਲਾਂ ਇਹਦਾ ਨਾਂ ਰੱਖਿਆ ਗਿਆ ਈਸਟਰਨ ਪੰਜਾਬ ਯੂਨੀਵਰਸਿਟੀ ਜਾਂ ਈਸਟ ਪੰਜਾਬ ਯੂਨੀਵਰਸਿਟੀ ਤੇ ਕਿਉਂਕਿ ਇੱਥੇ ਜ਼ਰੂਰਤ ਸੀਗੀ ਯੂਨੀਵਰਸਿਟੀ ਦੀ ਤੇ ਇੱਕ ਇਹਦੇ ਚ ਜਿਹੜੀ ਵੱਡੀ ਗੱਲ ਉਹ ਹੈ ਕਿ ਜਦੋਂ ਪਾਰਟੀਸ਼ਨ ਸ਼ੁਰੂ ਹੋਈ ਜਦੋਂ ਸਾਰਾ ਕੁਛ ਤੇ ਇੱਧਰ ਉੱਧਰ ਹੀ ਤਬਾਦਲਾ ਸ਼ੁਰੂ ਹੋਇਆ ਤੇ ਉਹਦੇ ਨਾਲੋਂ ਸਭ ਤੋਂ ਜਿਹੜੀ ਖਤਰਨਾਕ ਗੱਲ ਹੋਈ ਕਿ ਰਾਇਟਸ ਸ਼ੁਰੂ ਹੋ ਗਏ ਮਾਰਾ ਮਾਰੀ ਸ਼ੁਰੂ ਹੋ ਗਈ ਵੱਡਾ ਕੱਟੀ ਸ਼ੁਰੂ ਹੋ ਗਈ ਤੇ ਉਦੋਂ ਜਿਹੜੇ ਸੈਨੇਟਰ ਸੀ ਜਾਂ ਹੋਰ ਉਹਨਾਂ ਨੇ ਸੋਚਿਆ ਕਿ ਯੂਨੀਵਰਸਿਟੀ ਨੂੰ ਵੀ ਦੋ ਹਿੱਸਿਆਂ ਚ ਵੰਡ ਲਿਆ ਜਾਵੇ ਉਹਨਾਂ ਨੇ ਬਕਾਇਦਾ ਰੈਜੂਲੇਸ਼ਨ ਕੀਤਾ ਇਹਦੇ ਤੇ ਸਪਲਿਟ ਦੇ ਉੱਪਰ ਤੇ ਫਿਰ ਉਹ ਰੈਜੂਲੇਸ਼ਨ ਭੇਜਿਆ ਗਿਆ ਜਿਹੜੀ ਸੀ ਪਾਰਟੀਸ਼ਨ ਕੌਂਸਲ ਨੂੰ ਕਿਉਂਕਿ ਪਾਰਟੀਸ਼ਨ ਕੌਂਸਲ ਨੇ ਤੈਅ ਕਰਨਾ ਸੀ ਕਿ ਕਿੱਥੇ ਕੀ ਹੋਵੇ ਕਿੱਥੇ ਕੀ ਬਣੇ ਤੇ ਕਿਉਂਕਿ ਪਾਰਟੀਸ਼ਨ ਕੌਂਸਲ ਨੇ ਜਿਹੜਾ ਸੀ ਰੈਡਕਲਿਫ ਉਹਦੇ ਉੱਤੇ ਰਿਕਮੈਂਡੇਸ਼ਨ ਦੇ ਉੱਪਰ ਹੀ ਜਿਹੜੀ ਬਾਰਡਰ ਲਾਈਨ ਜਿਹੜੀ ਉਹ ਤੈਅ ਕੀਤੀ ਤੇ ਪਰ ਪਾਰਟੀਸ਼ਨ ਕੌਂਸਲ ਨੇ ਇਹਨੂੰ ਜਿਹੜਾ ਹੈ ਮੰਨਿਆ ਨੀ ਸੈਨੇਟ ਦੇ ਰੈਜੂਲੇਸ਼ਨ ਨੂੰ ਜਾਏ ਕਹਿ ਲੋ ਰੱਦ ਕਰਤਾ ਜਾਂ ਕੋਈ ਵੀ ਸ਼ਬਦ ਵਰਤ ਲੋ ਤੇ ਫਿਰ ਉਸ ਤੋਂ ਬਾਅਦ ਗੱਲ ਆਈ ਗਈ ਹੋ ਗਈ ਤੇ ਜਦੋਂ ਫਿਰ ਪਾਰਟੀਸ਼ਨ ਹੋਈ ਗਈ ਜਿਹੜੇ ਉਧਰ ਸਕਾਲਰ ਸੀ ਜਿਹੜੇ ਹਿੰਦੂ ਸਿੱਖ ਸਕਾਲਰ ਸੀ ਇਹ ਉਸ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਤੇ ਜਾਂ ਅਕੈਡਮੀਸ਼ੀਆ ਦੇ ਨਾਲ ਸੰਬੰਧਿਤ ਜਾਂ ਅਸਟੈਬਲਿਸ਼ਮੈਂਟ ਦੇ ਨਾਲ ਸੰਬੰਧਿਤ ਉਹਨਾਂ ਨੂੰ ਇੱਧਰ ਆਉਣਾ ਪਿਆ ਤੇ ਉਦੋਂ ਤਾਂ ਫਿਰ ਚਿੱਤ ਚੇਤੇ ਨਹੀਂ ਸੀ ਕਿ ਸਾਡੀ ਇਹ ਯੂਨੀਵਰਸਿਟੀ ਵੀ ਹੈ ਜਾਂ ਹੋਰ ਤਾਂ ਸਿਰਫ ਆਪਣੀ ਜਾਨ ਮਾਲ ਦੀ ਸਾਰਿਆਂ ਨੂੰ ਬਣੀ ਹੋਈ ਤੇ ਜਦੋਂ 47 ਤੋਂ ਬਾਅਦ ਫਿਰ ਇੱਧਰ ਆ ਕੇ ਫਿਰ ਉਹ ਲੋਕ ਹੌਲੀ ਹੌਲੀ ਇੱਕ ਦੂਜੇ ਨੂੰ ਮਿਲਣ ਗਏ ਇਕੱਠੇ ਹੋਣੇ ਸ਼ੁਰੂ ਹੋਏ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਕੈਂਪ ਦੇ ਵਿੱਚ ਕੈਂਪਾਂ ਚ ਆਏ ਕਿਉਂਕਿ ਜ਼ਿਆਦਾ ਜਿਹੜੇ ਸੀ ਜਿਹੜੇ ਇਸ ਸੈਕਟਰ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ ਦਿੱਲੀ ਚ ਹੀ ਜ਼ਿਆਦਾ ਗਏ ਜਿਹੜੇ ਖਾਸ ਕਰਕੇ ਜਿਹੜੇ ਲਾਹੌਰ ਦੇ ਇੱਕ ਅਰਬਨ ਸਿਸਟਮ ਚੋਂ ਆਏ ਹੋਏ ਸੀ ਤੇ ਕਿਉਂਕਿ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਸੀ ਅਲਾਟ ਹੋਣੀ ਇਸ ਕਰਕੇ ਉਹ ਪਿਛਲੇ ਇੱਧਰ ਬਾਕੀ ਦੇ ਕੈਂਪਾਂ ਚ ਜਾਂ ਉਹਨਾਂ ਨੂੰ ਕੋਈ ਝਾਕ ਨਹੀਂ ਸੀ ਤੇ ਉਥੋਂ ਜਿਹੜੀ ਗੱਲ ਉਥੋਂ ਇਹ ਜੁੜਨੀ ਸ਼ੁਰੂ ਹੋਈ ਫਿਰ ਹੌਲੀ ਹੌਲੀ ਜਿਹੜਾ ਹੈਗਾ ਇਹ ਇਕੱਠੇ ਹੋ ਕੇ ਫਿਰ ਸੋਚਿਆ ਕਿ ਇਹ ਉਸ ਯੂਨੀਵਰਸਿਟੀ ਨੂੰ ਇੱਥੇ ਦੁਬਾਰਾ ਜਿਹੜਾ ਸਥਾਪਿਤ ਕੀਤਾ ਜਾਵੇ ਕਹਿੰਦੇ ਕਿ ਕੁਛ ਜਿਹੜੇ ਹੈ ਕਾਗਜ਼ ਪੱਤਰ ਜੋ ਵੀ ਹੱਥ ਜਿਨ੍ਹਾਂ ਕੋਲੇ ਸੀ ਕੋਈ ਫਾਈਲਾਂ ਕੋਈ ਡਾਕੂਮੈਂਟ ਉਹ ਜਿੰਨੇ ਸੀ ਉਹ ਫਿਰ ਹੌਲੀ ਹੌਲੀ ਉਹ ਇਕੱਠੇ ਕੀਤੇ ਤੇ ਸਭ ਤੋਂ ਪਹਿਲਾਂ ਫਿਰ ਇਹ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਹੁਸ਼ਿਆਰਪੁਰ ਜਿਹੜਾ ਗਵਰਨਮੈਂਟ ਕਾਲਜ ਸੀਗਾ ਤੇ ਉਹ ਕਾਫੀ ਉਸ ਵੇਲੇ ਜਿਹੜਾ ਸੀ ਸਿਰਕਟ ਕਾਲਜ ਸੀ ਉਸ ਵੇਲੇ ਜਿਹੜਾ ਪੰਜਾਬ ਦਾ ਤੇ ਹਾਲਾਂਕਿ ਉਦੋਂ ਪਹਿਲਾਂ ਖਾਲਸਾ ਕਾਲਜ ਬਣ ਚੁੱਕਿਆ ਸੀ ਤੇ ਕਿਉਂਕਿ ਖਾਲਸਾ ਕਾਲਜ ਦੀ ਇੱਕ ਆਪਣੇ ਤਰੀਕੇ ਦੀ ਐਸਟੈਬਲਿਸ਼ਮੈਂਟ ਸੀ ਉੱਥੇ ਇਹ ਪੋਸੀਬਲ ਨਹੀਂ ਸੀ ਨਾ ਦਿੱਲੀ ਚ ਪੋਸੀਬਲ ਸੀਗਾ ਇਹ ਸੰਭਵ ਸੀ ਤੇ ਉਧਰੋਂ ਜਿਹੜਾ ਪਟਿਆਲੇ ਦਾ ਜਿਹੜਾ ਮਹਿੰਦਰਾ ਕਾਲਜ ਹੈ ਤੇ ਉਹ ਇੱਕ ਕਿਉਂਕਿ ਉੱਥੇ ਤਾਂ ਇੱਕ ਤਰੀਕੇ ਦਾ ਪ੍ਰਿੰਸਲ ਸਟੇਟ ਸੀ ਉਹ ਤਾਂ ਤੇ ਫਿਰ ਲੈ ਦੇ ਕੇ ਜਿਹੜਾ ਪੰਜਾਬ ਦੇ ਹਿੱਸੇ ਚ ਫਿਰ ਇਹੀ ਬਚਿਆ ਹੁਸ਼ਿਆਰਪੁਰ ਤੇ ਇੱਥੇ ਫਿਰ ਆ ਕੇ ਜਿਹੜਾ ਹੈ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਦੇ ਵਿੱਚ ਕੈਂਪਸ ਬਣਿਆ ਤੇ ਕਿਉਂਕਿ ਇਹ ਇੱਕ ਉਦੋਂ ਤੱਕ ਤਾਂ ਇਹ ਨਾਨ ਕੈਂਪਸ ਹੀ ਰਹੀ ਤੇ ਫਿਰ ਜਦੋਂ ਇੱਥੇ ਕੈਂਪਸ ਸ਼ੁਰੂ ਹੋਇਆ ਤੇ ਜਿਹੜੇ ਕੁਛ ਐਸਟੈਬਲਿਸ਼ਮੈਂਟ ਦੇ ਦਫ਼ਤਰ ਸੀ ਉਹ ਫਿਰ ਸ਼ਿਮਲੇ ਜਿਹੜਾ ਹੈ ਸੋਲਨ ਖਾਸ ਕਰਕੇ ਇਹਨੂੰ ਆਮ ਤੌਰ ਤੇ ਸ਼ਿਮਲਾ ਹੀ ਕਿਹਾ ਜਾਂਦਾ ਹੈ ਸੋਲਨ ਕੰਟੋਨਮੈਂਟ ਦੇ ਵਿੱਚ ਜਿਹੜਾ ਹੈ ਕੁਛ ਜਗ੍ਹਾ ਉਹ ਉੱਥੇ ਇਹਨਾਂ ਨੇ ਦਫ਼ਤਰ ਬਣਾਏ ਤੇ ਫਿਰ ਹੌਲੀ ਹੌਲੀ ਜਿਹੜਾ ਸੀ ਉਹ ਸਾਰਾ ਇਕੱਠਾ ਹੋਣਾ ਸ਼ੁਰੂ ਹੋਇਆ ਤੇ ਇਸ ਤਰੀਕੇ ਨਾਲ ਫਿਰ ਦਿੱਲੀ ਦੇ ਵਿੱਚ ਸ਼ੁਰੂ ਚ ਤੇ ਹੁਸ਼ਿਆਰਪੁਰ ਦੇ ਵਿੱਚ ਤੇ ਜਿਹੜੀਆਂ ਕਲਾਸਿਸ ਵਗੈਰਾ ਚਲਾਉਣ ਦਾ ਜਿਹੜਾ ਕੰਮ ਇਹ ਸ਼ੁਰੂ ਹੋਇਆ ਕਿ ਇੱਥੋਂ ਆਪਾਂ ਇੱਕ ਤਰੀਕੇ ਦਾ ਦੁਬਾਰਾ ਅਕੈਡਮਿਕ ਜਿਹੜਾ ਹੈਗਾ ਮਾਹੌਲ ਆ ਉਹ ਬਣਾਇਆ ਜਾਵੇ ਕਿਉਂਕਿ ਉਧਰੋਂ ਸਟੂਡੈਂਟ ਵੀ ਆਏ ਤੇ ਉਹਨਾਂ ਨੂੰ ਫਿਰ ਦੁਬਾਰਾ ਇਕੱਠੇ ਕਰਨ ਦਾ ਲਿਆਉਣ ਦਾ ਇਹ ਕਾਫੀ ਇਹਦੇ ਤੇ ਜਿਹੜਾ ਸੀ ਉਹ ਟਾਈਮ ਜਿਹੜਾ ਸੀ ਉਹ ਲੱਗ ਗਿਆ ਤੇ ਫਿਰ ਦੁਬਾਰਾ 1947 ਦੇ ਵਿੱਚ ਹੀ ਤੇ ਜਿਹੜੀ ਸੀ ਇੱਧਰ ਜਿਹੜੀ ਪੰਜਾਬ ਸਰਕਾਰ ਬਣੀ ਤੇ ਉਹਨਾਂ ਦੇ ਨਾਲ ਫਿਰ ਮਿਲ ਕੇ ਫਿਰ ਦੁਬਾਰਾ ਇਹਨੂੰ ਦੁਬਾਰਾ ਰੈਜੂਲੂਸ਼ਨ ਹੋਇਆ ਇਹਦਾ ਤੇ ਦੁਬਾਰਾ ਫਿਰ ਰੈਜੂਲੂਸ਼ਨ ਤੋਂ ਬਾਅਦ ਫਿਰ ਇਹ ਅਜੇ ਸੋਚਿਆ ਨੀ ਸੀ ਵੀ ਇਹ ਹੋਵੇ ਕਿੱਥੇ ਤੇ ਇਹ ਬਣੇ ਕਿੱਥੇ ਪਰ ਫਿਰ ਵੀ ਏਦਾਂ ਸਕੈਟਰਡ ਜਿਹੇ ਤਰੀਕੇ ਦੇ ਨਾਲ ਚੱਲਦੀ ਰਹੀ ਅੱਡ ਅੱਡ ਥਾਵਾਂ ਤੇ ਜਿੱਦਾਂ ਮੈਂ ਦੱਸਿਆ ਕਿ ਉਦੋਂ ਕਿਉਂਕਿ ਦਿੱਲੀ ਦੇ ਬਿਲਕੁਲ ਨਾਲ ਪੰਜਾਬ ਲੱਗਦਾ ਸੀ ਨਾਲ ਕਿ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ ਤੇ ਕਿਉਂਕਿ ਦਿੱਲੀ ਤਾਂ ਇੰਟੈਕਟ ਕਰ ਲਈ ਸੀ ਬ੍ਰਿਟਿਸ਼ ਨੇ ਪਹਿਲਾਂ ਹੀ ਪੰਜਾਬ ਨੂੰ ਅਲੱਗ ਕੱਢ ਲਈ ਸੀ ਤੇ ਪਰ ਇਹਦੇ ਬਾਵਜੂਦ ਵੀ ਦਿੱਲੀ ਦੇ ਜਿਹੜਾ ਹੈਗਾ ਕਾਲਜ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਕਲਾਸਾਂ ਜਿਹੜੀਆਂ ਸੀ ਚੱਲਦੀਆਂ ਰਹੀਆਂ ਉਦੋਂ ਤੇ ਫਿਰ ਜਦੋਂ ਹੌਲੀ ਹੌਲੀ ਜਦੋਂ ਇਹ ਬਣਿਆ ਨਾ ਜੀ ਕੈਪੀਟਲ ਪ੍ਰੋਜੈਕਟ ਜਦੋਂ ਸਾਹਮਣੇ ਆਇਆ ਚੰਡੀਗੜ੍ਹ ਵਾਲਾ ਇਹ ਤਾਂ ਫਿਰ ਬਹੁਤ ਦੇਰ ਨਾਲ ਸਾਹਮਣੇ ਆਉਂਦਾ ਨਾ ਜੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਜਿਹੜੀ ਸੀ ਇੱਥੇ ਬਕਾਇਦਾ ਜਿਹੜੀ ਹੈ ਉਹ ਜਗ੍ਹਾ ਦਿੱਤੀ ਗਈ ਤੇ ਚੰਡੀਗੜ੍ਹ ਦੇ ਵਿੱਚ ਤੇ ਦੁਬਾਰਾ ਫਿਰ ਸਾਰਾ ਕੁਛ ਜਿਹੜਾ ਸੀ ਉਹ ਇੱਥੇ ਇਕੱਠਾ ਹੋਇਆ ਇੱਥੇ ਲਿਆਂਦਾ ਗਿਆ ਜਿਹੜੇ ਪਹਿਲਾਂ ਹੁਸ਼ਿਆਰਪੁਰ ਜਲੰਧਰ ਤੇ ਦਿੱਲੀ ਚ ਕਲਾਸਾਂ ਅੰਮ੍ਰਿਤਸਰ ਚ ਵੀ ਚੱਲਦੀਆਂ ਸੀ ਤੇ ਉੱਥੋਂ ਫਿਰ ਸਾਰਾ ਜਿਹੜਾ ਇਕੱਠਾ ਹੋ ਕੇ ਫਿਰ ਇੱਥੇ ਜਿਹੜਾ ਹੈ ਉਹ ਆਇਆ ਤੇ ਜਿੱਦਾਂ ਮੈਂ ਦੱਸਿਆ ਕਿ 47 ਦਾ ਨਾਂ ਈਸਟ ਪੰਜਾਬ ਜਿਹੜਾ ਸੀਗਾ ਉਹ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ ਤੇ ਫਿਰ ਦੁਬਾਰਾ ਜਿਹੜਾ ਹੈ ਮੀਟਿੰਗ ਕਰਕੇ ਮਤਾ ਪਾ ਕੇ ਫਿਰ ਈਸਟ ਸ਼ਬਦ ਜਿਹੜਾ ਸੀ ਉਹ ਹਟਾ ਦਿੱਤਾ ਉਹ ਇਹਨਾਂ ਨੇ ਫਿਰ ਸਿਰਫ ਤੇ ਸਿਰਫ ਪੰਜਾਬ ਯੂਨੀਵਰਸਿਟੀ ਜਿਹੜਾ ਹੈ ਉਹ ਰੱਖ ਲਿਆ 1950 ਦੇ ਵਿੱਚ ਇਹ ਹੋਇਆ ਤੇ ਜਿੱਦਾਂ ਮੈਂ ਦੱਸਿਆ ਕਿ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਚੰਡੀਗੜ੍ਹ ਵਾਲਾ ਪ੍ਰੋਜੈਕਟ ਸ਼ੁਰੂ ਹੋ ਗਿਆ ਸੀ ਤੇ ਫਿਰ ਜਿਹੜਾ ਹੈ 1956 ਦੇ ਵਿੱਚ ਜਿਹੜਾ ਹੈ ਇਹ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੋਈ ਜਿਹੜਾ ਹੁਣ ਕੈਂਪਸ ਹੈ 550 acres ਦੇ ਵਿੱਚ ਲਗਭਗ ਇਹਦੀ ਜਗ੍ਹਾ ਹੈਗੀ ਹੈ ਤੇ ਕਿਹਾ ਜਾ ਰਿਹਾ ਕਿ ਇਹਦਾ ਜਿਹੜਾ ਡਿਜ਼ਾਇਨ ਹੈ ਉਹ ਜਿਹਨਾਂ ਨੇ ਚੰਡੀਗੜ੍ਹ ਡਿਜ਼ਾਇਨ ਕੀਤਾ ਸੀ ਲੀ ਕਾਰਬੂਜ਼ਰ ਨੇ ਤੇ ਉਹਦੇ ਨਾਲ ਇੱਕ ਸਹਾਇਕ ਸੀਗੇ ਤੇ ਉਹਨਾਂ ਦੀ ਜਿਹੜੇ ਸਹਾਇਕ ਨੇ ਲੀ ਕਾਰਬੂਜ਼ਰ ਦੀ ਗਾਈਡੈਂਸ ਦੇ ਵਿੱਚ ਜਿਹੜਾ ਜਿਹਨਾਂ ਨੂੰ ਪੀਰ ਜੈਨਰੇ ਦੇ ਨਾਂ ਨਾਲ ਜਾਣਿਆ ਜਾਂਦਾ ਉਹਨਾਂ ਨੇ ਫਿਰ ਇਹਦਾ ਸਾਰਾ ਡਿਜ਼ਾਇਨ ਤਿਆਰ ਕੀਤਾ ਨਕਸ਼ਾ ਤਿਆਰ ਕੀਤਾ ਇਹ ਨਵਾਂ ਕੈਂਪਸ ਜਿਹੜਾ ਬਣਾਇਆ ਤੇ ਕਿਉਂਕਿ ਉਦੋਂ ਜੁਆਇੰਟ ਪੋਇੰਟ ਪੰਜਾਬ ਸੀਗਾ ਇਹ ਦੁਬਾਰਾ ਪਾਰਟੀਸ਼ਨ ਪੰਜਾਬ ਦੀ ਨਹੀਂ ਸੀ ਹੋਈ ਤੇ ਫਿਰ ਇਹਨਾਂ ਨੇ ਜਿਹੜੇ ਆਪਣੇ ਤਿੰਨ ਜਿਹੜੇ ਰੀਜਨਲ ਕੈਂਪਸ ਜਿਹੜੇ ਉਹ ਬਣਾਏ ਤੇ ਜਿਹਦੇ ਚੋਂ ਇੱਕ ਰੋਹਤਕ ਦੇ ਵਿੱਚ ਸੀ ਦੂਜਾ ਸ਼ਿਮਲੇ ਤੇ ਤੀਜਾ ਜਲੰਧਰ ਦੇ ਵਿੱਚ ਕਿਉਂਕਿ ਜਲੰਧਰ ਦੇ ਵਿੱਚ ਉਹ ਫਿਰ ਉਹ ਕਾਲਜ ਤਾਂ ਕਿਉਂਕਿ ਇੱਕ ਯੂਨੀਵਰਸਿਟੀ ਕੈਂਪਸ ਵਜੋਂ ਸਥਾਪਿਤ ਹੋ ਚੁੱਕਿਆ ਸੀ ਉਦੋਂ ਤੱਕ ਤੇ ਉੱਥੋਂ ਉਹਨਾਂ ਨੇ ਫਿਰ ਜਿਹੜਾ ਹੈ ਉਹ ਰੱਖਿਆ ਤੇ ਫੇਰ ਉਸ ਤੋਂ ਬਾਅਦ ਦੁਬਾਰਾ ਫੇਰ ਦੁਬਾਰਾ ਉਦੋਂ ਵੱਜਿਆ ਜਦੋਂ 1966 ਦੀ ਪਾਰਟੀਸ਼ਨ ਪੰਜਾਬ ਦੀ ਦੁਬਾਰਾ ਹੋ ਗਈ ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਦੀ ਜਿਹੜੀ ਉਹ ਗੱਲ ਤੇ ਕਿਉਂਕਿ 1956 ਦੀ ਜਦੋਂ ਮੈਂ ਗੱਲ ਕੀਤੀ ਹੈ ਕਿ ਚੰਡੀਗੜ੍ਹ ਆਉਣ ਤੋਂ ਬਾਅਦ ਤੇ 1950 ਤੋਂ ਬਾਅਦ ਹੌਲੀ ਹੌਲੀ ਜਿਹੜੇ ਸੀ ਸਾਰੇ ਕਾਲਜ ਇਸੇ ਯੂਨੀਵਰਸਿਟੀ ਦੇ ਨਾਲ ਅਫੀਲੇਟਡ ਸੀ, ਇਕੱਲੇ ਕਾਲਜ ਨਹੀਂ ਇਸ ਯੂਨੀਵਰਸਿਟੀ ਦੇ ਨਾਲ ਸਕੂਲ ਅਫੀਲੇਟਡ ਸੀ, ਕਿਉਂਕਿ ਜਿਹੜੀ ਮੈਟ੍ਰਿਕ ਦੀ ਜਿਹੜੀ ਮੈਟ੍ਰਿਕ ਸਟੈਂਡਰਡ ਦੀ ਜਿਹੜੀ ਜਿਹੜਾ ਪੇਪਰ ਸੀ ਉਹ ਪੰਜਾਬ ਯੂਨੀਵਰਸਿਟੀ ਲੈਂਦੀ ਸੀ ਤੇ ਪੰਜਾਬ ਯੂਨੀਵਰਸਿਟੀ ਜਿਹਨਾਂ ਪੁਰਾਣੇ ਲੋਕਾਂ ਨੇ ਮੈਟ੍ਰਿਕੁਲੇਸ਼ਨ ਕੀਤੀ ਹੈ ਉਹਨਾਂ ਕੋਲ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਹੈਗੇ ਮੈਟ੍ਰਿਕੁਲੇਸ਼ਨ ਦੇ ਸਰਟੀਫਿਕੇਟ ਨੇ ਤੇ ਉਸ ਤੋਂ ਬਾਅਦ ਫਿਰ ਇਹ ਸਾਰੇ ਕਾਲਜ ਜੁੜੇ ਜੋ ਹੁਣ ਹਰਿਆਣਾ ਪੂਰਾ ਹਰਿਆਣਾ ਸਾਰੇ ਕਾਲਜ ਪਹਿਲਾਂ ਇਸ ਯੂਨੀਵਰਸਿਟੀ ਦੇ ਨਾਲ ਸੀ, ਇਸ ਤਰ੍ਹਾਂ ਹਿਮਾਚਲ ਦਾ ਜਿਹੜਾ ਬਹੁਤਾ ਹਿੱਸਾ ਉਹਦੇ ਕਾਲਜ ਇਹਦੇ ਨਾਲ ਸੀ ਕਿਉਂਕਿ ਹਿਮਾਚਲ ਦੇ ਵਿੱਚ ਭਾਵੇਂ ਪ੍ਰਿੰਸੀ ਸਟੇਟ ਹਿਮਾਚਲ ਦੇ ਵਿੱਚ ਵੀ ਸੀਗੀਆਂ ਤੇ ਪਰ ਜਿਹੜਾ ਸੀ ਬਹੁਤਾ ਹਿੱਸਾ ਪੰਜਾਬ ਚ ਸੀ ਉਦੋਂ, ਉਧਰੋਂ ਕੁੱਲੂ ਲਾਹੌਲ ਸਪੀਤੀ ਤੱਕ, ਇਧਰੋਂ ਜਿਹੜਾ ਸੀ ਉਹ ਕਾਂਗੜੇ ਤੱਕ, ਇਧਰੋਂ ਸ਼ਿਮਲੇ ਤੱਕ, ਇਹ ਸਾਰਾ ਜਿਹੜਾ ਏਰੀਆ ਪੰਜਾਬ ਦਾ ਹਿੱਸਾ ਸੀ, ਪਾਰਟ ਸੀ ਤੇ ਉਹਦੇ ਨਾਲ ਪਰ ਜਿਹੜੀਆਂ ਪ੍ਰਿੰਸੀ ਸਟੇਟ ਸੀਗੀਆਂ ਤੇ ਜਿਹਦੇ ਚ ਕਨੌਰ ਹੈ, ਸਿਰਮੌਰ ਹੈ, ਮੰਡੀ ਹੈ ਤੇ ਇੱਥੇ ਵੀ ਕੋਈ ਕੋਈ ਯੂਨੀਵਰਸਿਟੀ ਹੈ ਨਹੀਂ ਸੀ, ਇਸ ਕਰਕੇ ਉਹ ਸਾਰੇ ਕਾਲਜ ਜਿਹੜੇ ਸੀ ਇਹਦੇ ਨਾਲ ਹੀ ਉਹਨਾਂ ਦੀ ਐਫੀਲੀਏਸ਼ਨ ਬਣੀ ਤੇ ਫਿਰ 1966 ਦੇ ਵਿੱਚ ਜਿਹੜਾ ਸੀਗਾ ਉਹ ਫੇਰ ਦੁਬਾਰਾ ਇਹ ਹੋਣ ਨਾਲ ਤੇ ਫੇਰ ਚੱਕਰ ਇਹ ਚੱਲਿਆ ਕਿ 1966 ਦੇ ਵਿੱਚ ਜਿਹੜੇ ਇਹਦੇ ਨਾਲ ਕਾਲਜ ਸੀ ਜਿਹੜੇ ਕਿਉਂਕਿ ਹਰਿਆਣਾ ਅਲੱਗ ਹੋ ਗਿਆ ਹਿਮਾਚਲ ਦੇ ਨਾਲ ਜਿਹੜੇ ਹਿੱਸੇ ਜੋੜ ਦਿੱਤੇ ਗਏ ਜਿਹੜੇ ਪਹਿਲਾਂ ਪੰਜਾਬ ਸੀਗੇ ਕੁਛ ਉਹ ਕਾਲਜ ਫਿਰ ਇਹਦੇ ਨਾਲ ਜਿਹੜੇ ਸੀ ਅਲੱਗ ਹੋ ਗਏ, ਕੁਛ ਸਮਾਂ ਤਾਂ ਇਸ ਨਾਲ ਹੀ ਜੁੜੇ ਰਹੇ ਤੇ ਖਾਸ ਕਰਕੇ ਜਿਹੜੇ ਹਰਿਆਣੇ ਦੇ ਕਾਲਜ ਸੀ ਉਹ ਤਾਂ ਬਹੁਤ ਲੇਟ ਜਦੋਂ ਕੁਰੂਕਸ਼ੇਤਰਾ ਯੂਨੀਵਰਸਿਟੀ ਬਣੀ ਤੇ ਜਿਹੜੇ ਇਸ ਪਾਸੇ ਵਾਲੇ ਕਾਲਜ ਸੀ ਕਿਉਂਕਿ ਰੋਹਤਕ ਜਿਹੜੀ ਦਯਾਨੰਦ ਯੂਨੀਵਰਸਿਟੀ ਰੋਹਤਕ ਉਹ ਪਹਿਲਾਂ ਬਣ ਗਈ ਸੀ, ਪਹਿਲਾਂ ਉਹਦੇ ਨਾਲ ਜੁੜ ਗਏ ਸੀਗੇ, ਫਿਰ ਇਧਰਲੇ ਪਾਸੇ ਵਾਲੇ ਕਾਲਜ ਜਿਵੇਂ ਪੰਚਕੂਲਾ ਕਾਲਕਾ ਵਗੈਰਾ ਦੇ ਜਾਂ ਇਹ ਸਾਰੇ ਕਾਲਜ ਫਿਰ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਨਾਲ ਅੰਬਾਲੇ ਦੇ ਸਾਰੇ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਲੰਬਾ ਸਮਾਂ ਰਹੇ ਤੇ ਹੁਣ ਇਸ ਵੇਲੇ ਪੋਜੀਸ਼ਨ ਫਿਰ 66 ਤੋਂ ਬਾਅਦ ਇਹ ਬਣੀ ਕਿ ਸਿਰਫ ਤੇ ਸਿਰਫ ਪੰਜਾਬ ਦੇ ਤੇ ਚੰਡੀਗੜ੍ਹ ਕਿਉਂਕਿ ਯੂਟੀ ਬਣਾਉਣਾ ਪਿਆ, ਉਸ ਪਾਰਟੀਸ਼ਨ ਚ ਕੋਈ ਫੈਸਲਾ ਨਹੀਂ ਹੋਇਆ ਕੈਪੀਟਲ ਦਾ ਵੀ ਕਿਹਨੂੰ ਦਿੱਤੀ ਜਾਵੇ ਤੇ ਉਹ ਫਿਰ ਦਾਅਵੇਦਾਰ ਪੰਜਾਬ ਤੇ ਹਰਿਆਣਾ ਦੋਵੇਂ ਹੀ ਬਣ ਗਏ ਤੇ ਸ਼ਿਮਲਾ ਤਾਂ ਹਿਮਾਚਲ ਨੂੰ ਦੇ ਹੀ ਦਿੱਤਾ ਗਿਆ ਸੀ ਤੇ ਫਿਰ ਇਹ ਇੱਥੇ ਫਿਰ ਇਹ ਸਮੱਸਿਆ ਆਈ ਜਦੋਂ ਤੇ ਫਿਰ ਯੂਟੀ ਦੇ ਹੁਣ ਇਸ ਕੈਂਪਸ ਯੂਨੀਵਰਸਿਟੀ ਦੇ ਨਾਲ ਸਿਰਫ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਜਿਹੜੇ ਹੈਗੇ ਆ ਉਹ ਕਾਲਜ ਤੇ ਪੰਜਾਬ ਦੇ ਕੁਛ ਜ਼ਿਲ੍ਹਿਆਂ ਦੇ ਜਿਹੜੇ ਕਾਲਜ ਨੇ ਉਹ ਇਸ ਦੇ ਨਾਲ ਅਫੀਲੇਟਡ ਨੇ, ਜਿਹਦੇ ਚ ਖਾਸ ਕਰਕੇ ਵੱਡੇ ਜ਼ਿਲ੍ਹੇ ਲੁਧਿਆਣਾ, ਹੁਸ਼ਿਆਰਪੁਰ ਤੇ ਉਧਰੋਂ ਫਿਰੋਜ਼ਪੁਰ ਤੇ ਇਹ ਨੇਗੇ। ਇਸ ਤਰੀਕੇ ਦੇ ਨਾਲ ਕੁਛ ਜਿਹੜੇ ਹੈਗੇ ਆ ਨਵਾਂਸ਼ਹਿਰ ਦੇ ਵੀ ਕੁਛ ਜਿਹੜੇ ਹੈਗੇ ਆ ਜ਼ਿਲ੍ਹੇ ਉਹ ਇਹਦੇ ਨਾਲ ਨੇ, ਬਾਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਨੇ, ਨਵਾਂਸ਼ਹਿਰ ਜ਼ਿਲ੍ਹੇ ਦੇ ਕੁਛ ਕਾਲਜ ਨੇ ਜਿਹੜੇ ਕੁਛ ਇਲਾਕੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਸ ਦਾ ਹੁਣ ਜਿਹੜਾ ਮੌਜੂਦਾ ਜਿਹੜਾ ਸਰੂਪ ਹੈ ਹੁਣ ਸਾਡੇ ਸਾਹਮਣੇ ਹੈਗਾ ਤੇ ਇਹਦੇ ਚ ਕੈਂਪਸ ਦੇ ਵਿੱਚ ਵੀ ਜਿਹੜੀਆਂ ਹਾਇਰ ਐਜੂਕੇਸ਼ਨ ਦੀਆਂ ਕਲਾਸਾਂ ਉਹ ਕੈਂਪਸ ਦੇ ਵਿੱਚ ਹੀ ਨੇ ਤੇ ਬਾਕੀ ਕਾਲਜ ਦੇ ਵਿੱਚ ਨੇ। ਜਿਹੜੇ ਹੁਣ ਰੀਜਨਲ ਸੈਂਟਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਰੋਹਤਕ, ਸ਼ਿਮਲਾ ਤੇ ਜਲੰਧਰ ਸੀਗੇ ਤੇ ਉਹ ਫਿਰ ਜਦੋਂ ਹੁਣ ਇਹ ਯੂਨੀਵਰਸਿਟੀ ਸਿਰਫ ਪੰਜਾਬ ਦੇ ਤੇ ਯੂਟੀ ਦੀ ਯੂਨੀਵਰਸਿਟੀ ਰਹਿ ਗਈ ਤੇ ਫਿਰ ਹੁਣ ਜਿਹੜੇ ਸੀ ਇਹ ਰੀਜਨਲ ਸੈਂਟਰ ਫਿਰ ਮੁਕਤਸਰ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ ਤੇ ਹੁਸ਼ਿਆਰਪੁਰ ਚ ਫਿਰ ਹੁਣ ਤਿੰਨ ਥਾਂ ਤੇ ਜਿਹੜੇ ਇਹਨਾਂ ਦੇ ਜਿਹੜੇ ਰੀਜਨਲ ਸੈਂਟਰ ਨੇ ਤੇ ਉਹ ਇਸ ਯੂਨੀਵਰਸਿਟੀ ਦੇ ਜਿਹੜੇ ਉਹ ਰਹਿ ਗਏ ਨੇ। ਤੇ ਇਹਦੇ ਜਦੋਂ ਆਪਾਂ ਗੱਲ ਕਰਦੇ ਹਾਂ ਇਹਦੇ ਅਲੂਮਨੀਜ਼ ਦੀ ਜਦੋਂ ਗੱਲ ਕਰਦੇ ਹਾਂ ਤੇ ਇਹਦੇ ਚ ਜਿਹੜੇ ਕਾਫੀ ਸਾਡੇ ਆਪਣਾ ਰਹੇ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹ ਇਸੇ ਯੂਨੀਵਰਸਿਟੀ ਦੇ ਜਿਹੜੇ ਉਹ ਪ੍ਰੋਡਕਟ ਨੇ ਉਹ ਹੁਸ਼ਿਆਰਪੁਰ ਕੈਂਪਸ ਦੇ ਸਟੂਡੈਂਟ ਸੀਗੇ ਤੇ ਸੋ ਇਸ ਤਰ੍ਹਾਂ ਜਿਹੜਾ ਹੈ ਇਹਦਾ ਨਾਂ ਜਿਹੜਾ ਵੱਡਾ ਹੈ ਖਾਸ ਕਰਕੇ ਅਕੈਡੈਮਿਕਸ ਦੇ ਵਿੱਚ ਤੇ ਫਿਰ ਜਿਹੜੀ ਇਹਨੇ ਪਾਰਟੀਸ਼ਨ ਦੀ ਮਾਰ ਝੱਲੀ ਉਹ ਵੀ ਇਸੇ ਨੂੰ ਇਹਦਾ ਸਾਹਮਣਾ ਕਰਨਾ ਪਿਆ ਜਿੱਥੇ ਬਾਕੀ ਪੰਜਾਬ ਦੇ ਹੋਰ ਮਹਿਕਮਿਆਂ ਨੂੰ ਜਾਂ ਪੰਜਾਬੀਆਂ ਨੂੰ ਜਿਹੜਾ ਹੈਗਾ ਮਾਰ ਸਹਿਣੀ ਪਈ, ਇਸ ਨੂੰ ਵੀ ਜਿਹੜੀ ਮਾਰ ਜਿਹੜੀ ਉਹ ਸਹਿਣੀ ਪਈ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਹਨਾਂ ਨੇ ਐਂਬਲਮ ਬਦਲਿਆ, ਹਾਲਾਂਕਿ ਪਹਿਲਾਂ ਦਾ ਐਂਬਲਮ ਜਿਹੜਾ ਹੋਰ ਸੀ 1947 ਦੇ ਵਿੱਚ ਫਿਰ ਇਹਨੇ ਉਪਨਿਸ਼ਦਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਸ਼ਲੋਕ ਲੈ ਕੇ ਤੇ ਉਹ ਫਿਰ ਜਿਹੜਾ ਹੈ ਉਹ ਇਹਨਾਂ ਨੇ ਬਦਲਿਆ ਆਪਣਾ ਤਾਂਸੋਮਾ ਜੋਤਿਰਗਮ, ਇਹਦਾ ਮਤਲਬ ਹੈ ਕਿ ਮੈਨੂੰ ਹਨੇਰੇ ਤੋਂ ਚਾਨਣ ਵੱਲ ਲੈ ਚੱਲ। ਤੇ ਜਦਕਿ ਜਿਹੜੀ ਬਾਅਦ ਚ ਯੂਨੀਵਰਸਿਟੀ ਆਫ ਪੰਜਾਬ ਬਣੀ ਤੇ ਜਿਹੜੀ ਲਾਹੌਰ ਦੇ ਵਿੱਚ ਹੈ ਹੁਣ ਵੀ ਹੈ, ਜਿਹਦੇ ਮੈਂ ਦੱਸਿਆ ਕਿ ਦੋ ਕੈਂਪਸ ਨੇ ਅੱਜ ਕੱਲ, ਤੇ ਉਹਨੇ ਫਿਰ ਜਿਹੜਾ ਸੀਗਾ ਜਿਹੜਾ ਇਹਨਾਂ ਦਾ ਪਹਿਲਾ ਜਿਹੜਾ ਐਲਬਮ ਸੀਗਾ ਤੇ ਜਾਂ ਪਹਿਲਾ ਲੋਗੋ ਸੀ ਉਹੀ ਐਮਾਨ ਇਤਿਹਾਦ ਤਨਜ਼ੀਮ ਉਹ ਉਵੇਂ ਰੱਖਿਆ, ਫੇਥ ਐਜੂਕੇਸ਼ਨ ਐਂਡ ਡਿਸਿਪਲਿਨ। ਤੇ ਸੋ ਇਹਦਾ ਇਹਨੇ ਜਿਹੜਾ ਹੈਗਾ ਲੰਬਾ ਸਫ਼ਰ ਹੁਣ ਤੱਕ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣਾ ਤੈਅ ਕੀਤਾ। ਤੇ ਹੁਣ ਪੋਜੀਸ਼ਨ ਇਸ ਯੂਨੀਵਰਸਿਟੀ ਦੀ ਇਹ ਹੋ ਗਈ ਕਿ ਇੱਕ ਵਾਰ ਇਹ ਵੀ ਬੜਾ ਚੱਕਰ ਚੱਲਿਆ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਆਫ ਚੰਡੀਗੜ੍ਹ ਬਣਾ ਦਿੱਤਾ ਜਾਵੇ, ਜਿਵੇਂ ਗਵਰਨਮੈਂਟ ਆਫ ਇੰਡੀਆ ਦੀ ਇਹ ਸਕੀਮ ਹੈ ਜਿਹੜੀ ਪਹਿਲਾਂ ਮਹਿਕਮੇ ਦਾ ਨਾਂ ਉਹਦਾ ਸੀਗਾ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਸੀ, ਬਾਅਦ ਜਿਹੜੀ ਹੁਣ ਐਜੂਕੇਸ਼ਨ ਮਿਨਿਸਟਰੀ ਹੋ ਗਈ। ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਇੱਕ ਸੈਂਟਰਲ ਯੂਨੀਵਰਸਿਟੀ ਹੈ, ਤੇ ਪੰਜਾਬ ਦੇ ਵਿੱਚ ਜਿਵੇਂ ਬਠਿੰਡੇ ਹੈ ਤੇ ਜਾਂ ਹਿਮਾਚਲ ਦੇ ਵਿੱਚ ਜਿਹੜੀ ਹੈਗੀ ਹੈ ਉਹ ਧਰਮਸ਼ਾਲਾ, ਤੇ ਇਸ ਤਰ੍ਹਾਂ ਦੀ ਯੂਟੀ ਦੀ ਇਹਨੂੰ ਬਣਾ ਦਿੱਤਾ ਜਾਵੇ। ਉਦੋਂ ਬੜਾ ਚੱਕਰ ਚੱਲਿਆ, ਬੜੀ ਐਜੀਟੇਸ਼ਨ ਹੋਈ, ਤੇ ਪਰ ਉਹ ਤਾਂ ਖੈਰ ਗੱਲ ਨਹੀਂ ਬਣੀ। ਪਰ ਇਹਦੇ ਬਾਵਜੂਦ ਵੀ ਜਿਹੜਾ ਇੱਥੇ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਪਲਟੇਟ ਯੂਨੀਵਰਸਿਟੀ ਰਹੀ ਜਦੋਂ 1947 ਚ ਬਣੀ, ਤੇ 1966 ਦੀ ਤਕਸੀਮ ਵੇਲੇ ਫਿਰ ਇਹਦਾ ਸਟੇਟਸ ਵੀ ਬਦਲਤਾ, ਇਹ ਫਿਰ ਮਲਟੀ ਸਟੇਟ ਯੂਨੀਵਰਸਿਟੀ ਹੋ ਗਈ ਜਦੋਂ, ਕਿਉਂਕਿ ਅੱਡ ਅੱਡ ਸੂਬਿਆਂ ਚ ਚਲੀ ਗਈ। ਚਲੋ ਹੁਣ ਤਾਂ ਇਹ ਵੀ ਯੂਟੀ ਤੇ ਪੰਜਾਬ ਤੱਕ ਸੀਮਿਤ ਰਹਿ ਗਈ, ਹਰਿਆਣਾ ਨੇ ਆਪਣੇ ਕਾਲਜ ਅਲੱਗ ਕਰ ਲਏ ਸੀ, ਹਿਮਾਚਲ ਨੇ ਵੀ ਆਪਣੀਆਂ ਯੂਨੀਵਰਸਿਟੀ ਦੇ ਨਾਲ ਆਪਣੇ ਜਿਹੜੇ ਕਾਲਜ ਉੱਧਰ ਜੋੜ ਲਏ ਸੀਗੇ। ਤੇ ਪਰ ਹੁਣ ਵੀ ਜਿਹੜਾ ਹੈਗਾ ਇੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਖਾਸ ਕਰਕੇ ਉਹ ਉਸੇ ਤਰੀਕੇ ਨਾਲ ਹੀ, ਹਾਲਾਂਕਿ ਲਗਭਗ ਸਾਰੀਆਂ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਹੁੰਦੇ ਆ ਉਹ ਉਸ ਸਟੇਟ ਦੇ ਗਵਰਨਰ ਹੁੰਦੇ ਆ, ਪਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ ਉਹ ਸਾਡੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਨੇਗੇ, ਤੇ ਇਹ ਅਲੱਗ ਹੈ। ਤੇ ਦੂਜਾ ਇਹ ਵੀ ਜਦੋਂ ਇੱਥੇ ਵਾਈਸ ਚਾਂਸਲਰ ਦੀ ਚੋਣ ਹੁੰਦੀ ਹੈ ਤੇ ਉਹਦੇ ਚ ਜਿਹੜਾ ਹੈਗਾ ਬਹੁਤਾ ਇਹ ਦੇਖਣ ਚ ਆਇਆ ਵੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈਗਾ ਉਹਦੇ ਚ ਜ਼ਿਆਦਾ ਇਹ ਰਹਿੰਦਾ ਦਖਲ ਰਹਿੰਦਾ, ਜਾਂ ਇਹ ਕਹਿ ਲਓ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਹੈਗਾ ਉਹ ਵਾਈਸ ਚਾਂਸਲਰ ਨਹੀਂ ਲੱਗਦਾ। ਜਿਵੇਂ ਸਟੇਟ ਨੇ ਆਪਣੇ ਲੈਵਲ ਤੇ ਕਈ ਫੈਸਲੇ ਲੈਣੇ ਹੁੰਦੇ ਆ ਤੇ, ਪਰ ਇੱਥੇ ਜਿਹੜਾ ਨਹੀਂ ਹੁੰਦਾ। ਤੇ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਪੰਜਾਬੀ ਨੂੰ ਲੈ ਕੇ ਵੀ ਇਸ ਯੂਨੀਵਰਸਿਟੀ ਦੇ ਵਿੱਚ ਕਾਫੀ ਵਾਰ ਐਜੀਟੇਸ਼ਨਾਂ ਹੋਈਆਂ ਨੇ ਕਿ ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈ, ਮਾਤ ਭਾਸ਼ਾ ਹੈ, ਤੇ ਇਹ ਯੂਨੀਵਰਸਿਟੀ ਕਈ ਵਾਰੀ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਤੇ ਜਾਂ ਹੋਰ ਉਹ ਆਪਣੇ ਕੰਮਕਾਰ ਚ ਤਾਂ ਖੈਰ ਉਹਨਾਂ ਨੇ ਪੰਜਾਬੀ ਕੀ ਵਰਤਣੀ ਹੈ, ਤੇ ਕੰਮਕਾਰ ਦੇ ਵਿੱਚ ਤਾਂ ਅੰਗਰੇਜ਼ੀ ਤੇ ਹਿੰਦੀ ਚੱਲ ਰਹੀ ਹੈ। ਤੇ ਪਰ ਬਾਕੀ ਜਿਹੜਾ ਹੈ ਲੋਕਾਂ ਨੂੰ ਇੰਸਟਰਕਸ਼ਨ ਦੇਣ ਵਾਸਤੇ, ਕਿਉਂਕਿ ਮੀਡੀਅਮ ਆਫ ਇੰਸਟਰਕਸ਼ਨ ਇੱਕ ਹੁੰਦਾ, ਤੇ ਉੱਥੇ ਵੀ ਫਿਰ ਮੁਸ਼ਕਲਾਂ ਕਈ ਵਾਰੀ ਆਉਂਦੀਆਂ ਨੇ, ਉਹਦੇ ਲਈ ਐਜੀਟੇਸ਼ਨਾਂ ਕਰਨੀਆਂ ਪਈਆਂ ਨੇ ਲੋਕਾਂ ਨੂੰ ਲਗਾਤਾਰ। ਹੁਣ ਵੀ ਲੇਟੈਸਟ ਪਿੱਛੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਜਿਹੜੀਆਂ ਸੀਗੀਆਂ ਪਲੇਟਸ ਲਾਉਣ ਵਾਸਤੇ ਨੇਮ ਪਲੇਟਸ, ਉੱਥੇ ਉਹਨਾਂ ਨੂੰ ਐਜੀਟੇਟ ਕਰਨਾ ਪਿਆ ਕਿ ਨਾਲ ਪੰਜਾਬੀ ਦੇ ਵਿੱਚ ਵੀ ਲਿਖੋ। ਸੋ ਕਹਿਣ ਨੂੰ ਤਾਂ ਇਹ ਭਾਵੇਂ ਪੰਜਾਬ ਯੂਨੀਵਰਸਿਟੀ ਹੈ ਤੇ, ਪਰ ਇੱਦਾਂ ਦਾ ਜਿਹੜਾ ਹੈਗਾ ਸਟਰਗਲ ਹੈ ਜੀ ਇੱਥੇ ਵੀ ਜਿਹੜੀ ਆ ਉਹ ਕਰਨੀ ਪੈ ਰਹੀ ਹੈ
1: ਜੀ। ਇੱਕ ਗੱਲ ਇਹ ਜ਼ਰੂਰ ਹੁੰਦੀ ਹੈ ਭਾਜੀ, ਜਦੋਂ ਆਪਾਂ ਜਦੋਂ ਇਹ ਗੱਲ ਸ਼ੁਰੂ ਦੇ ਵਿੱਚ ਕੀਤੀ ਸੀਗੀ ਕਿ ਪੱਛਮੀ ਸੱਭਿਆਚਾਰ ਦੇ ਉੱਤੇ ਆਧਾਰਿਤ ਜਿਹੜੀਆਂ ਯੂਨੀਵਰਸਿਟੀਜ਼ ਬਣੀਆਂ ਸ਼ੁਰੂ ਹੋਈਆਂ, ਉੱਥੋਂ ਇਹ ਗੱਲ ਚੱਕੀ ਸੀਗੀ, ਪੰਜਾਬ ਯੂਨੀਵਰਸਿਟੀ ਬੇਸ਼ੱਕ ਮਾਡਰਨ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਵਾਲੀ ਆ, ਉਸ ਮੰਤਵ ਦੇ ਨਾਲ ਉਹ ਬਣਾਈ ਗਈ ਸੀਗੀ, ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਇੱਕ ਬੱਚਾ ਪੜ੍ਹਾਈ ਕਰਦਾ ਤਾਂ ਸਕੂਲ ਦੇ ਵਿੱਚੋਂ ਹਾਈ ਸਕੂਲ ਕਰਕੇ ਅਤੇ ਫਿਰ ਕਾਲਜਾਂ ਦੇ ਵਿੱਚ ਜਾਂਦੇ ਨੇ, ਕਾਲਜਾਂ 'ਚ ਆਪਣੀ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀਆਂ ਕਰਦੇ ਨੇ, ਜੋ ਪੱਛਮੀ ਸੱਭਿਆਚਾਰ ਦੇ ਵਿੱਚ ਯੂਨੀਵਰਸਿਟੀ ਦਾ ਮਤਲਬ ਹੈ ਜਾਂ ਮਕਸਦ ਹੈ ਉਹ ਇਹ ਹੈ ਕਿ ਯੂਨੀਵਰਸਿਟੀਜ਼ ਦੇ ਵਿੱਚ ਰਿਸਰਚ ਜਿਹੜੀਆਂ ਨੇ ਅਲੱਗ ਅਲੱਗ ਕਿਸਮ ਦੀਆਂ ਹੁੰਦੀਆਂ ਨੇ, ਖੋਜਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਦੇਸ਼ ਦੇ ਵਿੱਚ, ਯੂਨੀਵਰਸਿਟੀਆਂ ਸਭ ਤੋਂ ਮੋਹਰੀ ਰੋਲ ਅਦਾ ਕਰਦੀਆਂ ਨੇ। ਅਸੀਂ ਦੇਖਿਆ ਕਿ ਚਾਹੇ ਆਸਟ੍ਰੇਲੀਆ, ਚਾਹੇ ਯੂਕੇ ਹੈ, ਚਾਹੇ ਬ੍ਰਿਟੇਨ ਹੈ ਜਾਂ ਕੈਨੇਡਾ ਜਾਂ ਅਮੈਰੀਕਾ, ਜਿਹੜੀਆਂ ਉੱਥੇ ਸਿਹਤ ਦੇ ਸੈਕਟਰ ਦੇ ਵਿੱਚ ਰਿਸਰਚ ਹੁੰਦੀਆਂ ਨੇ, ਜਿਹੜੀਆਂ ਟੈਕਨੋਲੋਜੀ ਦੇ ਅੱਜ ਕੱਲ੍ਹ AI ਦਾ ਦੌਰ ਆ ਗਿਆ, ਜਿਹੜੀਆਂ ਰਿਸਰਚ ਹੁੰਦੀਆਂ ਨੇ ਉਹ ਯੂਨੀਵਰਸਿਟੀਜ਼ ਲੀਡ ਕਰਦੀਆਂ ਨੇ। ਬੇਸ਼ੱਕ ਸਰਕਾਰਾਂ ਫੰਡਿੰਗ ਜ਼ਰੂਰ ਦਿੰਦੀਆਂ ਨੇ ਯੂਨੀਵਰਸਿਟੀਜ਼ ਨੂੰ ਉੱਥੋਂ ਦੀਆਂ ਨੂੰ, ਅਤੇ ਉਹ ਪਬਲਿਕ ਯੂਨੀਵਰਸਿਟੀਜ਼ ਲੀਡ ਕਰਦੀਆਂ ਨੇ, ਅਤੇ ਫਿਰ ਉੱਥੋਂ ਹੀ ਅੱਗੇ ਰਿਸਰਚਰ ਜਿਹੜੇ ਨੇ ਉਹਨਾਂ ਖੋਜਾਂ ਨੂੰ ਅੱਗੇ ਲੈ ਕੇ ਜਾਂਦੇ ਨੇ, ਅਤੇ ਉਹੀ ਫਿਰ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਆਉਂਦੀਆਂ ਨੇ। ਹੁਣ ਪੰਜਾਬ ਯੂਨੀਵਰਸਿਟੀ ਦੀ ਇੱਕ ਤਾਂ ਗਲੋਬਲ ਰੈਂਕਿੰਗ ਵੀ 500ਵੇਂ ਨੰਬਰ ਦੇ ਉੱਤੇ ਮੈਂ ਦੇਖੀ 2026-27 ਦੀ ਹੈਗੀ ਹੈ, ਦੁਨੀਆ ਦੀਆਂ ਜਦੋਂ ਯੂਨੀਵਰਸਿਟੀਆਂ ਦੀ ਰੈਂਕਿੰਗ ਆਉਂਦੀ ਹੈਗੀ ਹੈ, ਪਰ ਰਿਸਰਚ ਦੀ ਗੱਲ ਜਦੋਂ ਆਉਂਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਉੱਨੀ, ਇਨਫੈਕਟ ਸ਼ਾਇਦ ਇੰਡੀਆ ਦੀਆਂ ਬਹੁਤ ਥੋੜ੍ਹੀਆਂ ਯੂਨੀਵਰਸਿਟੀਜ਼, ਪ੍ਰਾਈਵੇਟ ਯੂਨੀਵਰਸਿਟੀਜ਼ ਹੀ ਕਰ ਰਹੀਆਂ ਹੋਣਗੀਆਂ ਮਾੜੀ ਮੋਟੀ ਰਿਸਰਚ। ਪਬਲਿਕ ਯੂਨੀਵਰਸਿਟੀਜ਼ ਦੇ ਵਿੱਚ ਤਾਂ ਰਿਸਰਚ ਨਾਂ ਦੇ ਬਰਾਬਰ ਹੀ ਹੁੰਦੀ ਹੈ, ਜੇ ਹੁੰਦੀ ਹੈ ਤਾਂ ਉਹਦਾ ਜ਼ਿਕਰ ਨਹੀਂ ਹੁੰਦਾ। PAU ਨੂੰ ਅਸੀਂ ਜ਼ਰੂਰ ਮੰਨ ਸਕਦੇ ਹਾਂ ਟੂ ਸਮ ਐਕਸਟੈਂਟ, ਖੇਤੀਬਾੜੀ ਦੇ ਸੈਕਟਰ ਦੇ ਵਿੱਚ ਜਿਨ੍ਹਾਂ ਨੇ ਬੜੀਆਂ ਸਾਰੀਆਂ ਕਿਸਮਾਂ ਝੋਨੇ ਦੀਆਂ ਪੈਦਾ ਕਰਤੀਆਂ, ਪਰ ਉਹ ਵੀ ਇੱਕ ਬਹਿਸ ਦਾ ਵਿਸ਼ਾ। ਪਰ ਪੰਜਾਬ ਯੂਨੀਵਰਸਿਟੀ ਦੀ ਕੋਈ ਐਸੀ ਕੋਈ ਰਿਸਰਚ ਜਿਨ੍ਹਾਂ ਦੇ ਉੱਤੇ ਮਾਣ ਮਹਿਸੂਸ ਕੀਤਾ ਜਾਂਦਾ ਹੋਵੇ? ਵਜ੍ਹਾ ਕੀ ਹੈ? ਕਿ ਫੰਡਿੰਗ ਨਹੀਂ ਹੈਗੀ, ਕਿ ਰਿਸਰਚ ਕਰਨ ਵਾਲੇ ਨਹੀਂ ਹੈਗੇ, ਕਿ ਇੱਛਾ ਸ਼ਕਤੀ ਨਹੀਂ ਹੈਗੀ, ਕੀ ਸਮੱਸਿਆ ਕਿੱਥੇ ਆਉਂਦੀ ਹੈ? ਯੂਨੀਵਰਸਿਟੀ ਆਪਣਾ ਬਤੌਰ ਯੂਨੀਵਰਸਿਟੀ ਰੋਲ ਕਿਉਂ ਨਹੀਂ ਅਦਾ ਕਰ ਪਾ ਰਹੀ ਹੈਗੀ?
0: ਇਹ ਬਹੁਤ ਵੱਡਾ ਸਵਾਲ ਹੈ ਗੌਤਮ ਜੀ ਜਿਹੜਾ ਤੁਸੀਂ ਕੀਤਾ। ਮੈਂ ਜਿੱਦਾਂ ਦੱਸਿਆ ਨਾ 1966 ਤੋਂ ਬਾਅਦ ਤਾਂ ਇਹ ਯੂਨੀਵਰਸਿਟੀ ਪੋਲਿਟਿਕਸ ਦਾ ਸ਼ਿਕਾਰ ਹੀ ਰਹੀ ਹੈ, ਹੁਣ ਤੱਕ ਚੱਲੀ ਆ ਰਹੀ ਹੈ ਕਿ VC ਕਿਹਨੂੰ ਲਾਉਣਾ, ਕਿਹੜੇ ਧੜੇ ਦਾ ਹੋਵੇ, ਕਿਹੜੇ ਗਰੁੱਪ ਦਾ ਹੋਵੇ, ਤੇ ਫਿਰ ਅੱਗੋਂ ਜਿਹੜੀਆਂ ਅਕਾਡੈਮਿਕਸ ਆ ਜਿਹੜਾ ਸਾਰਾ ਟੋਟਲ ਮਿਲਾ ਕੇ ਆਪਾਂ ਟੀਚਿੰਗ ਕਲਾਸ ਜਾਂ ਰਿਸਰਚ ਵਗੈਰਾ ਕਹਿ ਲਈਏ, ਤੇ ਉਹ ਇਸੇ ਕਰਕੇ ਉੱਥੇ ਫਿਰ ਫੜ ਹੀ ਰਹਿ ਜਾਂਦੇ, ਕਿਉਂਕਿ ਜਦੋਂ ਟੀਚਰ ਦੇ ਇੱਥੇ ਕਿਹਨੂੰ ਲਿਆਉਣਾ ਹੈ, ਕਿਹੜੇ ਡਿਪਾਰਟਮੈਂਟ ਦੇ ਵਿੱਚ ਕੌਣ ਹੋਵੇ, ਡੀਨ ਕਿਹੜੇ ਬਣਨੇ ਆ, ਡੀਨ ਰਿਸਰਚ ਕੌਣ ਹੋਵੇ, ਉਹ ਜਿਹੜਾ ਕਾਫੀ ਇਹਨਾਂ ਗੱਲਾਂ ਤੇ ਨਿਰਭਰ ਕਰਦਾ। ਇਹਦੇ ਬਾਵਜੂਦ ਫਿਰ ਵੀ ਮੈਂ ਜੇ ਕਹਿਣਾ ਕਿ ਜੇ ਪੰਜਾਬ ਦੇ ਵਿੱਚ ਕੋਈ ਯੂਨੀਵਰਸਿਟੀ ਰਿਸਰਚ ਵਾਲੇ ਪਾਸੇ ਸੀਰੀਅਸ ਹੈ ਤਾਂ ਉਹ GNDU ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਕਿਉਂਕਿ ਉਹਨਾਂ ਦੀਆਂ ਫਾਈਂਡਿੰਗਸ ਵੀ ਆਈਆਂ ਕਈ ਮਾਮਲਿਆਂ ਦੇ ਵਿੱਚ, ਤੇ ਈਵਨ ਸਪੋਰਟਸ ਦੇ ਵਿੱਚ ਉਹ ਟੌਪ ਕਰਦੀ ਹੈ ਹਰ ਵਾਰੀ, ਤੇ ਸਪੋਰਟਸ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਹੈਗੀਆਂ ਨਵੀਆਂ ਨਵੀਆਂ ਜਿਹੜੀਆਂ ਖੋਜਾਂ ਤੇ ਜਿਹੜਾ ਹੈ ਕੰਮ ਕੀਤਾ, ਕਿਉਂਕਿ ਉੱਥੇ ਬਕਾਇਦਾ ਡਿਪਾਰਟਮੈਂਟ ਹੈ। ਤੇ ਬਾਕੀ ਇੱਥੇ ਇਸ ਗੱਲ ਦਾ ਜਿਹੜਾ ਹੈਗਾ ਉਹ ਜ਼ਿਆਦਾ ਮਾਮਲਾ ਇਹ ਰਹਿੰਦੇ ਰਹੇ, ਕਿਉਂਕਿ ਇੱਥੇ ਹਾਲਾਂਕਿ ਸਾਹਮਣੇ PGI ਹੈ ਬਿਲਕੁਲ, ਪੂਰਾ ਦਾ ਪੂਰਾ ਜਿਹੜਾ 14 ਸੈਕਟਰ ਹੈ ਉਹ ਪੂਰਾ ਸੈਕਟਰ ਇੱਕ ਜਿਹੜਾ ਹੈ ਯੂਨੀਵਰਸਿਟੀ, ਜਿਹਦਾ ਮੈਂ ਦੱਸਿਆ 550 acres ਜਿਹੜਾ ਹੈਗਾ ਰਕਬਾ ਇਹਦਾ, ਤੇ PGI ਟੋਪ ਰੈਂਕਿੰਗ ਦੇ ਵਿੱਚ ਰਿਸਰਚ ਦੇ ਵਿੱਚ, ਹਾਲਾਂਕਿ ਚਲੋ ਮੈਡੀਕਲ ਸਾਇੰਸ ਚ ਕਰ ਰਹੀ ਹੈ ਭਾਵੇਂ ਸਾਰਾ ਕੁਛ, ਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈ 50 feet ਦੇ ਦਾ ਜਿਹੜਾ ਹੈਗਾ, ਵੱਧ ਤੋਂ ਵੱਧ 100 feet ਦਾ ਕਹਿ ਸਕਦੇ ਹਾਂ ਕਿ ਫਰਕ ਹੋਣਾ ਆਪਸ ਦੇ ਵਿੱਚ, ਇੱਕ ਸੜਕ ਹੀ ਵਿਚਾਲੇ ਹੈ। ਤੇ ਇੱਥੇ ਜਿਹੜਾ ਬੜਾ ਡਿਸਮਿਲ ਹੈ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਕਦੇ ਕੋਈ ਫਾਈਂਡਿੰਗ ਆਈ ਨਹੀਂ, ਹਾਲਾਂਕਿ ਇੱਥੇ ਜਿਹੜੀਆਂ ਫਿਜਿਕਸ ਕੈਮਿਸਟਰੀ ਬਾਇਓਲੋਜੀ ਜਿਹੜੇ ਡਿਪਾਰਟਮੈਂਟ ਨੇ ਬੜੇ ਇਹ ਉਸ ਵੇਲੇ ਦੇ ਨੇ ਜਦੋਂ ਪਾਰਟੀਸ਼ਨ ਹੋ ਕੇ ਉਧਰੋਂ ਸਾਰਾ ਕੁਛ ਆਇਆ, ਉਦੋਂ ਬਾਕੀ ਯੂਨੀਵਰਸਿਟੀ ਤਾਂ ਬਹੁਤ ਲੇਟ ਬਣੀਆਂ, GNDU 1965 ਦੇ ਵਿੱਚ ਬਣੀ, ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵੀ ਇਹਦੇ ਨੇੜੇ ਤੇੜੇ ਬਣੀ ਜਾ ਕੇ। ਸੋ ਇਹ ਜਿਹੜੀਆਂ ਗੱਲ ਆ ਜਿਹੜੀ ਰਿਸਰਚ ਵਾਲੀ, ਉਹ ਉਦਾਂ ਦਾ ਅਕਾਡੈਮਿਕ ਜਿਹੜਾ ਮਾਹੌਲ ਉਹ ਰਿਹਾ ਹੀ ਨਹੀਂ, ਉਹਦੇ ਕਾਰਨ ਹੁਣ ਪੋਲੀਟੀਕਲ ਵੀ ਨੇ, ਉਹਦੇ ਕਾਰਨ ਇਹ ਵੀ ਨੇ ਕਿ ਇੱਕ ਬੇਗਾਨਗੀ ਦਾ ਅਹਿਸਾਸ ਰਹਿੰਦਾ। ਇਹਦਾ ਨਾਂ ਪੰਜਾਬ ਹੋਣ ਦੇ ਬਾਵਜੂਦ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਖਾਸ ਕਰਕੇ ਸਟੂਡੈਂਟ ਨੇ, ਪੰਜਾਬ ਦੇ ਟੀਚਰ ਨੇ, ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਇਹ ਓਪਰੀ ਯੂਨੀਵਰਸਿਟੀ ਹੈ। ਹਾਲਾਂਕਿ ਜਿਹੜਾ ਜਿੱਦਾਂ ਮੈਂ ਦੱਸਿਆ ਕਿ ਬਾਰਡਰ ਤੱਕ ਅਬੋਹਰ ਫਾਜ਼ਿਲਕਾ ਜਿਹੜੇ ਤੱਕ ਕਾਲਜ ਇਹਦੇ ਨਾਲ ਜਿਹੜੇ ਅਫੀਲੀਏਟਡ ਨੇ, ਉੱਥੋਂ ਦੇ ਸਟੂਡੈਂਟ ਕੈਂਪਸ ਦੇ ਵਿੱਚ ਆ ਕੇ ਪੜ੍ਹਦੇ ਨੇ, ਤੇ ਪਰ ਇਸ ਪਾਸੇ ਵੱਲ ਜਿਹੜਾ ਹੈਗਾ ਕੋਈ ਕਿਤੇ ਨਾਂ ਇਹਦਾ ਆਇਆ ਨੀ ਅਜੇ ਤੱਕ। ਠੀਕ ਹੈ, ਕੁਛ ਜਿਹੜੇ ਜਿੱਦਾਂ ਮੈਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ ਹੈ, ਜਾਂ ਖੈਰ ਜਿਹੜੇ ਚੀਫ ਜਸਟਿਸ ਆਫ ਇੰਡੀਆ ਰਹੇ ਹੈ ਉਹ ਇਸ ਯੂਨੀਵਰਸਿਟੀ ਦੀ ਪ੍ਰੋਡਕਟ ਨੇ, ਤੇ ਇੱਦਾਂ ਦੇ ਹੈਗੇ ਕੁਛ ਅਲੂਮਨੀਜ਼ ਦੀ ਆਪਾਂ ਜਿਹੜੇ ਉਹ ਆਪਾਂ ਗੱਲ ਕਰ ਸਕਦੇ ਹਾਂ। ਤੇ ਇੱਕ ਗੱਲ ਮੈਂ ਇੱਥੇ ਹੋਰ ਕਰਨੀ ਬਹੁਤ ਜ਼ਰੂਰੀ ਸਮਝਾਂਗਾ ਕਿ ਇਹ ਵੀ ਇਸ ਯੂਨੀਵਰਸਿਟੀ ਦੇ ਨੂੰ ਜਿਹੜਾ ਇਸ ਗੱਲ ਦਾ ਇੱਕ ਕਲੰਕ ਜਿਹੜਾ ਹੈਗਾ ਜਾਂਦਾ ਕਿ ਇਸ ਵੇਲੇ ਜਿੰਨੇ ਵੀ ਗੈਂਗਸਟਰ ਨੇ ਉਹ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਸਮੇਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਜਾਂ ਕੈਂਪਸ ਦੇ ਵਿੱਚ ਰਹੇ ਨੇ। ਕਈ ਗੈਂਗਸਟਰ ਤਾਂ ਕੈਂਪਸ ਦੀਆਂ ਸਟੂਡੈਂਟ ਯੂਨੀਅਨ ਦੇ ਲੜਾਈਆਂ ਚੋਂ ਨਿਕਲੇ ਹੋਏ ਨੇ, ਇਹ ਵੀ ਜਦੋਂ ਤੁਸੀਂ ਪਿੱਛੇ ਪਿਛੋਕੜ ਝਾਤ ਮਾਰੋਗੇ, ਤੇ ਇਹ ਇੱਕ ਸਗੋਂ ਇਸ ਪਾਸੇ ਇੱਕ ਨੈਗੇਟਿਵ ਪਾਸੇ ਜ਼ਰੂਰ ਜਿਹੜਾ ਇਹਦਾ ਨਾਂ ਜਿਹੜਾ ਉਹ ਜਾਂਦਾ। ਇੱਕ ਵਾਰੀ ਕਿਸੇ ਨੇ ਟਿੱਪਣੀ ਕੀਤੀ ਸੀ ਕਿਸੇ ਵਿਦਵਾਨ ਨੇ, ਉਹ ਵਿਦਵਾਨ ਆਪ ਪੰਜਾਬੀ ਯੂਨੀਵਰਸਿਟੀ ਦੇ ਨਾਲ ਪਟਿਆਲੇ ਦੇ ਨਾਲ ਸੰਬੰਧਿਤ ਸੀਗਾ, ਤੇ ਉਹ ਕਹਿੰਦਾ ਵੀ ਪੰਜਾਬੀ ਯੂਨੀਵਰਸਿਟੀ ਨੇ ਕਲਾਕਾਰ ਪੈਦਾ ਕੀਤੇ ਨੇ ਵੱਡੇ, ਤੇ ਪੰਜਾਬ ਯੂਨੀਵਰਸਿਟੀ ਨੇ ਗੈਂਗਸਟਰ ਪੈਦਾ ਕੀਤੇ ਨੇ। ਪਰ ਉਹ ਟਿੱਪਣੀ ਥੋੜੀ ਚੁਭਦੀ ਸੀ, ਪਰ ਜਦੋਂ ਸਾਰਾ ਝਾਤ ਮਾਰ ਕੇ ਦੇਖਿਆ ਤਾਂ ਉਹ ਲੱਗਦਾ ਸੀ ਕਿ ਉਹਦੀ ਗੱਲ ਕੁਛ ਹੱਦ ਤੱਕ ਜਿਹੜੀ ਹੈ ਉਹ ਠੀਕ ਵੀ ਹੈ। ਹੁਣ ਜਿਵੇਂ ਗੁਰਦਾਸ ਮਾਨ ਵਰਗੇ ਕਲਾਕਾਰ ਜਾਂ ਏਦਾਂ ਦੇ ਉਹ ਉੱਥੋਂ ਨਿਕਲੇ, ਤੇ ਹਾਲਾਂਕਿ ਚਲੋ ਸਰਤਾਜ ਇਸ ਯੂਨੀਵਰਸਿਟੀ ਦੀ ਪ੍ਰੋਡਕਟ ਹੈ, ਆਪਾਂ ਇਹਨੂੰ ਏਦਾਂ ਤਾਂ ਨਹੀਂ ਬਿਲਕੁਲ ਲਕੀਰ ਮਾਰ ਕੇ ਤਾਂ ਨਹੀਂ ਗੱਲ ਕਹਿ ਸਕਦੇ, ਤੇ ਪਰ ਇਸ ਪਾਸੇ ਵੀ ਜਿਹੜਾ ਹੈਗਾ ਇੱਥੇ ਲੜਾਈ ਝਗੜਿਆਂ ਵਾਲਾ ਕੰਮ, ਗੋਲੀਆਂ ਚੱਲਣ ਵਾਲਾ ਕੰਮ, ਕਤਲਾਂ ਵਾਲਾ ਕੰਮ, ਇਹ ਇੱਥੇ ਜਿਹੜਾ ਹੈ ਉਹ ਜ਼ਿਆਦਾ ਰਿਹਾ, ਖਾਸ ਕਰਕੇ ਵਿਦਿਆਰਥੀ ਚੋਣਾਂ ਦੇ ਕੰਟੈਕਸਟ ਦੇ ਵਿੱਚ। ਹਾਂਜੀ,
1: ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਬਹੁਤ ਬਹੁਤ।
0: ਹਾਂਜੀ
1: ਧੰਨਵਾਦ। ਅਸੀਂ ਪ੍ਰੀਤਮ ਸਿੰਘ ਰੁਪਾਲ ਜੀ ਗੱਲ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀਗੇ, ਔਰ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੱਢੀਆਂ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: This autumn, laugh out loud with Ayushman Khurrana and Saad Ali Khan in Urta Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Woh ye border chal rahi hai?
0: Nahi ji, ye to Urta Teer chal raha hai. From October 9th at cinemas near you.
5: Din par de kamma karan chi. Kar paise bhejna shamil karna chahunde ho. Zindagi tuhanu chahe jithe vi le jave. World Remit ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: Hi man, I'm Saiko Mirbai from Manipur, Commonwealth champion, gold medalist. Sunte rahiye radio, haan ji.
2: Bale bale bale.
1: Bale bale bale.

Radio Haji, 1674 AM.

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 2122-16 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰ ਆਉਂਦਾ, ਕੰਮ ਤੋਂ ਘਰ ਆ ਕੇ ਦੇਖਦਾ ਕਿ ਪਰਿਵਾਰ ਸਾਰਾ

ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ, ਸ਼ਹਿਰ ਦੇ ਵੱਡੇ ਵੱਡੇ ਡਾਕਟਰ ਉਹਦੇ ਘਰ ਪਹੁੰਚ ਜਾਂਦੇ ਨੇ, ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਾਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਮੇਰੀ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦਿੱਤੀਆਂ, ਨਾਲ ਨੀਂਦ ਦੀ ਗੋਲੀ ਕੀ ਨੀਂਦ ਆ ਜੇ, ਦਵਾਈ ਖਾ ਤਾਂ ਲਈ ਪਰ ਬੇਚੈਨੀ ਹਾਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਹੈਗੇ ਕਾਫ਼ੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜੀ ਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇਹਨਾਂ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੋਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫ਼ੀ ਸਮਾਂ ਹੋ ਗਿਆ, ਘਰ ਜਾਣਾ ਚਾਹੀਦਾ। ਘਰ ਵੱਲ ਨੂੰ ਤੋਰ ਹੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ ਝੌਂਪੜੀ ਤੋਂ ਇੱਕ ਆਵਾਜ਼ ਪੈਂਦੀ ਹੈ। ਇਹ ਕਿਸੇ ਔਰਤ ਦੀ ਆਵਾਜ਼ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ। ਸਵੇਰ ਦੇ 4 ਵਜੇ ਉੱਚੀ ਉੱਚੀ ਔਰਤ ਰੋਈ ਜਾਵੇ, ਥੋੜ੍ਹਾ ਅਜੀਬ ਲੱਗਿਆ। ਪਰ ਸੇਠ ਜੀ ਨੇ ਸੋਚਿਆ ਕਿ ਮੈਂ ਇੱਥੇ ਕੀ ਕਰਨਾ, ਕੀ ਲੋੜ ਆ। ਘਰ ਵੱਲ ਨੂੰ ਕਦਮ ਵਧਾਏ, ਪਰ ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ, ਕੀ ਸਭ ਠੀਕ ਹੈ, ਤੁਸੀਂ ਕਿਉਂ ਰੋ ਰਹੇ ਹੋ। ਸੇਠ ਦੇ ਪੁੱਛਣ ਦੀ ਦੇਰ ਸੀ, ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ, ਜਿੱਥੇ ਕੰਮ ਕਰਦੇ ਹੋ ਆਲੇ ਦੁਆਲੇ ਤੋਂ ਕਿਸੇ ਰਿਸ਼ਤੇਦਾਰ ਤੋਂ। ਤੂੰ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ, ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਤਾਂ ਇੱਕ ਬਾਬਾ ਜੀ ਕੋਲੋਂ ਲੰਘੇ, ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕੇ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਅਤੇ ਉਸੇ ਵੇਲੇ ਐਂਬੂਲੈਂਸ ਉਸ ਝੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੌਸਪੀਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸ ਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੇਰੇ ਤੋਂ 5-6

ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ। ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਿਹਾ ਕਿ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ? ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ? ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦਾ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ। ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ। ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ, ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ, ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ। ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ, ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ, ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ, ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ, ਜਾਂ ਸਮਝਣ ਨੂੰ, ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ, ਪਰ ਉਹ ਗੱਲ ਭਰੋਸੇ 'ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ, ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ, ਉਸਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ, ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸਣੋਂ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣ ਹੀ ਨਾ, ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ।

0: Hanji, 1674 AM, 24/7 Indian Radio, Sydney ka apna Indian Radio Station.
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਵੀ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਤਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨਿਸਿਜੈ
0: ਛੂਟ ਸਨਾਹੀ ਉਭ ਪਿਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨਤਿਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਕੋਪ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰਤ ਪੀਰ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਨਾਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਖ ਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਾਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ खस्ता
1: मिथ्या त्रो

0: अभिमान मिथ्या आपस ऊपर करत गुमान।
1: अस्तर भगत साध की शरण नानक जप जप जीवै हर के चरण।
0: मिथ्या शरण पर निंदा सुने मिथ्या हस पर दरुक हिरे।
1: मिथ्या नेत्र पेखत पर तिर रूपाद मिथ्या रसना भोजन अनुसवाद।
0: मिथ्या चिन पर विकार कुतावै मिथ्या मन पर लोभ लुभावै।
1: मिथ्या तन ही पर उपकारा मिथ्या बास लेत विकारा।
0: बिन बूझे मिथ्या सब पै सफल दे नानक हर हर नाम लै।
1: बिरथी साख्त की आर जा सच बिना कह होवत सूचा।
0: बिरथा नाम बिना तन अंध मुखावता कह दुर्गंध।
1: बिन सिमरन दिन रैन बिरथा बिहाई मेघ बिना जो खेती जाए।
0: गोविंद भजन बिन बिथे सब काम जो कर प्रते निरार धाम।
1: धन धन ते जन जिह घट बस्यो हर नाओ नानक ताकै बल बल जाओ।
0: रहत वर कछ अवर कमावत मानी पीत मुखो गंडलावत।
1: जानन हार प्रभु परवीन बाहर भेख न काहू पीन।
0: और उपदेशय अपना करै आवत जावत जन मैं मरै।
1: जिसकै अंतर बसै निरंकार तिसकी सीख तरै संसार।
0: जो तुम भाने तिन प्रभ जाता नानक उंजन चन प्राता।
1: करो बेनती पार ब्रह्म सब जाने अपना किया आप माने।
0: आपे आप करत नवेरा किसे दूर जिनावत किसे बुझावत नेरा।
1: उपाव स्यान सगल ते रहत सब कछ जाने आत्म की रहत।
0: पावे तिसले लड़ लाए थान थनंत रहा समाए।
1: सो सेवक जिस कृपा करी निमख निमख जप नानक हरी।
0: सुख मनी सुख अमृत प्रभ नाम भगजना कै मन विश्राम अठ पंज सलोक।
1: काम क्रोध अर लोभ मोह बिनस जाए अहमेव। नानक प्रशर नागति कर प्रसाद गुरुदेव। सत नाम श्री वाहिगुरु अष्टपदी।
0: जय प्रसाद क्षति अमृत खाहे तिस ठाकुर को रख मन माहे।
1: जय प्रसाद सुगंध तन लावे तिसको सिमरत परमगत पावे।
0: जय प्रसाद बसे सुख मंदर तिसे त्याज सदा मन अंदर।
1: जय प्रसाद ग्रह संग सुख बसना आठ पहर सिमरो तिस रसना।
0: जय प्रसाद रंग रस भोग नानक सदा त्याई त्यावन जोग।
1: जय प्रसाद पाठ पटम्बर हंडावे तिसे त्याका तब लुभावे।
0: जय प्रसाद सुसे सुई जय मन आठ पहता का जस गवी जय।
1: जय प्रसाद तुज सब को मान मुखता को जस रसन बखाने।
0: जय प्रसाद तेरा ता धर्म मन सदा त्याए केवल पार ब्रह्म।
1: प्रभु जी जपत दर गए मान पावे नानक पथ सेती कर जावे।
0: जय प्रसाद औरो कंचन देही लिव लाओ तिस नाम स्नेही।
1: जय प्रसाद तेरा उला रहत मन सुख पावे हर हर जस कहत।
0: जय प्रसाद तेरे सगल छिद्र ढाके मन सनी प्रभ ठाकर प्रभता कह।
1: जय प्रसाद तुझ को न पहुंचे मन सास सास सिमरो प्रभु उचे।
0: जय प्रसाद पाई दुर्लभ देहे नानक ताकी भगत करे।
1: जय प्रसाद आभूखन पहरी जय मन तिन सिमरत क्यों आलस की जय।
0: जय प्रसाद असुहस्त असवारी को कबु ना बिसारी।
1: जय प्रसाद बाग मिलक तना राख प्रोय प्रभ अपने मना।
0: जिन तेरी मन बंत बनाई उठत बैठ सत सहते आई।
1: सहते आजो एक अलख है इहां उहां नानक तेरी रख है।
0: जय प्रसाद करे पुन बहुदान मन आठ पैर कर तिसका ध्यान।
1: जय प्रसाद तू आचार बिहारी तिस प्रभ को सास सास चितारी।
0: जय प्रसाद तेरा सुंदर रूप सो प्रभ सिमरो सदा अनूप।
1: जय प्रसाद तेरी नीकी जात सो प्रभ सिमर सदा दिन रात।
0: जय प्रसाद तेरी पत्र है गुर प्रसाद नानक जस कह।
1: जय प्रसाद सुन करनाद जय प्रसाद पेखै बिस्माद।
0: जय प्रसाद बोले अमृत रसना जय प्रसाद सो सहजे बसना।
1: जय प्रसाद हस्त कर चल है जय प्रसाद संपूर्ण फल है।
0: जय प्रसाद परम गत पावै जय प्रसाद सो सहज समावै।
1: ऐसा प्रभु त्याग अवर कत लागो गुर प्रसाद नानक मन जागो।
0: जय प्रसाद तू पट संसार तिस प्रभु को मूल न मनो विसार।
1: जय प्रसाद तेरा प्रताप रे मन मूड तुता को जाप।
0: जय प्रसाद तेरे कारज पूरै तिसे जान मन सदा हजूर है।
1: जय प्रसाद तू पावै साच रे मन मेरे तू ता सुराच।
0: जय प्रसाद सब कीरत होए नानक जाप जपै जप सोए।
1: आप जपाए जपै सो नाओ आप गाए सो हर गुण गाओ।
0: प्रभ कृपा ते होए प्रगास प्रभु दया ते कमल विगास।
1: प्रभ सो प्रसन्न बसै मन सोए प्रभ दया ते मत उत्तम होए।
0: शर्म निधान प्रभ तेरी मैया आपो कछु ना किन्हु लया।
1: जित जित लावो तित लगै हर नाथ नानक किन कै कछु न हाथ।
0: सुख मनी सुख अमृत प्रभ नाम भगत जना कै मन विश्राम अठ छे श्लोक।
1: आगम अगाध पार ब्रह्म सोए जो जो कह सुमुक्ता होए। सुन मीता नानक बिनवंता साध जना की अचार्य कथा। सत नाम श्री वाहिगुरु अष्टपदी।
0: साधक संग मखूजल होत साध संग मल सगली को।
1: साधक संग मिटै अभिमान साधक संग प्रगटै सो ज्ञान।
0: साधक संग बुझे पवनेरा साध संग सुबहुत नबेरा।
1: साधक संग पाए नाम रतन साधक संगे कुपर जतन।
0: साधक की महिमा बरने कौन पुरानी नानक साधक की शोभा ब्रह्म है समानी।
1: साधक संग अगोचर मिले साधक संग सदा प्रफुल्ल।
0: साधक संग आवे बस पंचा साध संग अमृत रस पुंचा।
1: साध संग होए सब की रेन साधक संग मनोहर बैन।
0: साधक संग न कतहु धावे साध संग अस्तित मन पावे।
1: साधक संग माया ते भिन्न साध संग नानक प्रभु सो प्रसन्न।
0: साध संग दुश्मन सब मीत साधु के संग महापुनी।
1: साध संग किसे नहीं बैर साधक संग न बींगा पैर।
0: साधक संग नहीं को मंदा सत्संग जाने परमानंदा।
1: साधक संग नहीं हो ताप साधक संग तजै सा बाप।
0: आपे जाने साध वडाई नानक साध प्रभु बने आई।
1: साधक संग न कबू ਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
1: ਸਾਧਕ ਸੰਗ ਬਸੈ ਥਾਨੂ ਚੈ ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧ ਕੈ ਸੰਗ ਦੇੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
0: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕੈ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
0: ਸਾਧਕ ਸੰਗ ਕਲੂਕਤ ਹਰੈ ਸਾਧ ਕੇ ਸੰਗ ਨਰ ਪਰ ਹਰੈ
1: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਠਾ ਜਾਵੈ
1: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
1: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
1: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
0: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੋਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਬੈ जसनो का निर्मल तर्म
1: काहु फल की इच्छा नहीं बाछा है केवल पात कीर्तन संग राचा है
0: मंत अनंतर सिमरन गोपाल सब ऊपर होवत कृपा
1: आप दृढ़ है अवरह नाम जपावे नानक हो वैष्णो परमगत पावे
0: भगवती भगवंत भक्त का रंग सगल त्याग है दुष्ट का संग
1: मंते बिनसै सगला भर्म कर पूजा सगल पार ब्रह्म
0: सात संग पापा मल खोवे तिस भगवती की मत उत्तम होवे
1: भगवंत की टहल करे नितनीत मंता नरपै विष्णु प्रीत
0: हर के चरण हृदय बसावे नानक ऐसा भगवती भगवंत को पावे
1: सो पंडित जो मन पर बुद्ध है राम नाम आत्म में शुद्ध है
0: राम नाम सारस पीवे उस पंडित के उपदेश जग जीवे
1: हर की कथा हृदय बसावे सो पंडित फिर जो न आवे
0: वेद प्राण सिमरत बुझे मूल सुख में जाने स्थूल
1: सो वरना को दे उपदेश नानक उस पंडित को सदा आदेश
0: बीज मंत्र सर्व को ज्ञान चौवरना में जपे को नाम
1: जो जो जपे तिसकी गाथ होए साध संग पावे जन पुए
0: कर कृपा अंतर उधारे पशु प्रेत मुक्त पाथर को तारे
1: सर्व रोग का औखद नाम कल्याण रूप मंगल गुण गाम
0: हो जुगत किते ना पाई है धर्म नानक तिस मिले जिस लिखिया तुर कर्म
1: जिसका मन पार ब्रह्म का निवास तिसका नाम सत रामदास
0: सात नाम तिस नदरी आया दास संतर भाय तिन पाया
1: सदा नित नित हर जान सो दास दरगह प्रवान
0: अपने दास को आप कृपा करे तिस दास को सब सो जी पर है
1: सगल संग आत्मो दास ऐसी जोत नानक रामदास
0: किया गया तुम हिता वह जीवन मुक्त सो कहा वह
1: ऐसा हरक तैसा सोग सदा अनंत है नहीं बियोग
0: ऐसा स्वन तैसी उसमाटी तैसा अमृत तैसी बिखाटी
1: तैसा मन तैसा अभिमान तैसा रंग तैसा राजान
0: जो वर्ताए साई जुगत नानक ओ प्रह कहिया जीवन मुक्त
1: पार ब्रह्म के सगले ठाओ जित जित का राखे तैसा तिनाओ
0: आपे कन करावन जोग प्रभावे सुई फन होग
1: असरे आप हुए अंत रंग लखिन जाहे पार ब्रह्म के रंग
0: जैसी मत दी तैसा प्रगास पार ब्रह्म करता अवनाश
1: सदा सदा सदा दयाल सिमर सिमर नानक भय निहाल
0: सुख मणि सुख अमृत पव नाम भगत जना कै मन विश्राम अठ नौ श्लोक
1: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
0: कई कोट होए पुजारी कई कोट आचार व्यवहारी
1: कई कोट पै तीर्थ वासी कई कोट मन पर महदासी
0: कई कोट वेद के स्रोते कई कोट तपीसर होते
1: कई कोट आत्म ध्यान धार है कई कोट कब का विचार है
0: कई कोट नपत नाम ते आवै नानक करते का अंत न पावे
1: कई कोट भय अभिमानी कई कोट अंध ज्ञानी
0: कई कोट कृपन कठोर कई कोट अभिग आत्म निकोर
1: कई कोट पर दर्ब को हिर है कई कोट पर दुख ना कर है
0: कई कोट माया सुरमा है कई कोट परदेश भरमा है
1: जित जित लाभो तित तित लगना नानक करते की जाने करता रचना
0: कई कोट सिज्जती जोगी कई कोट राजे रस भोगी
1: कई कोट पंखी सर्प पाए कई कोट पात्र बिरखन पजाए
0: कई कोट पौन पानी बैसंतर कई कोट देश भूमंडल
1: कई कोट ससिर सूर नखत्र कई कोट देव दानविंदर सिर छत्र
0: सुमदरी अपने सुतार है नानक जिस जिस पावे तिस तिस निस्तार है
1: कई कोट राजस्ताम सातक कई कोट वेद पुराण सिमर तर शास्त्र
0: कई कोट किए रतन समुंद कई कोट नाना प्रकार जंत
1: कई कोट किए चिरजीव कई कोट गिरी मेर स्वर्ण थी
0: कई कोट जंक न प्रसाच कई कोट भूत प्रेत सुकर मिर्गा
1: सब ते नेरा सब होते दूर नारक आप लिप्त रहा भरपूर
0: कई कोट पाताल के वासी कई कोट नर्क स्वर्ग निवासी
1: कई कोट जन्म है जीव मर है कई कोट बहु जूनी फिर है
0: कई कोट बैठती खाए कई कोट खाले तक पाए
1: कई कोट किए धनवंत कई कोट माया मह चिंत
0: जय जय भाणा तय तय राखे नानक सब किश प्रभ के हाथे
1: कई कोट भय बैरागी राम नाम संगतिन लिव लागी
0: कई कोट प्रभ को खोजनते आत्म मैं पार ब्रह्म नहंते
1: कई कोट दर्शन प्राप्य आस्तिन को मिल्यो प्रभ बिनास
0: कई कोट मा गए सत्संग पार ब्रह्म तिन लागा रंग
1: जिनको हे आप सो प्रसन्न नानक ते जन सदा धन धन
0: कई कोट खाणी अरखंड कई कोट आकाश ब्रह्मंड
1: कई कोट होए अवतार कई जोत कीनो विस्तार
0: कई बार पसरो पासार सदा सदा एक अहंकार
1: कई कोट कीने बहुपात प्रवते हुए ब्रह्मा हे समात
0: ताका अंत न जाने कोई आपे आप नानक पब सोए
1: कई कोट पार ब्रह्म के दास तिन होवत आत्म परगास
0: कई कोट तत के बेते सदा निहारे इसको नेत्रे
1: कई कोट नाम रस पीवे अमर भय सद सद ही जीवे
0: कई कोट नाम गुण गावे आत्म रस सहि समावे
1: अपने जन को सास सास समारे नानक कोई परमेश्वर के प्यारे
0: सुख मणि सुख अमृत प्रभ नाम भगत जना कै मन विश्राम अठ दस श्लोक
1: कारण कारण प्रभ एक है दूसर नाही ਨਹੀਂ ਕੋਏ, ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ,
1: ਫਿਰ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ,
1: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ,
0: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ,
1: ਪ੍ਰਭਾਵੈ ਮਨ ਨਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ,
0: ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ,
1: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ,
0: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
0: ਕਉ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ,
1: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ,
0: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ,
1: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ,
1: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
0: ਜਾ ਕਾ ਦਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ,
1: ਜਾ ਕੋ ਆਪਣੀ ਕਰੈ ਬਖਸ਼ੀਸ, ਤਾ ਕਾ ਲੇਖਾ ਨਾ ਗਨੈ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ,
0: ਇਸ ਕਾ ਬਲ ਨਾਈ ਇਸ ਹਾਥ, ਕਰਮ ਕਰਾਮ ਸਰਵ ਕੋ ਨਾਥ,
1: ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਥੀਓ,
0: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ,
1: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ,
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ,
1: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਈ ਰਹੇ ਦਿਨ ਰਾਤ,
0: ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ,
1: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ,
0: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ,
1: ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ,
0: ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਹਧਾਰੀ ਲਾਵੈ ਧਿਆਨ,
1: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ,
0: ਕਬਹੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ,
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ,
1: ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ,
0: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ,
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ, 8-11 ਸਲੋਕ,
1: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ,
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ,
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ,
1: ਧਨਵੰਤਾ ਹੋਏ ਕਰ ਗੁਰਬਾਵੈ, ਤਰਨ ਸਮਾਨ ਕੱਛ ਸੰਗ ਨ ਜਾਵੈ,
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ,
1: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ,
0: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ,
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪਰਵਾਨ,
0: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ,
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਯਤਨ ਕਰਾ ਤੁਮ ਨੀ ਦਰਵੈ, ਹਰ ਦਰ ਗੈ ਕੋ ਕੈਸੈ ਗਵੈ,
1: ਆਪਸ ਕਉ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੈ,
0: ਸਰਬ ਕਿਰਿਅਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ,
1: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ,
0: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ,
1: ਜਬ ਧਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ,
0: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ,
1: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ,
0: ਐਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ,
1: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ,
1: ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾ,
1: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ,
0: ਜੈਸੀ ਦਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ,
1: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ,
0: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ,
1: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ,
0: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ,
1: ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨੈ ਹਾਰ,
0: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ,
1: ਆਪਣੇ ਚਿਲੇ ਤਬ ਕਰਨੈ ਹਾਰ, ਕੌਤ ਕਰੈ ਰੰਗ ਅਪਾਰ,
0: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ,
1: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ,
0: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ,
1: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ,
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ,
0: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-12 ਸਲੋਕ,
1: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ अवतार सतनाम श्री वाहिगुरु अष्टपदी
0: संत के दुखन हर जा कटै संत के दुखन जमते नहीं छुटै
1: संत के दुखन सुख सब जाए संत के दुखन नरक में पाए
0: संत के दुखन मत होए मलीन संत के दुखन सुबाते ही
1: संत के हते को रखे न कोए संत के दुखन थान भ्रष्ट होए
0: संत कृपाल कृपा जे करै नानक संत संग निंदक बीतरै
1: संत के दुखन ते मुख पावै संतन के दुखन कागजों लवै
0: संतन के दुखन सर्व जोन पाए संत के दुखन त्रिक्त जोन करमाए
1: संतन के दुखन तृष्णा में जलै संत के दुखन सब को छलै
0: संत के दुखन ते सब जाए संत के दुखन नीच नीचाए
1: संत दुखी का थाओ को नाहे नानक संत पावे ता ओए भीगत पाहे
0: संत का निंदक महा अतताई संत का निंदक खिंटिक न पाई
1: संत का निंदक महा त्यारा संत का निंदक परमेश्वर मारा
0: संत का निंदक राज तेहीन संत का निंदक दुखी यार दीन
1: संत के निंदक को सर्व रोग संत के निंदक को सदा बिजोग
0: संत की निंदा दुख में दुख नानक संत भावे ता उसका भी होए मोख
1: संत का दुखी सदा पवित्र संत का दुखी के सह का निमित
0: संत के दुखी को डान लागे संत को दुखी को सब त्याग
1: संत का दुखी महा अहंकारी संत का दुखी सदा बिकारी
0: संत का दुखी जन्म मरे संत के दुख ना सुख ते टरे
1: संत के दुखी को ना ही ठाओ नानक संत पावे ता ले मिलाए
0: संत का दुखी अज भी ते टूटे संत का दुखी किते काज ना पहुंचे
1: संत के दुखी को ध्यान परमाइया संत का दुखी उजड़ पाइए
0: संत का दुखी अंतर ते थोथा जो सास बिना मृत की लोथा
1: संत के दुखी की जड़ किछ नाहे आपन बीजा पे ही खाहे
0: संत के दुखी को अवर ना रखन हार नानक संत भावे ता ले उबार
1: संत का दुखी ओ बिल लाए जो जल बिहुन मछली तड़फड़ाए
0: संत का दुखी भूखा नहीं राजा जो पावक इधर नहीं त्रापे
1: संत का दुखी छुटाए की ला जो बुआर तिल खेत माहे बहिला
0: संत का दुखी धर्म ते रहत संत का दुखी सद मिठिया कहत
1: किरत नंद का तुर ही पया नानक जो तिस भावे सोई थिया
0: संत का दुखी बिगरूप हो जाए संत के दुखी को दरगह मिला सजाए
1: संत का दुखी सदा सहकाइय संत का दुखी मां ना मरे ना जीवाइय
0: संत के दुखी की पूजे ना आसा संत का दुखी उचले निराशा
1: संत के दुख न तृष्णा कोए जैसा भावे तैसा कोई होए
0: पया कितन मेटे कोए नानक जाने सच्चा सोए
1: सब कर तिसके ओहो करने हार सदा सदा तिसको नमस्कार
0: सब की उस्तत करो दिन रात तिसे त्यावो सास गिरास
1: सब कछ वरते तिसका किया जैसा करे तैसा को थिया
0: अपना खेल अब करने हार दूसर कौन कहे विचार
1: जिसनो कृपा करे तिस अपन नाम दे बडभागी नानक जन से
0: सुखमनी सुख अमृत प्रभ नाम पग जना कै मन विश्राम अट तेरा श्लोक
1: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहिगुरु अष्टपदी
0: मन की टेक विधि सब जानो देवन को एक है भगवान
1: जिस कह दिया रह अगाए बहुर न तृष्णा लागे आए
0: मारे राखे एक आप मन कै कुछ नाही हा
1: तिसका हुक्म बूढ़ सुख होए तिसका नाम रख कंठ परोए
0: सिमर सिमर सिमर पर सोए नानक बिघन न लागे कोए
1: उस्तत मन में कर निरंकार कर मन मेरे सत व्यवहार
0: निर्मल रसना अमृत पियो सदा सुहेला कर ले जियो
1: नैनो पे ठाकुर का रंग साध संग बिन सह सब संग
0: चरण चलो मार गोविंद मिटे पाप जपिए हर बिंद
1: हर हर कर्म सरवन हर कथा हर दरगह नानक उजल मथा
0: वडबागी ते जन जग माहे सदा सदा हर की गुन गाहे
1: राम नाम जो कर है बीचार से धनवंत गनी संसार
0: मन तन मुख बोले हर मुखी सदा सदा जानो ते सुखी
1: एको एक एक पछाने इतुत की हो सूझी जाने
0: नाम संग जिसका मन माने नानक तिन निरंजन जाने
1: गुर प्रसाद अपन आप सूझे तिसकी जानो तृष्णा बुझे
0: सा संग हर हर जस कह तो सर्व रोग त्यो हर जन है तो
1: आंदर कीर्तन केवल बख्यान ग्रस्त में सोई निर्वाण
0: एक ऊपर जिस जन की आशा तिसकी कटिए जम की फासा
1: पार ब्रह्म की जिस मन भूख नानक तिस है ना लागे दुख
0: जिसको हर पर मंचित आवे सो सन सुहेला नहीं डुलावे
1: जिस पर अपना कृपा कर सो सेव कहो किसते डर है
0: जैसा सा तैसा दिष्टाया अपने कार्य में आप समाया
1: सोदत सोदत सोदत सीजा गुर प्रसाद तत सा बूझिया
0: जब देखो ता सब किछ मूल नानक सो सुखम सोई स्थूल
1: नह किछ जन्म है नह किछ मर है आपन चलित आप ही कर है
0: आवन जावन दिष्ट अनदिष्ट आज्ञाकारी तारी सब शिष्ट
1: आपे आप सगल मह आप अनक जुगत रच थापो थाप
0: अविनाशी नाही किछ खंड तारन धार रहो ब्रह्मांड
1: अलख अपे पुरख प्रताप आप जपाए ता नानक जाप
0: जिन प्रभ जाता सो सोभावंत सगल संसार उदरे तनमंत
1: प्रभु के सेवक सगल उदाहरण प्रभु के सेवक दुख विसारन
0: आपे मेल लय कृपाल गुर का सजो पै निहाल
1: उनकी सेवा सोई लागे जिसनो कृपा करह बड़ भाग है
0: नाम जपत पावे विश्राम नानक तिन पुरख को उत्तम कर मान
1: जो किछ करे सो प्रभु कै रंग सदा सदा बस है हर संग
0: सह सुबह होवे सो होए करने हार पछाणे सोए
1: प्रभु का किया जन मीठ लगाना जैसा सा तैसा दृष्टाना
0: जिसते उपजे तिस महे सुमाए ओए निधान ओए सुख निदान उन्हों बनाए
1: आपस को आप दीनो मान नानक प्रभु जन एको जान
0: सुख मनी सुख अमृत प्रभ नाम भग जना कै मन विश्राम अठ चौदह श्लोक
1: सर्व कला भरपूर प्रभ बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
0: टूटी गानन हार गोपाल सर्व जिया आपे प्रतपाल।
1: सगल की चिंता जिस मन माहे तिस्ते बिरथा कोई नाहे।
0: रे मन मेरे सदा हर जाप अवनाशी प्रभा पे आप।
1: आपन की आकछु न होए जी सौ प्राणी लूचै कोए।
0: तिस बिन नाही तेरे किछ काम गत नानक जप एक हर नाम।
1: रूपवंत होए नाही मोह प्रभु की जोत सगल घट सो है।
0: तनवंता होए क्या को गर्भ है जा सब की तिसका दिया दर्भ है।
1: असुरा जे को कहावे प्रभु की कला बिना कहतावे।
0: जे को होए बह दातार तिस दिन हार जाने गवार।
1: जिस गुर परसा टूटे हां रोग नानक सूजन सदा अरोग।
0: ज्यो मंदिर को था मैं थमन त्यो गुर का शब्द मने अस्थमन।
1: ज्यो पाखान नाव चढ़ता रह प्राणी गुर चरण लागत निस्ता रह।
0: ज्यो अंत का दीप प्रगास गुर दर्शन देख मन होए बिगास।
1: ज्यो महाध्यान मह मार्ग पावे त्यो साधु संग मिल जूत प्रगटावे।
0: इन संतन की बाछो तूर नानक की हर लोचा पूर।
1: मन मूर्ख का ही बिल लाइए पुरब लिखे का लिखिया पाइए।
0: दुख सुख प्रभ देव नहार अवर त्या तूत सह चितार।
1: जो कछ करे सोई सुखमान भूला काहे फिर जान।
0: कौन बसताई तेरे संग लपट रहो रस डूबी पतंग।
1: राम नाम जा फिर दे माहे नानक पत सेती कर जाहे।
0: जिस्व कर को लेन तू आया राम नाम संतन घर पाया।
1: ताजब मान लेहो मन मूल राम नाम हृदय महतोल।
0: लाद खेप संत संचाल अवर त्या विखिया जंजाल।
1: धन धन कह सब कोए मुख उजल हर दर गै सोए।
0: एहो वापार बिरला वापार है नानकता कै सद बलिहार है।
1: चरण साध के धोए धोए पियो अर्प साध को अपना जियो।
0: साध की तूर करो इसनान साध उपर जाइए कुर्बान।
1: साध सेवा वडभागी पाइए साध संग हर कीर्तन गाइए।
0: अनक विगंते साधु राख है हर गुण गाए अमृत रस चाख है।
1: कोट गही संत है दर आया सर्ब सुख नानक तेह पाया।
0: मृतो को जीवा लनहार भूखे को देवत आधार।
1: सरबन दान जाकी दृष्टि माहे पुरब लिखे का लहना पाहे।
0: सब तिस का करने जोग तिस बिंदु सर हुआ न होग।
1: जप जान सदा सदा दिन रहनी सब ते उच निर्मल एह करनी।
0: कर कृपा जिसको नाम दिया नानक सो जन निर्मल थिया।
1: जाके मन गुर की प्रति तिस जन आवे हर प्रवचीत।
0: भगत भगत सुनिए तिह लोए जाके हृदय को होए।
1: सच करनी सच ताकि रहत सच हृदय सत मुख कहत।
0: साची दिस साचा आकार सच वर्ती साचा पासार।
1: पार ब्रह्म जिन सच कर जाता नानक सो जन सच समाता।
0: सुख मनी सुख अमृत प्रभ नाम भगत जना कै मन विश्राम। अठ पंद्रह श्लोक।
1: रूप न रेख न रंग किछ त्रह गुण ते प्रापिन। तिसह बुझाए नानका जिस होवै सो प्रसन्न। सत नाम श्री वाहे गुरु अष्टपदी।
0: अवनाशी परम मन में राख मान की तू प्रीत त्याग।
1: तिसते परै नाही किछ कोए सर्ब निरंतर एको सोए।
0: आपे बिना आपे दाना गहर गंभीर गही सुजाना।
1: पार ब्रह्म परमेश्वर गोविंद कृपा निधान दयाल बख्शंद।
0: सात रे की चरनी पाओ नानक कै मन इहो अनुराग।
1: मनसा पूर्ण शरणा जोग जो कर पाया सोई होग।
0: हरन परन जाका नेत्र फोर तिसका मंत्र न जाने होर।
1: आनंद रूप मंगल सत जाकै सर्ब थोक सुनिए कर ताकै।
0: राज मैं राज जोग मैं जोगी तब मैं तभी सरगस्त मैं भोगी।
1: त्याय त्याय भगत है सुख पाया नानक तिस पुरख का किनै अंत न पाया।
0: जाकी लीला कीमत नाहे सगल देव हारे वगाहे।
1: पिता का जन्म के जाने पूत सगल परोई अपने सूत।
0: सुमत ज्ञान ध्यान जन दे जन दास नाम ते आवैसे।
1: तेह गुण मैं जाको परमाए जन्म रह फिर आवै जाए।
0: ऊंच नीच तिसके स्थान जैसा जनावे तैसा नानक जान।
1: नाना रूप नाना जाके रंग नाना भेख करै करंग।
0: नाना बितकीनो विस्तार प्रभ बनासी एक अंकार।
1: नाना चलित करे खिन माहे पूरहे ओ पूर्ण सब ठाए।
0: नाना बित कर बंत बनाई अपनी कीमत आपे पाई।
1: सब कट तिसके सब तिसके ठाओ जप जप जीवै नानक हर नाओ।
0: नाम के धारे सगलै जंत नाम के धारे खंड ब्रह्मंड।
1: नाम के धारे सिमरत वेद पुराण नाम के धारे सुनन ज्ञान ध्यान।
0: नाम के धारे आकाश पताल नाम के धारे सगल आकार।
1: नाम के धारे पुरिया सा पवन नाम कै संग उदरे सुन सरवन।
0: कर कृपा जिस अपने नाम लाए नानक चौथे पद में सो जनगत पाए।
1: रूप सत जाका सत स्थान पुरख सत केवल प्रधान।
0: करतूत सत सत जाकी बाणी सत पुरख समय समाणी।
1: सत कर्म जाकी रचना सत मूल सत सत उत्पत।
0: सत करनी निर्मल निर्मली जिसे बुझाए तिसे सब भली।
1: सत नाम प्रभु का सुखदाई विश्वास सत नानक गुरते पाई।
0: सत बचन साधु उपदेश सत जन जाके हृदय प्रवेश।
1: सत निरत बूझे जे कोए नाम जपत ताकि गत होए।
0: आप सत की आसव सत आपे जाने अपनी मित गत।
1: जिसकी सृष्टि सो कर नहार अवर न बूझ करत विचार।
0: करते की मीना जाने किया नानक जो तिस पावे सो वर्तिया।
1: जिस मन बिसम भय बिस्माद जिन बूझा तिस आया स्वाद।
0: प्रभ कै रंग राज जन रहे गुर के बचन पदार्थ लहे।
1: कोए दाते दुख काटन हार जाकै संग तरे संसार।
0: जन का सेवक सोवड़ भागी जन कै संग एक ले गुलागी।
1: गुण गोविंद कीर्तन जन गावे गुर प्रसाद नानक फल पावे।
0: सुख मनी सुख अमृत पव नाम भगत जना कै मन विश्राम। अठ सोलह श्लोक।
1: आद सच जुगाद सच है पे सच नानक हो सी पे सच। सत नाम श्री वाहे गुरु अष्टपदी।
0: चरण सत सत पर संहार पूजा सस सेव दार
1: दर्शन सत सत पे खनहार नाम सत सत आवनहार
0: आप सत सत सवतारी आपे गुणकारी
1: शब्द सत सत प्राप्त वक्ता सुरत सत सत जा सुनता
0: भोजन हार को ससब होए नानक सत सत प्रभ सोए
1: सत स्वरूप हृदय जन मान्या करण करावन तिन मूल पछानिया
0: जाके हृदय विश्वास प्रभाया तत् ज्ञान तिस्मन प्रगटाया
1: पैते निर्भव होए बसाना जिसते उपजा तिस माहे समाना
0: बस्त मैं ले बस्त गडाई ताको भिन्न कहना जाई
1: बूझे बूझन हार विवेक नारायण मिले नानक एक
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जाने संग प्रभु का सेवक नाम कै रंग
1: सेवक को प्रभ पालन हारा सेवक की राखे निरंकारा
0: सो सेवक जिस दया प्रभ तारे नानक सो सेवक सास सास सुमारे
1: अपने जन का पर्दा ढाके अपने सेवक की सर पर राखे
0: अपने दास को दे वडाई अपने सेवक को नाम जपाई
1: अपने सेवक की आपत राखे ताकि गतमित कोई न लाखे
0: प्रभ कै सेवक को न पहुंचे प्रभ कै सेवक ऊचते ऊचे
1: जो प्रभ अपनी सेवा लाया नानक सो सेवक दह दिस प्रगटाया
0: नीकी कीरी मैं कर राखे पसम करे लश्कर कोट लाखे
1: जिसका सास न काटते आप ताको राखत दे कर हाथ
0: मानस जतन करत बो पात तिसके करत बिरथे जात
1: मारे न राखे अबर न कोए सर्व जिया का राखा सोए
0: काहे सोच करे रे पानी जप नानक प्रभ अलख बडाणी
1: बारंबार बार प्रभ जपिए पी अमृत एहो मन तंत्र पिए
0: नाम रतंजन गुरमुख पाया तिसकिच अबर नहीं दिसताया
1: नाम तन नामो रूप रंग नामो सुखर नाम कसंग
0: नाम रस जो जंत बताने मन तन नामे नाम समान
1: उठत बैठ सोबत नाम कहो नानक जन कै सदकाम
0: लो जाचे वादन रात प्रभ अपने जन की नींदात
1: करह भगत आत्म कै चाय प्रभ अपने स्यों रह है समाये
0: जो होवा होवत सो जाने प्रभ ने का हुकुम पछाने
1: तिसकी महिमा कौन बखानो तिसका गुण कहे एक न जानो
0: आठ पैर पर बसे हजूर है कहो नानक से जन पूरे
1: मन मेरे तिन की ओट ले हे मन तन अपना तिन जन दे हे
0: जिन जन अपना प्रभु पछाता सो जन सर्व थोक का दाता
1: तिसकी शरण सर्व सुख पावे तिसके दरसा पाप मिटावे
0: अवर सियान सगली छाड़ तिस जन की तू सेवा लाग
1: आवन जान न होवी तेरा नानक तिस जन के पूज हो सद पैरा
0: सुखमनि सुख अमृत प्रभ नाम भगत जना कै मन विश्राम अठ सतारा श्लोक
1: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपति
0: सतगुरु सिखी करै प्रतपाल सेवक को गुरु सदा दयाल
1: सिख की गुर दुरमत मल हिरै गुर बचनी हर नाम उचरै
0: सतगुर सिख कै बंधन काटै गुर का सिख बिकार ते हटै
1: सतगुर सिख को नाम धन दे गुर का सिख वड भागी हे
0: सतगुर सिख का हलत पलत सवार नानक सतगुर सिख को जी नाल सुमार
1: गुर कै ग्रह सेवक जो रह है गुर की आज्ञा मन में सह
0: आपस को कर कछ न जनावै हर हर नाम हृदय सत्यावै
1: मन बीच सतगुर कै पास ते सेवक के कार्ज रास
0: सेवा करत होए नेकामी तिसको होत प्राप्त स्वामी
1: अपनी कृपा जिसे आप करे नानक सो सेवक गुर की मत ले
0: बीस विश्व गुर का मन मान सो सेवक परमेश्वर की गत जान
1: सो सतगुर जिस हृदय हर नाओ अनक बार गुर को बल जाओ
0: सर्वन दान जी का दाता आठ पैर पार ब्रह्म रंग दाता
1: ब्रह्म मैं जन जन मैं पार ब्रह्म एक है आप नहीं कछ परम
0: सहर सियान पलया न जाइए नानक ऐसा गुरु भागी पाइए
1: सफल दर्शन पेखत पुनीत परसत चरण गत निर्मल रीत
0: संग्राम गुण रवै पार ब्रह्म की दरगह गवै
1: सुनकर बचन करन आगाने मन संतोखा तुम पतिया ने
0: पूरा गुरु आख्यो जाका मंत्र अमृत दिष्ट पेखे होए संत
1: गुण बेअंत कीमत नहीं पाए नानक जिस भावे तिस लय मिलाए
0: जे बाए कुस्तत अनेक सतपुरख पूरन बबे
1: काहू बोल न पहुंचत प्राणी अगम गोचर प्रभ निर्बानी
0: निराहार निर्वैर खुदाई ताकि कीमत किने न पाई
1: अनक भक्त बंधन नित कर है चरण कमल हृदय स्मर है
0: सद बलिहारी सतगुरु अपने नानक जिस प्रसाद ऐसा प्रभ जपने
1: एहो हर रस पावे जन कोए अमृत पीवे अमर सो होए
0: पुरख का नाही कदे विनाश जाके मन पटे गुणतास
1: आठ पहर हर का नाम ले सच उपदे सेवक कौ दे
0: मोह माया कै संग न लेप मन मै रख है हर हर एक
1: अंधकार दीपक परगासे नानक पर मोह दुख तह ते नासे
0: तब्त माहे ठंड वरताई आनंद पया दुख नाठे पाई
1: जन मरण के मिटे अंदेसे साधु के पूर्ण उपदेशे
0: पौ चुका निर्भ होए बसे सगल ब्याद मन ते खै नसे
1: जिसका सातन कृपा धारी साध संग जप नाम मुरारी
0: चित पाई चूके भउ गवन सुन नानक हर हर जस सवन
1: निर्गुण अपसर गुण पी ओही कला धार जिन सगली मोही
0: अपने चित प्रभा बनाए अपनी कीमत आपे पाए
1: हर बिन दूजा नाही कोए सर्व निरंतर एको सोए
0: ओत पोत रव्या रूप रंग पै प्रगा साध कै संग
1: रच रचना अपनी कल धारी अनक बार नानक बलिहारी
0: सुख मनी सुख अमृत प्रभ नाम भगत जना कै मन विश्राम अठ अठारह श्लोक
1: साथ न चाले बिन भजन बिखिया सगली ਬਦਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਕਿਹੋ ਧਨ ਸਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰ ਹੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੇ ਨਾਏ ਦੈਦ ਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰ ਮੂਰਖ ਭਗਵਾਨ
1: ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾਪਾ ਪੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾਂ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾਂ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਗੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਉ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕ ਹੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੁਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤੁਸੀਂ ਆਪਣ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨੇ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨ ਕਾਹਿ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸੱਚ ਪਰੀਖਿਆ
1: ਮੰਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸਤੇ ਦੂਰ ਕਹਾ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕਹਿ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕਹਿ ਨਿਕਟ ਨਾ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਤ ਹੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੋ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤਰੇ ਦਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਪ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ।

एक दूजी बो लख हो है लख वीस लख लख गेड़ा आखिए एक नाम जगदीश।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਬੁਝਾਰਤਾਂ ਸੁਣਨ ਦਾ ਸਮਾਂ ਹੋ ਚੁੱਕਾ ਤੇ ਆਪਾਂ ਜ਼ਰੂਰ ਹੱਸਾਂਗੇ। ਆਪਾਂ ਵਾਅਦਾ ਕਰਦੇ ਹਾਂ ਤੇ ਤੁਸੀਂ ਵੀ ਜ਼ਰੂਰ ਹੱਸਿਓ, ਤੁਸੀਂ ਵੀ ਵਾਅਦਾ ਕਰੋ ਆਪਣੇ ਆਪ ਦੇ ਨਾਲ ਤੇ ਆਓ ਫਿਰ ਰਲ ਮਿਲ ਕੇ ਹੱਸਦੇ। ਮੇਰੇ ਨਾਲ ਹੱਸਣ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਆ ਗਿਆ ਗਾਇਸ, ਦੁਸਹਿਰਾ ਆ ਗਿਆ, 6 ਮਹੀਨੇ ਦਾ ਇੰਤਜ਼ਾਰ ਖਤਮ।
0: ਹਾਂ ਸੱਚ, ਦੁਸਹਿਰਾ ਵੀ ਆਉਣ ਵਾਲਾ ਹੋਣਾ। ਸ੍ਰੀ ਦੁਰਗਾ ਟੈਂਪਲ ਦੇ ਵਿੱਚ ਦੁਸਹਿਰੇ ਤੇ ਮਿਲਦੇ ਆ ਫਿਰ।
1: ਹਾਂਜੀ ਹਾਂਜੀ ਹਾਂਜੀ, ਪਰ ਮੈਂ ਨੀ ਆਵਾਂਗਾ ਬੱਚੋ, ਮੇਰੀ ਉਡੀਕ ਚ ਨਾ ਜੋ ਕਿ ਅੱਜ ਮੈਨੂੰ ਸਾੜ ਕੇ ਨਹੀਂ ਸਾੜਨਾ, ਦੂਸਰਾ ਹੋਏਗਾ ਵੀ। ਹੋਰ ਸੁਣਾਓ, ਕਿੱਦਾਂ? ਠੀਕ ਠਾਕ
0: ਇੰਤਜ਼ਾਰ ਰਹਿੰਦਾ। ਹਾਂਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ?
1: ਬਸ ਬੈਸਟ ਬੈਸਟ ਬੈਸਟ, ਐਕਸਾਈਟਡ ਕਿ ਬਈ ਬੱਚੇ ਤਿਆਰ ਸ਼ਿਆਰ ਹੋ ਕੇ ਹੋ ਗਏ ਹੋਣੇ ਸ਼ੁਰੂ ਆਪਣਾ, ਕੀ ਕਹਿੰਦੇ ਨਾ, ਉਹ ਝੋਲੇ ਦੇ ਅੰਦਰ ਭਰ ਕੇ ਰੱਖੀਆਂ ਹੁੰਦੀਆਂ ਬੁਝਾਰਤਾਂ ਤੇ ਬੋਲੀਆਂ ਤੇ ਚੁਟਕਲੇ। ਬਾਕੀ ਮੈਂ ਬੁਝਾਰਤਾ ਪਹਿਲੇ ਇਸ ਤਰ੍ਹਾਂ ਕਹਿਤੇ ਸਰ, ਮੈਂ ਤੇ ਬਹੁਤ ਵਧੀਆ ਤਿਆਰੀ ਕਰਕੇ ਰੱਖੀ ਹੁੰਦੀ ਹੈ ਨਾ। ਸੋ ਸਾਰੇ ਮੋਮਬੱਤੀ ਵਾਲੇ, ਸਾਰੇ ਸੂਈ ਧਾਗੇ ਵਾਲੇ, ਛੇਤੀ ਛੇਤੀ ਕਾਲ ਕਰੋ ਤੇ ਸਾਨੂੰ।
0: ਚਲੋ ਆਓ ਫਿਰ ਆਪਾਂ, ਹਾਂਜੀ ਆਲ ਗੁੱਡ ਹੋ ਗਿਆ ਇੱਧਰੋਂ, ਤੇ ਆਓ ਫਿਰ ਆਪਾਂ ਹੁਣ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਬਾਤ। ਤੇ ਜਿਨ੍ਹਾਂ ਦੀ ਨਹੀਂ ਹਲੇ ਕਾਲ ਲੱਗ ਰਹੀ, ਬੇਨਤੀ ਆ ਵੀ ਲਾਈਨਾਂ ਬਿਜ਼ੀ ਨੇ, ਤੇ ਜਦੋਂ ਵਿਹਲੀਆਂ ਹੋਣਗੀਆਂ ਫਿਰ ਮੈਂ ਤੁਹਾਨੂੰ ਆਵਾਜ਼ ਦਊਂਗਾ, ਫਿਰ ਤੁਸੀਂ ਕਰਿਓ ਤੇ ਉਨੀ ਦੇਰ ਤੱਕ ਤੁਹਾਡੀ ਕੋਸ਼ਿਸ਼ ਵਿਅਰਥ ਜਾਣ ਦੇ ਆਸਾਰ ਨੇ। ਸੋ ਇਸ ਕਰਕੇ ਤੁਸੀਂ ਪਲੀਜ਼ ਵੇਟ ਕਰਿਓ। ਤੇ ਆਪਾਂ ਸਭ ਤੋਂ ਪਹਿਲਾਂ ਔਰਨੈਂਡ ਕਰਦੇ ਹਾਂ ਆਪਾਂ ਅਰਨਵ ਨੂੰ, ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ, ਅਤੇ ਜਿੱਦਾਂ ਜਿੱਦਾਂ ਆਪਾਂ ਤੁਹਾਡੇ ਨਾਲ ਲਵਾਂਗੇ ਉੱਦਾਂ ਉੱਦਾਂ ਭਾਈ ਤੁਸੀਂ ਅਨਮਿਊਟ ਕਰੀ ਜਾਓ, ਬਾਕੀ ਮਿਊਟ ਦੇ ਉੱਤੇ ਰੱਖੋ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਅਤੇ ਪਰ ਆਵਾਜ਼ ਨਹੀਂ ਜੀ ਤੁਹਾਡੀ ਆ ਰਹੀ।
1: ਐਕਸਾਈਟਮੈਂਟ 100 ਤੇ ਆਵਾਜ਼ 10।
0: ਹਾਂ ਆਵਾਜ਼ ਨਹੀਂ। ਹਾਂਜੀ ਅੱਛਾ, ਕੀ ਹੋ ਗਿਆ?
1: ਕੀ ਹੋਇਆ ਜੀ?
2: ਕੁਛ ਨਹੀਂ ਹੋਇਆ।
0: ਹੈਂ? ਹੋਇਆ ਨਹੀਂ, ਕਰ ਹੋਇਆ ਤੇ ਨਹੀਂ, ਕਰ ਨਾ ਲਈ
1: ਕੋਸ਼ਿਸ਼ ਹੈ ਅਜੇ।
0: ਹੈਂ? ਗਲਾ ਨਾ ਖਰਾਬ

0: ਵਧੀਆ ਰਿਹਾ।
1: ਆਹ ਜਿੱਤ ਗਏ,
0: ਹਾਂਜੀ
1: ਕਿੰਨੇ ਰਨ ਮਾਰੇ ਫਿਰ?
0: ਮੈਂ ਤੇ ਮਤਲਬ 10-15 ਰਨ ਮਾਰੇ।
1: 10-15 ਰਨ, ਗੁੱਡ ਗੁੱਡ ਗੁੱਡ। ਮੇਰੇ ਖਿਆਲ 20 ਬਾਲਾਂ ਮਿਲਦੀਆਂ ਤੁਹਾਨੂੰ, ਹੈ ਨਾ?
0: ਹਾਂਜੀ।
1: ਆ ਤੇ ਫਿਰ ਤੇ ਬਹੁਤ ਹੋ ਗਏ ਇਹਦੇ। ਤੇ ਬੋਲਿੰਗ?
0: ਬੋਲਿੰਗ ਚ ਤੇ 1 ਵਿਕਟ ਲਈ।
2: ਟੈਨਸ਼ਨ ਚ ਹੀ ਆ, ਜਦ ਦਾ ਪਤਾ ਲੱਗਾ ਨਾ ਮੈਚ ਪੈਣਾ, ਓਹਦੀ ਪਰਫਾਰਮੈਂਸ ਡਾਊਨ ਹੋ ਜਾਂਦੀ।
1: ਫਤਿਹ ਫਤਿਹ ਤੁਹਾਡੀ ਟੀਮ ਚ ਹੀ ਕਿ ਓਪੋਜੀਸ਼ਨ ਚ?
2: ਮੈਨੂੰ
1: ਲੱਗਦਾ ਸੀ ਏਡੀ ਛੇਤੀ ਨੀ ਆਊਟ ਹੋਣ ਲੱਗਾ, ਮਾਰ ਲੈਂਦਾ ਹੁੰਦਾ ਛੱਕੇ ਛੁੱਕੇ ਜੇ। ਆਉਣੀ ਵਾਲੀ ਪਾ,
2: ਮਾਹੌਲ ਠੰਡਾ ਕਰੋ ਮਾੜਾ।
1: ਕੀ ਸੁਣਾਓਗੇ ਫਿਰ?
0: ਅੱਜ ਸੁਣਾਓਗੇ ਇੱਕ ਬੁਝਾਰਤ।
1: ਹਾਂਜੀ
2: ਲਿਓ ਜੀ ਲਿਓ।
0: ਡੱਬ ਖੜੱਬੀ ਬੱਕਰੀ, ਡੱਬੀ ਉਸਦੀ ਸਾਂ, ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ।
1: ਇਹ ਕਿਦਾਂ
2: ਯਾਰ, ਬੜੀ ਫੈਂਸੀ ਜੀ ਬੱਕਰੀ ਹੈ,
1: ਵੱਡੀ ਆਗਿਆਕਾਰ ਬੱਕਰੀ।
2: ਕਿਆ ਬਾਤ ਹੈ, ਮੈਂ
1: ਯਾਰ ਕਿਹੜੀ ਕਿਹੜੀ ਹੀਰੋਇਨ ਜੀ ਲੱਗਦੀ ਕੋਈ ਬੱਕਰੀ ਘੱਟ ਆ ਨਾ।
2: ਉਹਨੇ ਕਿਤੇ ਸੁਣ ਲਿਆ ਨਾ ਉਰਵਸ਼ੀ ਨੇ, ਤੇ ਉਹਨੇ ਆਪਣੇ ਇੰਸਟਾ ਤੇ ਪਾ ਵੀ ਦੇਣਾ ਸੀ, ਫਸਟ ਇੰਡੀਅਨ ਵੁਮਨ ਟੂ ਬੀ ਕਾਲਡ ਬੱਕਰੀ ਬਾਈ ਰਣਜੋਤ ਸਿੰਘ।
1: ਮੈਂ ਥੋੜੀ ਕਿਹਾ ਜਤਿੰਦਰ ਅੰਕਲ ਨੇ, ਸੁਖਵਿੰਦਰ ਆਂਟੀ ਨੇ, ਕਿਰਨ ਸੰਧੂ ਜੀ ਨੇ, ਤਿੰਨ ਜਾਣਿਆਂ ਨੇ। ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਤੇਗ, ਕੀ ਹਾਲ ਆ? ਤੇਗ ਤੁਹਾਡੇ ਲਈ ਨਾ ਇਟਲੀ ਤੋਂ ਲੈ ਕੇ ਆਈ ਕ੍ਰਿਸ਼ਨਾ ਜੀ ਕੁਛ।
2: ਅੱਛਾ, ਉਹ ਬੱਲੇ
1: ਹੈ,
2: ਕੀ ਬਾਤਾਂ ਨੇ, ਮੈਂ ਤਾਂ ਐਕਸਾਈਟਿਡ ਹੋ ਗਿਆ।
1: ਹੈ
0: ਕੀ ਕਿਹਾ ਸੀ?
1: ਓਏ ਹਾਂਜੀ, ਐ ਐ
2: ਅਦਾ ਚਾਹ ਚੁੱਕੀ ਹੈ, ਕਿਰਪਾ ਲਾਈਨ ਕੋ ਦੁਬਾਰਾ ਟਰਾਈ ਕਰੇ। ਤੇਗ ਕਿੱਦਾਂ ਦਾ ਰਿਹਾ ਤੁਹਾਡਾ ਫਿਰ ਇਟਲੀ ਦਾ
1: ਟ੍ਰਿਪ? ਆਵੇ ਤੁਸੀਂ
0: ਵਧੀਆ
2: ਕੀ ਕੀ ਵੇਖ ਕੇ ਆਏ ਹੋ?
0: ਆਪਾਂ ਮਲਾਨ ਵੇਖ ਕੇ ਆਇਆ, ਤੇ ਫਿਰ ਆਪਾਂ ਨੇ ਨਾਲੇ ਕ੍ਰਮੋਨਾ ਵੇਖ ਕੇ ਆਇਆ, ਤੇ ਫਿਰ ਵਾਇਲਿਨ ਮਿਊਜ਼ੀਅਮ, ਟੋਰੈਂਟੋ ਮਿਊਜ਼ੀਅਮ, ਤੇ ਇੱਕ ਵਾਰੀ ਆਪਾਂ ਪਾਰਕ ਵੀ ਜਾ ਕੇ ਆਏ ਸੀ, ਤੇ ਹੋਰ ਵੀ ਕੁਛ ਆ।
1: ਹੋਰ ਵੀ ਕੁਛ
2: ਬੱਲੇ?
0: ਹਾਂਜੀ।
1: ਓਕੇ ਵਾਹ,
2: ਉਹ ਤਾਂ ਮਿਊਜ਼ੀਅਮ ਹੀ ਬੜੇ ਸੋਹਣੇ ਹੋਣੇ ਹਨ।
1: ਨਹੀਂ ਉਹ ਵੇਖਿਆ ਸੀ, ਉਹ ਜਿਹੜਾ ਉਹ ਗਿਆ ਸੀ
2: ਤੇ ਪਿਛਲੀ ਬੁਝਾਰਤ ਵਾਲੀ ਬੱਕਰੀ ਸੀ ਗਾਇਸ।
0: ਨਹੀਂ
1: ਲੈ ਓਪਰਾ ਓਪਰਾ ਓਪਰਾ, ਆਹੋ ਉਹ ਵੇਖਿਆ,
0: ਓਪਰਾ ਨਹੀਂ ਵੇਖਿਆ
1: ਲੈ, ਓਹੋ
2: ਲੈ,
1: ਮੈਂ ਤੇ ਜਦੋਂ ਗਿਆ ਮੈਂ ਉਹ ਵੇਖਣਾ
2: ਓਪਰਾ। ਹੈ
1: ਹੋਰ ਕੀ?
2: ਓ ਨਾਈਸ,
0: ਓਪਰਾ ਨਹੀਂ ਵੇਖਿਆ ਪਰ ਇੱਕ ਇੱਕ ਟੋਏ ਫੋਨ ਸੀ ਤੇ ਮੈਜਿਕ ਸਾਊਂਡਸ ਦੱਬੋ ਤੇ ਫਿਰ ਕੁਛ ਕਹੋ, ਤੇ ਫਿਰ ਸਾਰੇ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਮੈਂ ਓਪਰਾ ਗਾਉਂਦੀ ਆ ਰਿਪੀਟ ਤੇ ਚੱਲਦਾ।
1: ਅੱਛਾ, ਤੁਹਾਨੂੰ ਆਉਂਦਾ ਓਪਰਾ?
0: ਸੌਖਾ ਹੀ ਆ,
1: ਮੈਨੂੰ ਵੀ ਆਉਂਦਾ।
2: ਸਹੀ ਗੱਲ, ਅਗਲੀ ਵਾਰੀ ਬੋਲੀ ਸੁਣਾਣੀ ਹੋਈ ਨਾ ਓਪਰਾ ਜੀ ਕਰ ਦਿਓ, ਓਪਰਾ ਜੋਨਰ।

0: अरे मड़ा यार
1: की सुनाऊंगे फिर
2: आज मैं सुनाऊंगी एक बजारे तो
1: ओके
0: लो जी लो
2: सड़ा उत्ते लाल कबूतर करा
1: अच्छा थड़े उत्ते थड़ा ਉੱਤੇ ਲਾਲ ਕਬੂਤਰ ਲਾਲ ਕਬੂਤਰ ਖੜਾ
0: ਖੜੇ ਰਹਿਣ ਤੋਂ ਯਾਰ ਇੰਨਾ ਵਧੀਆ ਮੌਸਮ ਹੈ ਇੰਜੋਏ ਕਰਨ ਤੋਂ ਕਬੂਤਰ
1: ਕਿਹੜੇ ਰੰਗ ਦਾ ਕਬੂਤਰ ਆ ਲਾਲ ਕਬੂਤਰ
0: ਲਾਲ ਕਬੂਤਰ
1: ਹਾਂ ਤੇ ਹੈਗਾ ਅੱਗੇ ਤੇ ਉਹਦੀ ਵਿੱਠ ਕਿਹੜੇ ਰੰਗ ਦੀ ਆ ਉਹਦੀ ਵਿੱਠ ਕਿਹੜੇ ਰੰਗ ਦੀ ਆ
2: ਲਾਲ
1: ਵਿੱਠ ਵੀ ਲਾਲ
0: ਵਾਹ
1: ਓ ਸਭ ਕੁਛ ਹੀ ਲਾਲ ਹੈ
0: ਬੱਲੇ
1: ਇਹ ਤੇ ਬੜਾ ਤੇ ਉਹਦੀ ਬੋਟੀ ਕਿਹੜੇ ਰੰਗ ਦੀ ਹੈ
2: ਲਾਲ
1: ਉਹ ਵੀ ਲਾਲ
0: ਕੋਈ ਮਤਲਬ ਵੱਖਰਾ ਕਲਰ ਹੀ ਨਹੀਂ ਹੈ ਲਾਈਫ ਦੇ ਅੰਦਰ ਸਭ ਹੀ ਲਾਲ ਹੈ
1: ਲਾਲ ਹੀ ਹੋਣੀ ਪਰ ਉਹ ਵੀ ਮਿਸਿਜ ਲਾਲ ਹੀ ਹੋਣੀ ਫਿਰ
2: ਲਾਲ ਨਹੀਂ ਗੋਲਡਨ ਜਾ
0: ਅੱਛਾ
2: ਗੋਲਡਨ ਯੈਲੋ ਇਸ ਚਾ
1: ਬੋਟੀ ਗੋਲਡਨ ਹੈ
2: ਵੋਟੀ
1: ਗੋਲਡਨ ਹੈ ਤੇ ਬੱਚੇ ਬੱਚੇ ਹੈਗੇ ਨੀ ਓ ਹਲੇ ਨਵਾਂ ਨਵਾਂ ਵਿਆਹ ਹੋਇਆ ਹੈ
0: ਇਕੋਨੋਮੀ ਬੜੀ ਖਤਰਨਾਕ ਹੈ
1: ਨਿਊਲੀ ਮੈਰਿਡ ਨੇ ਨਿਊਲੀ ਮੈਰਿਡ ਨੇ ਭਲਾ
2: ਮੈਰਿਡ ਨੀ
1: ਅੱਛਾ ਮੈਰਿਡ ਹੈਗੇ ਨੀ
0: ਓਕੇ
1: ਓਕੇ
2: ਆਪਾਂ ਮੈਰੀ ਕਰ ਸਕਦੇ ਆ
1: ਹਾਂ ਕਰ ਸਕਦੇ ਆ ਓਕੇ
0: ਹਜੇ ਕੀਤੀ
2: ਜਦੋਂ ਆਂਸਰ ਬੁੱਝ ਲਈ ਤੇ ਫੇਰ ਮੈਂ ਦੱਸਦੀ ਆ ਕਿਵੇਂ ਮੈਰੀ ਕਰ ਸਕਦੇ ਆ
1: ਹੋ
0: ਬੱਲੇ ਬੱਲੇ
1: ਇਹਦਾ ਆਂਸਰ ਹੈਗਾ ਦੀਵਾ
0: ਓਏ
2: ਹਾਂਜੀ
0: ਓ ਵੈਰੀ ਗੁੱਡ
1: ਹੁਣ ਦੱਸੋ ਕਿੱਦਾਂ ਮੈਰੀ ਕਰ ਸਕਦੇ ਫਿਰ
2: ਆਪਾਂ ਮੋਮਬੱਤੀ ਨਾਲ ਮੈਰੀ ਕਰ ਸਕਦੇ ਆ
1: ਦੀਵਾ ਨਾਲ ਵੈਰੀ ਨਾਈਸ ਵੈਰੀ ਨਾਈਸ ਆਹ ਤੇ ਬੜਾ ਵਧੀਆ ਆਈਡੀਆ ਵਾ ਹੈ ਗੁੱਡ ਗੁੱਡ ਗੁੱਡ ਵੈਸੇ ਵੀ ਵਾਈਫਾਂ ਮੋਮਬੱਤੀਆਂ ਨੂੰ ਰੋਂਦੀਆਂ ਰਹਿੰਦੀਆਂ
0: ਕਿਆ ਮੈਟਾਫਰ ਥੈਂਕ ਯੂ ਫਾਰ ਕਾਲਿੰਗ
1: ਥੈਂਕ ਯੂ
2: ਮੈਂ ਹੋਰ ਗੱਲ ਦੱਸਣੀ ਸੀ ਅੱਜ ਆਪਾਂ ਕੱਲ ਆਪਾਂ ਬੁੱਕ ਫੇਰ ਗਏ ਸੀ ਤੇ ਫਿਰ ਅੱਜ ਆਪਾਂ ਨੇ ਇੱਕ ਬੁੱਕ ਲੈ ਕੇ ਆਉਣੀ ਆ ਕਰੇ ਟੀਚਰ ਦਿੰਦੇ ਹੁੰਦੇ ਨੇ ਬੁਕਸ ਤੇ ਬੁਕਸ ਨੀ ਪਰ ਜਿਵੇਂ ਮੈਗਜ਼ੀਨ ਹੁੰਦੇ ਨੇ ਉਹਦੇ ਵਿੱਚ ਬੁਕਸ ਹੁੰਦੇ ਨੇ ਜਿਹੜੇ ਬੁੱਕ ਫੇਅਰ ਵਿੱਚ ਹੋਣੇ ਨੇ ਤੇ ਫਿਰ
1: ਪਾਪਾ ਨੂੰ ਪੇਂਟ
2: ਬ੍ਰਸ਼
1: ਗੁੱਡ ਗੁੱਡ ਗੁੱਡ ਵੈਰੀ ਨਾਈਸ
2: ਪਾਪਾ ਨੂੰ ਵਧੀਆ ਲੱਗਦਾ ਪੇਂਟ ਕਰਨ ਲਈ
1: ਗੁੱਡ ਗੁੱਡ ਪਾਪਾ ਨੂੰ ਕਹੋ ਵੀ ਫ੍ਰੀ ਵੇ ਤੇ ਗ੍ਰਿਫਟੀਆਂ ਬਣਾਓ ਪਰ ਜਾ ਕੇ
0: ਬੱਲੇ ਪੈਮ ਦਾ ਬਰਡ ਪਾਰਟ 2
1: ਪੈਮ ਦਾ ਬਰਡ ਬਣਾਉਂਦੇ
2: ਮੋਸਟਲੀ ਪੇਂਟ ਕਰਦਾ ਹੁੰਦਾ ਗੁਰੂ ਨਾਨਕ ਦੇਵ ਜੀ
1: ਕਰਦੇ ਹੁੰਦੇ
2: ਨੇ ਗੁਰੂ ਨਾਨਕ ਦੇਵ ਜੀ
1: ਵਾਹ ਪਾਪਾ ਤਾਂ ਫਿਰ ਵਧੀਆ ਪੇਂਟਰ ਨੇ ਫਿਰ
0: ਵੈਰੀ ਨਾਈਸ
1: ਵੈਰੀ ਗੁੱਡ
2: ਤੇ ਇੱਕ ਵਾਰ ਮੈਂ ਪਾਪਾ ਨੂੰ ਕਿਹਾ ਸੀ ਉਹਨੂੰ ਉਹ ਲੱਭਦਾ ਸੀ
1: ਲੱਭਦੇ ਸੀ
2: ਡਾਰਕ ਬਲੂ ਤੇ ਫਿਰ ਪਰਪਲ ਸੀ ਤੇ ਫਿਰ ਮੈਂ ਕਿਹਾ ਸੀ ਪਰਪਲ ਯੂਜ ਕਰੋ
1: ਗੁੱਡ ਗੁੱਡ
2: ਤੇ ਫਿਰ ਬੈਕਗ੍ਰਾਉਂਡ ਪਰਪਲ ਬਣ ਗਿਆ ਤੇ ਫਿਰ ਆਪਾਂ ਨੇ ਥੋੜਾ ਬਲੂ ਲਾਇਆ ਸੀ ਤੇ ਫਿਰ ਡਾਰਕ ਬਲੂ ਬਣ ਗਿਆ
1: ਗੁੱਡ ਹੋ ਗਿਆ ਵੈਰੀ ਨਾਈਸ ਥੈਂਕ ਯੂ ਤੁਹਾਡਾ ਦਿਨ ਵਧੀਆ ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਮੰਨਤ ਫਤਿਹ ਤੁਸੀਂ ਆਉਣੇ ਰਹੋ
0: ਬਹੁਤ ਟੂ ਗੁੱਡ ਮੰਨਤ ਟੂ ਗੁੱਡ
1: ਮੇਰੇ ਕੋਲ ਤੇ ਇੰਨੇ ਕੁ ਵਜੇ ਉੱਠਿਆ ਹੀ ਜਾਂਦਾ ਮਹਾਂ ਤੇ ਮੰਨਤ ਤੇ ਸਕੂਲ ਵੀ ਪਹੁੰਚ ਜਾਂਦੀ ਹੈ
0: ਮੈਂ ਤਾਂ ਹਜੇ ਤੱਕ ਸੁੱਤਾ ਪਿਆ
1: ਹੈਂ ਹੋਰ ਕੀ ਐਸ ਕੋ ਵੇਲੇ
2: ਅੱਜ ਤਾਂ ਜ਼ਿਆਦਾ ਲੋੜ ਸੀਗੀ ਅਰਲੀ ਆਉਣ ਦੀ ਕਿਉਂਕਿ ਮੇਰਾ ਅੱਜ ਫਾਈਨਲ ਦਾ ਕ੍ਰਿਕਟ ਮੈਚ ਦਾ ਸਾਡੀ ਟੀਮ ਦੇ ਨਾਲ ਕੁੜੀਆਂ ਦੀ ਟੀਮ ਦੇ ਨਾਲ
1: ਅੱਛਾ ਤੁਸੀਂ ਵੀ ਖੇਡਦੇ ਹੋ
0: ਕ੍ਰਿਕਟ ਓਏ ਬੜੇ ਖਿਡਾਰੀ ਨੇ ਯਾਰ
1: ਵਾਹ ਵੈਰੀ
0: ਗੁੱਡ ਮੰਨਤ ਬੈਟਿੰਗ ਕਰਦੇ ਹੋ ਬੋਲਿੰਗ ਕਰਦੇ ਹੋ
2: ਦੋਵੇਂ ਕੈਸੇ ਨੇ ਪਰ ਜ਼ਿਆਦਾਤਰ ਤਾਂ ਬੈਟਿੰਗ
1: ਓਕੇ ਓਕੇ ਤੇ ਤੁਹਾਡੀ ਫੇਵਰੇਟ ਕੌਣ ਹੈ ਕ੍ਰਿਕਟਰ
2: ਉਹ ਬੜਾ ਹੈ ਨਹੀਂ ਮੇਰੇ ਕੋਲ
1: ਹੈ ਜਨਾਨੀਆਂ ਦੀ ਗੱਲ ਕਰ ਰਹੇ ਹਾਂ ਸਮ੍ਰਿਤੀ ਮੰਦਾਨਾ ਲੈ ਲੋ
0: ਹਾਂ ਅੱਜ ਕੱਲ ਤੋਂ ਹੀ ਮਸ਼ਹੂਰ ਹੈ
1: ਹਰਮਨਪ੍ਰੀਤ ਕੌਰ
0: ਹਰਮਨ ਕੌਰ
1: ਹੈ ਨਾ ਹਾਂ ਉਹ ਠੀਕ ਆ ਤੇ ਕੀ ਸੁਣਾਓਗੇ ਫਿਰ
2: ਕੁਦਰਤ ਨੇ ਅੱਜ ਖੁਸ਼ੀਆਂ ਦਾ ਇੱਕ ਨਵੀਂ ਪੈਗਾਮ ਸੁਣਾਇਆ ਹੈ ਮੇਰੀ ਪਿਆਰੀ ਭੂਆ ਦੇ ਪੁੱਤਰਾਂ ਦਾ ਅੱਜ ਜਨਮ ਦਿਨ ਆਇਆ ਹੈ ਸਦਾ ਸਲਾਮਤ ਰੱਖੀ ਤੂੰ ਮੇਰੇ ਇਸ ਵੀਰਾਂ ਨੂੰ ਚਮਕ ਦੇ ਰੱਖੀ ਹਰ ਵੇਲੇ ਕਿਸਮਤ ਦੇ ਇਸ ਹੀਰਾ ਨੂੰ
1: ਵੈਰੀ ਗੁੱਡ ਵੈਰੀ ਨਾਈਸ ਕਜ਼ਨਸ ਅੱਜ ਬਰਥਡੇ ਇਹਨਾਂ ਦਾ
0: ਪਾਰਟੀ ਸ਼ਾਰਟੀ ਹੋਏਗੀ ਫਿਰ ਤੇ ਅੱਜ ਹੈ
1: ਥੈਂਕ ਯੂ ਸਿਸ
2: ਪਹਿਲੇ ਉਹਨਾਂ ਦਾ ਪਹਿਲਾ ਬਰਥਡੇ ਅੱਜ
1: ਅੱਛਾ ਉਹਨਾਂ ਦਾ ਪਹਿਲਾ ਬਰਥਡੇ
0: ਚਲੋ ਵਧੀਆ
1: ਫਿਰ ਉਹਨਾਂ ਵੱਲੋਂ ਤੁਹਾਨੂੰ ਆਪਾਂ ਥੈਂਕ ਯੂ ਕੀਤਾ ਨਾ
2: ਇੱਕ ਜਿਹੜਾ ਉਹਨਾਂ ਚੋਂ ਹੈਗਾ ਵਾ ਉਹਦੇ ਨਾਮ ਹੈਗਾ ਮੰਤਾਜ ਤੇ ਜਿਹੜਾ ਦੂਜਾ ਹੈਗਾ ਉਹਦੇ ਨਾਮ ਹੈਗਾ ਵੀਰ ਪ੍ਰਤਾਪ
0: ਵੀਰ ਪ੍ਰਤਾਪ
1: ਓਏ ਹੋਏ
0: ਬੱਲੇ
1: ਕੀ ਨਾਂ ਹੀ ਬੜੇ ਘੈਂਟ ਆ ਹੈ ਵੈਰੀ ਨਾਈਸ ਤੇ ਕੀ ਫਤਿਹ ਵੀ ਹੈਗਾ ਫਿਰ ਨਾਲ
2: ਹਾਂਜੀ ਫਤਿਹ ਨਾਲ ਵੀ ਗੱਲ ਕਰ
1: ਲਿਓ ਫਤਿਹ ਨਾਲ ਵੀ ਗੱਲ ਕਰਾਂ ਹੋਏ ਰਾਤ ਚੌਕਾ ਮਾਰ ਕੇ ਹੈਲੋ
2: ਅਸਰ ਨਹੀਂ ਗੱਲ ਅੰਕਲ ਜੀ ਨਾਲੇ ਉਹਨਾਂ ਨੇ ਸਾਡੀ ਪਿੱਚ ਲੈ ਗਏ ਕੋਈ ਮੈਚ ਹੋਈ ਛੇ ਪਲੇਅਰਾਂ ਨਾਲ ਮੈਚ ਕੌਣ ਖੇਡਦਾ ਛੇ ਪਲੇਅਰਾਂ ਨਾਲ ਹੀ ਤੇ ਫਿਰ ਸਾਨੂੰ ਨੈਟ ਜਾਣਾ ਪਿਆ ਮੈਨੂੰ ਨੈਟ ਚ
1: ਪੰਕਚੁਅਲ ਨਹੀਂ ਗਏ ਨਾ
0: ਇਹ ਬੜਾ ਮਾੜਾ ਕੰਮ
1: ਇੱਕ ਘੰਟੇ ਚ ਤੇ ਸਾਰੀ ਟੀਮ ਆਊਟ ਕਰ ਦੇਣੀ ਸੀ ਤੁਸੀਂ
0: ਸਹੀ ਗੱਲ ਮੈਨੂੰ ਲੱਗਦਾ ਦੋ ਵਾਰੀ ਕਰ ਦੇਣੀ
2: ਸੀ ਨਹੀਂ ਇੱਕ ਮਿੰਟ ਜੀ ਕਰ ਸਾਰੀ ਟੀਮ
1: ਇੱਕ ਮੈਂ ਅੱਛਾ ਇਕੱਠੇ ਖਿਲਾਰ ਕੇ
0: ਇਕੱਠੇ
1: ਆ ਵੀ ਠੀਕ ਆ
2: ਛੇ
1: ਪਲੇਅਰ ਆਏ ਸੀ ਓਵਰ ਚ ਛੇ ਹੀ ਬਾਲਾਂ ਹੁੰਦੀਆਂ
0: ਜੀਓ ਮੇਰੇ ਮਲਿੰਗਾ ਜੀਓ
1: ਵਾਹ
0: ਵੈਰੀ ਗੁੱਡ
1: ਗੁੱਡ ਆ ਤੇ ਯਾਰ ਕਮਾਲ ਹੀ ਕਰ ਛੱਡੀ ਉਹ
2: ਸਾਊਥ ਕੋਰੀਆ ਦੀ ਕੰਪਨੀ ਆ ਇਸ ਦਾ ਹੈਡਕੁਆਟਰ ਸੋਲ ਸਾਊਥ ਕੋਰੀਆ ਵਿਚ ਆ ਕੀਆ 1944 ਵਿਚ ਸ਼ੁਰੂ ਹੋਈ ਸੀ ਸ਼ੁਰੂ ਵਿਚ ਇਹ ਕੰਪਨੀ ਕਾਰਜ ਦੀ ਬਲਕ ਬਾਈਸਾਈਕਲ ਪਾਰਟਸ ਬਣਦੀ ਸੀ
1: ਅੱਛਾ
2: ਬਣਾਉਂਦੀ ਸੀ ਕੀਆ ਦਾ ਨਾਮ ਇੰਟਰਸਟਿੰਗ ਆ ਇਸ ਦਾ ਨਾਮ ਕੋਰੀਅਨ ਰੋਡਸ ਤੋਂ ਆਇਆ ਵਾ ਜਿਸ ਦਾ ਮਤਲਬ ਲਗਭਗ ਏਸ਼ੀਆ ਤੋਂ ਅੱਛਾ ਠੀਕ ਹੈ ਤੇ ਮੈਂ ਮੈਂ ਜਿਹੜੇ ਆਪ ਦੇਖਿਆ ਕਿ ਜਿਹੜੇ ਆ ਹੰਡਾਈ ਕੀ ਆ ਹੰਡਾਈ ਦੀ ਕੰਪਨੀ ਕੀ ਆ ਹੰਡਾਈ ਮੋਟਰ ਕੰਪਨੀ ਕੀ ਆ
1: ਓਕੇ ਰਿਪੋਰਟ ਕਰ ਛੱਡਿਆ ਤੁਸੀਂ ਕੰਮ ਅਤੇ ਨੈਕਸਟ ਸਾਡੇ ਨਾਲ ਫਿਰ ਯੁਵਰਾਜ ਆਉਣਾ ਹੈ ਤਾਂ ਉਸ ਤੋਂ ਬਾਅਦ ਫਿਰ ਕਰਿਓ ਤੁਸੀਂ ਸਤਿ ਸ਼੍ਰੀ ਅਕਾਲ ਯੁਵਰਾਜ ਜੀ
2: ਕਿਸੇ ਨੂੰ ਆਊਟ ਕਰੋ ਉਹ ਜਾਂਦਾ ਨੀ ਬਾਹਰ ਉਹ ਉੱਥੇ ਹੀ ਰਹਿੰਦਾ ਤੇ
1: ਸਾਈਕਲ ਤੇ ਆ ਜਾਂਦਾ
2: ਜਿੰਨੀ ਦੇਰ ਤੱਕ ਓਹਦੀ ਬੋਲਾਂ ਨਹੀਂ ਫਿਨਿਸ਼ ਹੁੰਦੀਆਂ
1: ਅੱਛਾ ਬੋਲਾਂ ਨੇ ਪੂਰੀਆਂ ਕਰਨੀਆਂ ਕਰਨੀਆਂ ਆਪਣੀ
0: ਬੋਲਾਂ ਖੇਡਣੀਆਂ ਮਤਲਬ 40 ਰਨ ਬੰਦਾ ਮਾਰ ਸਕਦਾ ਭਾਵੇਂ ਇਧਰੋਂ ਖੇਡੇ ਜਾਂ ਉਧਰੋਂ ਖੇਡੇ
1: ਨਹੀਂ ਨਹੀਂ ਮਾਈਨਸ 'ਚ ਵੀ ਜਾ ਨਹੀਂ ਜਾਈ ਜਾਂਦਾ
0: ਪਰ ਉਹ ਦੂਸਰੀ ਟੀਮ ਵੱਲ ਚਲੇ ਗਏ
1: ਦੂਜੀ ਟੀਮ ਨੂੰ 4-4 ਮਿਲੀ ਜਾਂਦੇ ਫਿਰ
0: ਓਏ ਹੋਏ
1: ਗੁੱਡ ਗੁੱਡ ਆ ਵਧੀਆ ਤੁਸੀਂ ਤੱਤ ਕੱਢਿਆ ਜਿਹੜਾ ਨਾ
0: ਆ ਇਦਾਂ ਹੋਣਾ ਚਾਹੀਦਾ ਨਾ ਥੋੜੇ ਬਹੁਤ ਇੰਟਰਨੈਸ਼ਨਲ ਮੈਚ ਇਦਾਂ ਦੇ ਵੀ ਹੋਣੇ ਚਾਹੀਦੇ ਅਭਿਸ਼ੇਕ ਸ਼ਰਮਾ ਜੇ ਆਊਟ ਹੋਵੇ ਤਾਂ ਕੋਈ ਨਹੀਂ ਯਾਰ 4 ਤੁਹਾਨੂੰ ਦੇ ਦਿੱਤੇ
1: ਹਾਂ 4 ਤੇ ਜਿੰਨੂੰ ਦੇ ਦਿੱਤੇ ਹਾਂ ਨਹੀਂ ਉਹਨਾਂ ਦੇ ਮਹਿੰਗੇ ਪੈਂਦੇ ਨੇ ਇਹਨਾਂ ਦੇ ਸਸਤੇ ਆ
0: ਇਹਨਾਂ ਦੇ ਸਸਤੇ ਆ ਵੀ ਗੱਲ
1: ਥੈਂਕ ਯੂ ਯੁਵਰਾਜ ਕੀ ਸੁਣਾਓਗੇ ਫਿਰ
2: ਮੈਂ ਇੱਕ ਚੁਟਕਲਾ
1: ਹਾਂ ਜੀ
0: ਜੀ
2: ਇੱਕ ਵਾਰੀ ਇੱਕ ਕੁੜੀ ਉਹ ਇੰਟਰਨੈਟ ਵਾਲਿਆਂ ਨੂੰ ਫੋਨ ਕਰੀ ਜਾਂਦੀ ਆ ਤੇ ਫਿਰ ਉਹ ਇੰਟਰਨੈਟ ਨੂੰ ਇੰਟਰ ਵਾਲੇ ਜਿਹੜੇ ਬੰਦੇ ਉੱਥੇ ਸੀਗੇ ਉਹਨਾਂ ਨੂੰ ਕਹਿੰਦੀ ਵੀ ਮੇਰਾ ਇੰਨੀ ਦੇਰ ਹੋ ਗਈ ਇੰਟਰਨੈਟ ਨਹੀਂ ਚੱਲਦਾ ਮੈਂ ਹੁਣ ਮੈਂ ਕੀ ਕਰਾਂ ਤੁਸੀਂ ਦੱਸੋ ਤੇ ਫਿਰ ਉਹਦਾ ਭਾਈ ਕਹਿੰਦਾ ਵੀ ਜਦੋਂ ਤੂੰ ਘਰ ਦਾ ਕੰਮ ਹੀ ਕਰ ਲਾ
0: ਅੱਛਾ ਇਹੀ ਸੀ
1: ਇੱਕ ਤੇ ਹੋਰ ਚੀਜ਼ ਵੇਖੀ ਤੁਸੀਂ ਜਿੰਨੇ ਯੁਵਰਾਜ ਨਾ ਸਾਰੇ ਕ੍ਰਿਕਟ ਹੀ ਖੇਡਦੇ ਆ ਜਾਂ ਫਿਰ ਯੁਵਰਾਜ ਨੇ ਕਿਉਂਕਿ ਉਹਨਾਂ ਕ੍ਰਿਕਟ ਖੇਡਣੀ
0: ਇਹ ਹੋ ਸਕਦਾ ਹੈ ਨਾ ਮੈਂ ਕੱਲ ਉਹ ਕਪਿਲ ਦਾ ਦੇਖਦਾ ਪਿਆ ਸੀਗਾ ਐਪੀਸੋਡ ਨਵਾਂ ਆਇਆ ਤੇ ਉਹਦੇ ਅੰਦਰ ਉਹ ਕਪਿਲ ਸ਼ਰਮਾ ਕਹਿੰਦਾ ਕਿ ਮੇਰਾ ਨਾਮ ਕਪਿਲ ਤਾਂ ਹੀ ਰੱਖਿਆ ਕਿਉਂਕਿ ਕਪਿਲ ਦੇਵ ਵਰਲਡ ਕੱਪ ਜਿੱਤ ਕੇ
1: ਲਿਆ ਆਪਣੇ ਬੜਿਆਂ ਨੇ ਸਚਿਨ ਕਪਿਲ ਯੁਵਰਾਜ ਸਾਰੇ ਉਹ ਫਿਰ ਉਹ ਉਹਦੇ ਤੋਂ ਹੋ ਜਾਂਦੇ ਨਾ ਫਿਰ ਇਨਫਲੂਐਂਸਡ ਹੋ ਜਾਂਦੇ ਆ ਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਕੀ ਗੱਲ ਅੱਜ ਕੁੜੀਏ ਸਲਾਬੀ ਜੀ ਹੈ
2: ਸਕੂਲ
1: ਜਾਣ ਤੋਂ ਪਹਿਲਾਂ ਤੇ ਸੌਣ ਜਾਣਾ ਉੱਥੇ ਕਿ ਪੜ੍ਹਨ ਜਾਣਾ ਭਲਾ
2: ਪੜ੍ਹਨ ਨਹੀਂ ਜਾਣਾ पापा
1: ने सवेरे सवेरे बनाते हैं कुलचे।
2: हां जी।
1: ओए होए क्या पता है ना। गुड पापा
2: तन्नू भी पार्सल करा देने हैं।
1: हैं
2: तन्नू भी दे देने
0: हैं। हां जी हां जी प्लीज। मैं होने मेनू दस दो कब तक आऊंगे। मैं नीचे स्टूडियो नीचे वेट कर
1: दूं। जदा तुही देने एदा ते ही सारे नु खवा देंगे। लो भाई सारे एक एक कुलचा फड़ो भाई। आलो आलो भाई
0: जिन्हां दे मैसेज आए उन्हें दो दो दे दो यार। जेडे मैसेज भेजदे पे उन्होंने दो दो दे दो ना। उन्होंने भी थोड़ी मतलब एनर्जी वेस्ट हुंदी पई है ना।
1: हाँ सुखविंदर भैन जी आलो फड़ो। एडिलेड तो बड़ो हुसी जाजी एक कुलचा साडे लई। मैंने बैगाले लई एक कुलचा।
0: हाँ उन्होंने थोड़े ज्यादा दे दो यार। हाँ जी दूर ने उन्होंने थोड़ा ज्यादा दे दो।
1: ਘੁੰਮਣ ਸਾਹਿਬ ਛੋਲੇ ਪਵਾ ਲਓ। ਆਓ ਇੱਕ ਮਿੰਟ
0: ਉਹਨੇ ਉੱਚੀ ਕਵਿਤਾ ਲਿਖ ਕੇ ਦੇ ਦੇਣੀ ਕੋਈ ਘੁੰਮਣ ਸਾਹਿਬ ਨੇ।
1: ਹਾਂ ਲਾਲ ਜੀ ਆਹ ਫੜੋ ਫੜੋ ਇੱਕ ਮਿੰਟ ਤੂੰ ਨਾ ਸਾਹਿਬ ਇੱਕ ਮਿੰਟ ਅਮੁੰਦਰੀ ਪਾਸੇ ਰੱਖੋ। ਆਲੋ ਫੜੋ ਕੁਲਚਾ ਲਓ ਕੁਲਚਾ।
0: ਵਾਹ
1: ਹਾਂ ਵੇਖਿਆ ਪਾਪਾ ਨੂੰ ਕਹੋ ਛੇਤੀ ਸਪੀਡ ਖਿੱਚੋ ਬੰਦੇ ਵਾਹਵਾ ਬਹਿ ਗਏ।
0: ਹੁਣ ਜਨਤਾ ਜ਼ਿਆਦਾ ਹੈਗੀ ਪਾਪਾ ਨੂੰ ਕਹੋ ਲੱਗੇ ਰਹੋ ਠਾ ਠਾ ਠਾ।
2: ਜਸਵਾਲ
1: ਸਾਹਿਬ ਤੰਦੂਰ ਹਲੋ।
0: ਯਾਰ ਆ ਮੈਂ ਪਟੀਸ਼ਨ ਸ਼ੁਰੂ ਕਰਨੀ ਜਸਵਾਲ ਭਾਜੀ ਵਾਸਤੇ।
1: ਦੇਖੋ ਉਹਨਾਂ ਨੂੰ ਤੇ ਉਹਨਾਂ ਨੂੰ ਲਾਸਟ ਵਿੱਚ ਆਪਾਂ ਦੇਣੇ ਜਦੋਂ ਤੁਸੀਂ ਸਕੂਲ ਸਕਾਲ ਚੱਲ ਗਏ ਹਨਾ।
0: ਹਾਂ ਨਹੀਂ ਠੀਕ ਆ
1: ਇਦਾਂ ਨਹੀਂ
0: ਕਰ ਦਜੀ ਪੈਂਦੀ ਹੈ ਫਿਰ।
1: ਹਾਂ ਉਹਨਾਂ ਨੇ ਤੇ ਆਨਲਾਈਨ ਵੀ ਨਹੀਂ ਤੁਹਾਨੂੰ ਮੁੜ ਕੇ ਬਸਾਰਾ ਹੁੰਦੇ ਨੀ। ਇਹੋ ਜਿਹਾ ਪੰਗਾ ਨਾ ਲੈ ਲਓ ਕਿਤੇ।
0: ਸਹੀ ਗੱਲ ਹੈ ਬਈ ਸਹੀ ਗੱਲ ਹੈ।
1: ਥੈਂਕ ਯੂ ਕੁੜੀਏ ਤੂੰ ਸਵੇਰੇ ਸਵੇਰੇ ਸਾਨੂੰ ਕੁਲਚਾ ਕੁਲਚਾ ਫੀਲ ਕਰਾਤਾ ਵਾ।
0: ਸਹੀ ਗੱਲ
1: ਅਸੀਂ ਹੱਸਾਂਗੇ ਕਿੱਦਾਂ ਸਾਡੇ ਮੂੰਹ ਚ ਪਾਣੀ ਆ ਗਿਆ।
0: ਸਹੀ ਗੱਲ ਹੈ ਸਹੀ ਗੱਲ ਹੈ।
1: ਸਾਡੇ ਮਾਈਕ ਤੇ ਲਾਲ ਨਾ ਡਿੱਗ ਪਏ।
0: ਵਿਜ਼ੂਅਲਾਈਜ਼ੇਸ਼ਨ ਹੀ ਵੱਖਰੀ ਹੋਣੀ ਸ਼ੁਰੂ ਹੋ ਗਈ ਹੈ।
1: ਚੱਲ ਫਿਰ ਠੰਡਾ ਹੋਣ ਡਿਆ ਕੁਲਚਾ ਕੀ ਸੁਣਾਓਗੇ
2: ਅੱਜ ਇੱਕ ਬੁਝਾਰਤ।
1: ਹਾਂਜੀ
0: ਸੁਣਾ।
2: ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜੀਆ ਇੱਕ ਸ਼ਖਸ ਮੈਂ ਐਸਾ ਡੀਠਾ ਤੌਣ ਲੰਮੀ ਸਿਰ ਆਕੜਿਆ।
1: ਵਾਹ ਇਹ ਹੈਗਾ ਉਹ ਅੰਗਰੇਜ਼ੀ ਫਿਲਮਾਂ ਚ ਆਉਂਦਾ ਹੈ ਗ੍ਰਿੰਜ ਜੇ ਟਾਈਪ ਕੀ ਹੁੰਦਾ ਉਹ ਹਰਿਆ ਜਾ ਕੀ ਹੁੰਦਾ ਉਹ
0: ਗ੍ਰਿੰਜ
1: ਉਹ ਹਰਿਆ ਉਹੀ ਹੁੰਦਾ ਉਹੀ ਹੁੰਦਾ ਇਦਾਂ ਦਾ ਆਕੜਿਆ ਜਾ।
0: ਗੁੱਡ ਆਈਡੀਆ
1: ਹੈਨਾ।
0: ਹਾਂ ਇਹ ਵੀ ਠੀਕ ਹੈ।
2: ਉਹੀ
1: ਨਹੀਂ ਜਾਂ ਇੱਥੇ ਨਿਆਣੇ ਨਿੱਕੇ ਨਿਆਣੇ ਖੇਡਦੇ ਉਹ ਸੋਫੀ ਜਾਂ ਕਹਿ ਕੇ ਖਡਾਉਣਾ ਜਾਂ
0: ਸੋਫੀ ਇਹ ਨਹੀਂ ਮੈਨੂੰ ਪਤਾ।
1: ਜਿਹੜੀ
0: ਤੁਸੀਂ ਬੁਝਾਰਤ ਪਈ ਗੁੱਡ ਰਿਦਮ
1: ਸਾਰੇ ਕਹਿ ਰਹੇ ਪੁੱਤ ਕਹਿੰਦੇ ਕੁਲਚਾ ਸਵਾਦ ਸੀ। ਨਵੀ ਜੀ ਕਹਿੰਦੇ ਵਿਨੀਪੈਗ ਤੋਂ ਕਹਿੰਦੇ ਸਵਾਦ ਸੀ ਕੁਲਚਾ ਤੇ ਜਤਿੰਦਰਪਾਲ ਅੰਕਲ ਕਹਿੰਦੇ ਮੇਰੇ ਲਈ ਇੱਕ ਹੋਰ ਲਵਾ ਦੋ।
0: ਪੁੱਤ
1: ਜੀ ਤੁਸੀਂ
0: ਅੱਜ ਅੱਜ ਬਿਨਾਂ ਗੱਲੋਂ ਆਰਡਰ ਹੋਣੇ ਇੱਧਰ ਉੱਧਰੋਂ ਰੈਸਟੋਰੈਂਟ ਵਾਲਿਆਂ ਨੂੰ ਪਤਾ ਨੀ ਹੋਣਾ ਕਿ ਯਾਰ ਅੱਜ ਕਿਉਂ ਬਿਨਾਂ ਗੱਲੋਂ ਜ਼ਿਆਦਾ ਆਰਡਰ ਹੋ ਰਹੀਆਂ ਚੀਜ਼ਾਂ।
1: ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਮੇਰਾ ਥੋੜਾ ਜਿਹਾ ਰਾੜ ਦਿਓ ਭਾਈ ਮੈਂ ਨਾ।
0: ਓ ਮਾਈ ਕਾਇੰਡ ਆਫ ਪਰਸਨ। ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ। ਮੱਖਣ ਸਾਈਡ ਤੇ ਕਿ ਮੱਖਣ ਉੱਤੇ
1: ਆਂਦੇ ਧਨੀਆ ਪਾ ਦਿਓ ਕਹਿੰਦੇ ਧਨੀਆ ਵੀ ਪਾ ਦਿਓ ਥੋੜਾ ਜਿਹਾ ਉੱਤੇ
2: ਪਨੀਰ ਵੀ ਮਿਰਚਾਂ ਵੀ
1: ਹੈ। ਹਾਂ ਦੱਸੋ ਭਾਈ ਪਨੀਰ ਮਿਰਚਾਂ ਪਾਉਣੀਆਂ ਕਿਸੇ ਨੇ ਦੱਸੋ ਰਾਜ ਖੁਰਾਣਾ ਜੀ ਕਹਿੰਦੇ ਵੀ ਮਤਲਬ ਕੁਲਚੇ ਬਚੇ ਤੇ ਮੈਨੂੰ ਵੀ ਇੱਕ ਦੇ ਦੋ। ਬਚੇ ਜੀ ਬਚੇ ਲੈ ਦੱਸ ਲੈ ਕਮਾਲ ਮਾਲਾ। ਇੱਧਰ
0: ਤੁਸੀਂ ਆਰਡਰ ਤੇ ਕਰੋ
1: ਇੱਧਰ ਇੱਧਰ ਇੱਕ ਸਕਿੰਟ ਚ ਪੰਜ ਕੁਲਚੇ ਲੱਥਣ ਡਏ। ਕਹਿੰਦੇ ਮੈਂ ਵੀ ਕੱਲ ਪੀਜ਼ਾ ਦੇ ਦੂੰਗਾ ਤੇ ਅੱਜ ਮੈਨੂੰ ਕੁਲਚਾ ਖਵਾ ਦੋ।
0: ਆ ਠੀਕ ਹੋ ਗਿਆ ਮਾਰਗਰੇਟਾ ਹੈ ਮਾਰਗਰੇਟਾ।
1: ਹਾਂ ਠੀਕ ਆ। ਤੁਸੀਂ ਨਵੀਂ ਜੀ ਵਿਹਲੇ ਹੋ ਗਏ ਤੁਸੀਂ ਇੱਕ ਮਿੰਟ ਆ ਫੜੋ ਚਾਹ ਪੀਓ ਤੁਸੀਂ ਉਹਨੇ ਜਾਣਾ ਗਲਾ ਸਾਫ਼ ਕਰਵਾ ਲਓ। ਹਲੋ ਤੁਸੀਂ ਉਹਨਾਂ ਦਾ ਚਾਹ ਲਓ ਤੇ ਸੁਖਵਿੰਦਰ ਆਂਟੀ ਲੜ ਪਏ ਕਹਿੰਦੇ ਮੈਨੂੰ ਦਿੱਤਾ ਤੇ ਅੰਮ੍ਰਿਤ ਲੜ ਪਈ ਮੇਰੇ ਨਾਲ ਕਹਿੰਦੀ ਮੈਨੂੰ ਵੀ ਦਿਓ ਕੁਲਚਾ।
0: ਉਹ ਹਾਂ ਨਹੀਂ ਦੇਖੋ ਇਹ ਤੁਸੀਂ ਤਾਂ
1: ਤੁਸੀਂ ਵੀ ਲਓ ਭੈਣ ਦਾ ਅੰਮ੍ਰਿਤ ਜੀ ਤੁਸੀਂ ਕੋਈ ਲੜਨਾ ਲਓ ਤੁਸੀਂ ਵੀ ਖਾਓ ਹਨ
0: ਐਕਸਟਰਾ ਦਿਓ ਉਹਨਾਂ ਨੂੰ ਛੋਲੇ ਐਕਸਟਰਾ ਪਾ ਦਿਓ ਨਾ।
1: ਹੋਰ ਕੀ ਆ ਲਓ ਗਾਜਰ ਦਾ ਅਚਾਰ ਵੀ ਲਓ ਤੇ
0: ਓਏ
1: ਚੱਕੋ ਤੇ
2: ਡਬਲ ਬਟਰ ਵਾਲਾ ਦਵਾਂਗੇ।
1: ਹਾਂ ਦਵਾਂਗੇ ਨਹੀਂ ਦਿੱਤਾ ਖਵਾ ਲਓ
0: ਪਹੁੰਚ ਗਿਆ।
1: ਹਾਂ ਕਹੋ ਚੱਕੋ ਡਬਲ ਬਟਰ। ਥੈਂਕ ਯੂ ਤੁਸੀਂ ਵੀ ਖਾਦਾ ਕੁਲਚਾ ਕੇ ਨਹੀਂ? ਗੁੱਡ ਹੋ ਗਿਆ ਫਿਰ ਤੇ ਯਮੀ ਸੀ ਤੁਹਾਨੂੰ ਤਾਂ ਵਾਕਈ ਸਵਾਦ ਲੱਗਾ ਹੋਣਾ ਹੈ ਤੁਹਾਨੂੰ ਤੇ ਵਾਕਈ ਲੱਗਾ ਹੋਣਾ ਇੱਧਰ ਤੇ ਵਰਚੁਅਲੀ ਸਾਰੇ ਸਵਾਦ ਲਵਾਈ ਜਾਂਦੇ ਤੁਹਾਡੇ ਕੋਲ ਤੇ ਰਿਐਲਿਟੀ ਚ ਪਿਆ
2: ਹੈ
0: ਨੀ ਪਾਪਾ ਨੂੰ ਕਹੋ ਹਜੇ ਨਾ ਖਾਓ ਹਜੇ ਤਾਂ ਆਰਡਰ ਬਹੁਤ ਆਈ ਜਾਂਦੇ
1: ਸਾਰੇ ਪਾਪਾ ਦੇ ਮੂੰਹ ਵੱਲ ਵੇਖਣ ਡੇ ਕਹੋ ਲਿਬਣ ਇੱਧਰ ਮੈਸੇਜ ਤੇ ਮੈਸੇਜ ਵਰਨ ਡਿਆ ਪਾਪਾ ਆਪ ਬਹਿ ਗਏ ਹਾਂਜੀ
2: ਸਾਰੇ ਬੇਕਾਰ ਚੀਜ਼ਾਂ ਨੂੰ ਬਾਹਰ ਸੁੱਟ ਦੋ ਪਤੀ ਕਹਿੰਦਾ
1: ਪਾਪਾ ਨੇ ਕੁਲਚਾ ਖਵਾ ਕੇ ਅੱਜ ਆਹ ਚੁਟਕਲਾ ਦੱਸਿਆ ਵਾ
0: ਗੁੱਡ ਗੋਇੰਗ ਗੁੱਡ ਗੋਇੰਗ
1: ਕੁਲਚੇ ਦਾ ਕਮਿਆਜਾ ਹੈ
0: ਇੱਥੇ ਮੁੰਡੇ ਤਰਿਆ ਕੁਲਚੇ ਦਾ
1: ਆਹ ਤੇ ਵਧੀਆ ਆਈਡੀਆ ਪਤਾ ਲੱਗਾ ਮੰਮੀ ਦੇ ਖਿਲਾਫ ਚੁਟਕਲੇ ਸੁਣ ਲੈ ਥੈਂਕ ਯੂ ਬਤੂ
0: ਥੈਂਕ ਯੂ
2: ਹੈਵ
1: ਅ ਨਾਈਸ ਡੇ ਇੰਜੋਏ ਦ ਕੁਲਚੇ ਨੈਕਸਟ ਸਾਡੇ ਨਾਲ ਆਸੀਸ ਕੌਰ ਆਸੀਸ ਕੌਰ ਆ ਜਾਓ ਕੁਲਚਾ ਲੈ ਲਓ ਪੁੱਤ ਹੈਲੋ
3: ਸਤਿ ਸ਼੍ਰੀ ਅਕਾਲ ਜੋ ਤੱਕ ਲਈ ਤੇ ਕ੍ਰਿਸ਼ਨਾ ਵੀ ਜੀ
1: ਸਤਿ ਸ਼੍ਰੀ ਅਕਾਲ ਉਹ ਕੁਲਚਾ ਖਾ ਲਿਆ ਬਈ
3: ਪੀਜ਼ਾ
1: ਕੱਲ ਮਿਲੂਗਾ ਪੁੱਤ ਕੱਲ ਲਿਆਉਣਾ ਹਾਂ ਕੱਲ ਲਿਆਉਣਾ ਆਪਣੇ ਹਾਂਜੀ ਹਾਂਜੀ ਕੱਲ ਰਾਜ ਖੁਰਾਣਾ ਹਾਂ ਪੀਜ਼ਾ ਕੱਲ ਰਾਜ ਖੁਰਾਣਾ ਅੰਕਲ ਨੇ ਕੱਲ ਪੀਜ਼ਾ ਲਿਆਉਣਾ ਤੁਸੀਂ ਕੱਲ ਟਾਈਮ ਨਾਲ ਆ ਜਾਓ ਪਹਿਲਾਂ ਵਾਰੀ ਲੈ ਲਿਓ
0: ਟੋਪਿੰਗ ਦੱਸ ਦਿਓ ਕਿਹੜੇ ਵਾਲੀ ਚਾਹੀਦੀ
1: ਠੀਕ ਹੈ ਕਾਪੀਆਂ ਕਿਤਾਬਾਂ ਲੈ ਕੇ ਜਾਂਦੇ ਹੁੰਦੇ ਹਾਂ ਤੁਸੀਂ ਪੀਜ਼ੇ ਲੈ ਕੇ ਜਾਂਦੇ
0: ਹਾਂਜੀ ਹਾਂਜੀ ਨੀ ਸਕੂਜ਼ ਯੂ ਜੀ
2: ਕੱਲ ਕੱਲ ਅਸੀਂ ਦੋ ਫੈਮਿਲੀ ਵਾਲੇ ਲਈ ਤੇ ਇੱਕ ਮੈਗਰੀਟਾ ਮੇਰੇ ਲਈ
1: ਦੋ ਫੈਮਿਲੀਆਂ ਲਏ ਤੇ ਇੱਕ ਮੇਰੇ ਲਈ ਇਹ ਤਾਂ ਲੱਗਦਾ ਤੌਲੀਏ ਲੈ ਜਾਂਦੇ
2: ਮੈਂ ਤਾਂ ਖਾਧਾ ਨੀ ਮੈਨੂੰ ਤਾਂ ਬਸ ਮੈਗਨੀਟਾ ਵੀ ਜਿਹਾ ਲੱਗਦਾ ਉਹਦੇ ਬਸ ਪਰ ਜੋ ਧਨੀਆ ਹੁੰਦੇ ਤੇ ਸੌਸ ਤੇ ਚੀਜ਼
1: ਵੈਰੀ ਨਾਈਸ ਤੁਸੀਂ ਕਦੀ ਟਿਸ਼ੂ ਪੀਜ਼ਾ ਖਾਧਾ
0: ਟਿਸ਼ੂ
2: ਪੀਜ਼ਾ
1: ਹਾਂਜੀ
2: ਟਿਸ਼ੂ
1: ਲੈ ਕੇ ਓਹਦੇ ਉੱਤੇ ਸਾਰਾ ਕੁਛ ਪਾ ਦਿੰਦੇ ਤੇ ਓਹਨੂੰ ਕੁੱਕ ਕਰਕੇ ਤੇ ਟਿਸ਼ੂ ਓਦਾਂ ਹੀ ਰਹਿ ਜਾਂਦਾ ਉੱਤੋਂ ਉੱਤੋਂ ਫੇਰ ਖਾ ਲੈਂਦੇ
0: ਉਹ ਗੁੱਡ ਆਈਡੀਆ ਵਾਹ ਟਰਾਈ ਕਰਾਂਗੇ ਕਦੇ ਅਸੀਸ
2: ਬੜੇ
1: ਅਸੀਂ ਜਿਨ੍ਹਾਂ ਨੂੰ ਜਾਣਦੇ ਹਾਂ ਅੱਠ ਹੀ ਸੁਣਦੇ ਤੁਸੀਂ ਚੁੱਪ
0: ਸਹੀ ਗੱਲ ਆ ਸਾਡੇ ਨੌ ਨਾ ਬਲੇ ਅੱਠ
1: ਮੈਂ ਜਾਣਦਾ ਇੱਕ ਨੂੰ ਉਹ ਅੱਠ ਹੀ ਸੁਣਦਾ ਉੱਠ ਪੈਂਦਾ ਪੁੱਤ ਉੱਠ ਪੈਂਦਾ ਉਹਦਾ ਕੇਸ ਵੱਟ ਕੇ ਪਿਆ ਰਹਿੰਦਾ
0: ਚੌਵੀ ਤਾਂ ਘੰਟੇ ਹੁੰਦੇ ਦਿਨ ਚ
1: ਉਹ ਬਾਈ ਘੰਟੇ ਸੌਂਦਾ ਗੁਜ਼ਾਰਾ ਕਰ ਨੀ
0: ਡਿਆ ਸਮਝਾਉਣਾ ਸਾਰਿਆਂ ਨੂੰ
1: ਵੀਹ ਘੰਟੇ ਸੌਂ ਕੇ ਥੈਂਕ ਯੂ ਓਕੇ ਥੈਂਕ ਯੂ ਕੁਆਲਾਸ ਥੈਂਕ ਯੂ
2: ਕੈਸੀ
4: ਹੋ ਠੀਕ ਹੋ
2: ਠੀਕ ਆ ਤੂੰ ਸਾਡਾ ਕੀ ਹਾਲ ਆ
0: ਬੈਸਟ ਬੈਸਟ ਤੁਹਾਡੇ ਨਾਲ ਗੱਲ ਹੋ ਗਈ ਘੈਂਟ ਆ ਬਸ ਕੰਮ ਕਰਦੇ ਨਾਸ਼ਤਾ
1: ਤੁਸੀਂ ਕੁਲਚਾ ਖਾਣਾ
2: ਜੀ ਖਾਦਾ
1: ਖਾਣਾ ਮੈਂ
2: ਹੋਲੀ ਬ੍ਰੇਕਫਾਸਟ ਖਾ ਲਿਆ
1: ਓਹੋ ਚਲ ਕੋਈ ਨਹੀਂ ਫਿਰ ਕੱਲ ਪੀਜ਼ਾ ਖਾਵਾਂਗੇ ਆਪਾਂ ਫਿਰ
0: ਕੱਲ ਪੀਜ਼ਾ ਖਾਣੇ ਆ ਫਿਰ ਡਨ ਹੋ ਗਿਆ ਟਿਸ਼ੂ ਪੀਜ਼ਾ
2: ਤੁਸੀਂ
0: ਕਿਹੜੇ ਵਾਲਾ ਖਾਂਦੇ ਹੋ
1: ਮੰਮਾ ਨੂੰ ਪੁੱਛਾਂ ਮੰਮਾ ਨੇ ਕਹਿਣਾ ਲਿਆ
0: ਪੈਰੀ
1: ਪੈਰੀ
0: ਉਹਦੀ ਜ਼ਿਆਦਾ ਵੈਲਿਊ ਆ ਬਾਈ ਸਹੀ ਗੱਲ ਆ
1: ਕੀ ਸੁਣਾਓਗੇ ਫਿਰ ਪੈਰੀ ਪੈਰੀ ਪੀਜ਼ਾ
2: ਮੋਟੀ ਦਾਣੇ
1: ਅੱਛਾ ਇੱਕ ਡੱਬੀ ਚ ਦੋ ਦਾਣੇ
2: ਇੱਕ ਡੱਬੀ ਵਿਚ ਦੋ ਦਾਣੇ ਇੱਕ ਡੱਬੀ ਵਿਚ ਦੋ ਖਾਣੇ ਉਸ ਡੱਬੀ ਵਿਚ ਮੋਤੀ ਦਾਣੇ
1: ਉਸ ਡੱਬੀ ਚ ਮੋਤੀ ਦਾਣੇ ਨਾਸਾਂ
2: ਨਹੀਂ
0: ਲੈ ਸਹੀ ਸੀ
1: ਆਹੋ
0: ਬਹੁਤ ਵਧੀਆ ਸੀ
1: ਹੁੰਦੇ ਹੀ ਆ ਕਿਸੇ ਵੇਲੇ
0: ਨਹੀਂ ਨਹੀਂ ਡਨ ਮੈਂ ਤੇ ਇਹੀ ਮੰਨਦਾ ਅਸੀਂ ਇਹੀ ਮੰਨਣਾ ਸਾਡਾ ਚੱਲਦਾ ਧੱਕਾ
1: ਇਹੋ ਹੀ
0: ਆ ਮੰਨ ਜੋ ਯਾਰ ਤਵਨੀਰ
2: ਸਾਡੀ ਇੰਨੀਆਂ ਮੰਨੀ ਦੀਆਂ
1: ਲੰਚ ਬਾਕਸ
2: ਸੰਦੀਪ ਅੰਕਲ ਨੂੰ ਮੈਂ ਮੈਸੇਜ ਵੀ ਨੀ ਕੀਤਾ ਤੇ ਕੱਲ ਸੰਦੀਪ ਅੰਕਲ ਨੇ ਅਮਲਾਫਰ ਥੈਰੇਪੀ 12 ਵਜੇ ਤੋਂ ਪਹਿਲਾਂ ਪਾਰਟੀ
1: ਉਹ ਮੈਨੂੰ ਲੱਗਦਾ ਸੁਣਦੇ ਹੋਣੇ ਆ ਡਰ ਗਏ ਫਿਰ
2: ਹਾਂਜੀ ਬਾਜੇ ਵਾਲੇ ਇੱਦਾਂ ਹੀ ਹੁੰਦੇ ਬਾਜੇ ਵਾਲੇ ਡਰਾਨ ਵੀ ਹੁੰਦੇ
1: ਵੈਰੀ ਨਾਈਸ ਬਾਜੇ ਵਾਲੇ
0: ਬਟਾਲਾ ਵਾਲਿਓ ਮਾਜੇ ਵਾਲਿਓ
1: ਤੇ ਨੈਕਸਟ ਕਿਹਦੀ ਵਾਰੀ ਆ
2: ਐਸ਼ਲਿਨ
1: ਹਾਂਜੀ
0: ਜੀ ਕਰੋ
1: ਬੜੀ ਇੰਜੋਏ ਕਰਦੇ ਹੋ ਫਿਲਮਾਂ ਮਿਸਟਰ ਇੰਡੀਆ
0: ਗੁੱਡ ਗੁੱਡ ਐਸ਼ਲਿਨ ਹੁਣ ਅਗਲੀ ਫਿਲਮ ਪਤਾ ਕਿਹੜੀ ਵੇਖਣੀ ਚਿੱਲਰ ਪਾਰਟੀ ਬੜੀ ਘੈਂਟ ਫਿਲਮ
1: ਇੱਕ ਹੋਰ ਤੁਸੀਂ ਵੇਖਿਓ ਹਮ ਹੈ ਕਮਾਲ ਕੇ ਪਰ ਅੱਧੀ ਕੀ ਵੇਖਿਓ
0: ਮੈਂ ਵੀ ਨਹੀਂ ਦੇਖੀ ਮੈਂ ਵੀ ਦੇਖੂੰਗਾ ਬਈ
1: ਉਹਦੀ ਕਿ ਬੜੀ ਘੈਂਟ ਆ
0: ਚੜਾਓ ਨਾ ਕੰਮ
1: ਬਾਜ ਉੱਪਰੋ ਫੇਲ ਜੀ ਹੋ ਜਾਂਦੀ ਹੈ ਅੱਧੀ ਤੇ ਬਹੁਤ ਜ਼ਬਰਦਸਤ ਹੈ
0: ਚਲੋ ਅੱਧੀ ਵੇਖਣੀ ਹਮ ਕਮਾਲ ਕੇ ਹੈ
1: ਹਮ ਹੈ ਕਮਾਲ
0: ਹਮ ਹੈ ਕਮਾਲ ਕੇ ਤੇ ਪੂਰੀ ਵੇਖ ਲਓ ਚਿੱਲਰ ਪਾਰਟੀ ਹੈ
1: ਕੀ ਸੁਣਾਓਗੇ ਫਿਰ
2: एक तो बुजारत
1: हाँ जी
0: आओ जी ले आओ
2: डालन बांदर ते चिड़ी नारियल दे रख दे दौड़ लंदे पेला ये ना पेला कौन केला लोगा केला लोगा
1: हाँ पेला कौन लोगा
2: हाँ जी नारियल दे रख दे दौड़ लंदे ऊपर एक केला कौन पेला लोगा
1: तो जे केला कौन पे जेदी जेब चा
2: नहीं
0: गुड आइडिया भाई
2: केला केला केला लगा पहला
1: केला कौन पहला लगा ओके
0: केला
2: नारियल दे रुख तो
1: वो तो ले वो तो नारियल दे रुख ते चढ़न दे या
0: तो फिर केले का की रोल है
1: लग गया होना ना
0: हाइब्रिड है
2: कोई भी नहीं
1: लगा तो कोई भी नहीं लगा लिंग लिंग लिंग लिंग
0: लिंग लिंग
1: लिंग लिंग लिंग लिंग लिंग लिंग लिंग लिंग लिंग लिंग लिंग लिंग पता नहीं है नहीं कल
0: यार लेट गए होंगे
1: शायद नहीं कुछ है कल तो मैं वाली फीलिंग जी आई जो अपने कोरोना के दिन च होंगे ना बाजार जहा
0: अच्छा
1: उदा का लगा मैं पता नहीं की चक्कर है तो वीर जी कितने
2: हां
0: कराओ जी कराओ
2: अंकल जी ते
1: मैंगो कह लिया करो मैंगो खुश हुआ
0: मैंगो खुश हुआ
1: तुम मैंगो क्या करो
2: ओके
1: की सुनाओगे फिर
0: की सुनाओगे रिपोर्टर साहब
1: कुलचा खाना जे ओके
0: गुड
1: ओके
2: ना कली रलाई किती तेवीर रोज
1: फिर
0: ना कदी लड़ाई की
1: टली टली टली
0: हां
1: थैंक यू
0: सो मच
1: सरदार जिंदाबाद ताडी बुजारत पता
0: वेरी गुड
1: थैंक यू
0: बाय बाय बाय
1: ढोल आली जसवाल साहब ने सब तो पहला दसी
0: वैसे
1: पहला भी भेजा ही
0: अच्छा
1: हां
0: पता नहीं की चक्कर
1: प्राइवेसी भी एक ताकत ही है जो लोग तुहाडे बारे नहीं जानते उसका वो कुछ बिगाड़ भी नहीं सकते
0: क्या बात है
1: ठीक है
0: जसवाल साहब ने भेजा
1: जसवाल साहब ने भेजा
0: क्या बात है फुल पीकी ब्लाइंडर फीलिंग आज देती है भाई जी थैंक यू
1: साडे नाल औजला साहब ने सत श्री अकाल औजला साहब सत श्री अकाल औजला साहब कित्थे घूम रहे हो अजकल
5: बड़ा
1: समझाई हटदा नहीं है ना
0: कहो यार माड़ा पंगा पुंगा सेट करे
2: ਮੈਂ ਕਿਹਾ ਕਿ ਜੇ ਤੂੰ ਇੰਨਾ ਹੀ ਪੰਗੇ ਲੈਣੇ ਆ ਤੇਲ ਲੈਣ ਲਈ ਆਸਟ੍ਰੇਲੀਆ ਨੂੰ ਵੀ ਸੋਨਾ ਦੇ ਦੇ।
0: ਹਾਂ ਬਿਲਕੁਲ ਸਹੀ ਗੱਲ ਹੈ, ਆਸਟ੍ਰੇਲੀਆ ਨੂੰ ਵੀ ਥੋੜਾ ਦੇ ਦੇਵੇ, ਗੱਲ ਸਹੀ ਹੈ।
1: ਹਾਂ ਹੂੰ, ਆ ਨਹੀਂ ਯਾਰ ਇਹ
2: ਪਰ ਨਹੀਂ, ਉਹਨੇ ਕਿਹਾ ਕਿ ਜਦੋਂ ਸਾਰਾ ਤੇਲ ਮੁੱਕ ਗਿਆ ਉਹਨੇ ਅਮਰੀਕਾ ਕੋਲ ਹੀ ਹੋਣਾ। ਹੂੰ
0: ਵਿਚਲੀ ਗੇਮ ਸਮਝ ਗਏ ਤੁਸੀਂ ਔਜਲਾ ਸਾਹਿਬ?
1: ਓਕੇ ਓਕੇ
0: ਗੁੱਡ,
1: ਚਲੋ ਕਰਕੇ ਆਓ ਕੋਈ ਨਾ ਕੋਈ ਹੱਲ ਯਾਰ, ਇਦਾਂ ਨਹੀਂ ਚੰਗੇ ਲੱਗੀਦਾ, ਰੋਜ਼ ਲੜਦੇ ਆ ਚੰਗੇ ਲੱਗੀਦਾ ਦੱਸ।
2: ਹਾਂਜੀ ਉਹ ਹੁਣ ਮੈਂ ਨਿਊਜ਼ ਆਰਟੀਕਲ ਪੜਿਆ, ਮੈਨੂੰ ਲੱਗਦਾ ਕਿ ਇੱਕ ਕੰਟਰੀ ਤੇ ਅਟੈਕ ਹੋਇਆ ਤੇ ਟਰੰਪ ਨੇ ਵਾਪਸ ਅਟੈਕ ਕਰਨਾ। ਅਮਰੀਕਾ ਅਟੈਕ ਹੋਇਆ ਹੈਗਾ ਵੀ ਨੀ, ਉਹਨੇ ਕਿਉਂ ਅਟੈਕ ਵਾਪਸ ਕਰਨਾ?
1: ਆਹੋ ਇਹ ਤਾਂ ਤੁਸੀਂ ਸਮਝਾਓ ਨਾ ਯਾਰ, ਹੁਣ ਤੁਸੀਂ ਹੁਣ ਲੱਗ ਗਏ ਬੈਠੇ ਹੋ।
2: ਯਾਰ
1: ਉਹ ਝੂਠ ਬੋਲਦਾ ਵਾ, ਉਹ ਨਾ ਸੁੱਤਾ ਨੀ ਹੁੰਦਾ, ਉਹ ਤੁਹਾਨੂੰ ਉਹਦਾ ਟ੍ਰਿਕ ਕਰ ਜਾਂਦਾ।
0: ਟ੍ਰਿਕ ਕਰਦਾ ਬਈ।
2: ਹਾਂਜੀ ਤਾਂ ਵਾਈਟ ਹਾਊਸ ਵਿੱਚ ਜਿੱਤੇ ਉਹ ਬੰਡਾ ਉੱਤੇ ਬੰਬ ਨੇ ਮੈਂ ਦੇਖਿਆ।
1: ਅੱਛਾ ਬੰਬਾਂ ਦੇ ਸੁਣਦਾ ਵਾ?
2: ਨਹੀਂ ਬੰਬ ਉੱਤੇ ਪਿਆ ਪਰ ਉਹਨੂੰ ਪਤਾ ਨਹੀਂ, ਮੈਂ ਉਹਨੂੰ ਦੱਸਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਉਹ ਤਾਂ ਸੁੱਤਾ ਪਿਆ।
1: ਅੱਛਾ
0: ਬਸ ਰੱਬ ਅੱਗੇ ਹੀ ਅਰਦਾਸ ਹੈ CIA ਨਾ ਸੁਣਦੀ ਹੋਵੇ ਵਾਲੀ ਕਾਲ।
2: ਰੱਸੀ ਬਣਿਆ ਹੋਇਆ ਤੇ ਦੂਸਰਾ ਸਾਈਡ ਰੂਮ ਦਾ 20 ਮੀਟਰ ਆ, ਔਰ ਤੇ ਗਾਜਰ ਪਿਆ। ਗਾਂ ਉਹ ਗਾਜਰ ਨੂੰ ਕਿਵੇਂ ਖਾਦਾ?
1: ਗਾਂ ਨੇ ਉਹ ਗਾਜਰ ਦੇਤੀ ਖਰਗੋਸ਼ ਨੂੰ?
2: ਨਾ ਉਹਨੇ ਆਪ ਖਾਦਾ,
1: ਗਾਂ ਨੇ ਆਪ ਖਾਦਾ।
0: ਉਹਨੇ ਤੇ ਖਰਗੋਸ਼ ਨੂੰ ਬਣਾ ਲਿਆ ਹੋਣਾ ਕਿ ਆ ਪੱਟ ਕੇ ਲਈ ਮੈਂ ਖਾ ਲਵਾਂ, ਮੈਂ ਜਾ ਨਹੀਂ ਸਕਦੀ ਉੱਥੇ ਤੱਕ।
1: ਗਾਜਰ ਤੇ ਰੱਸੀ ਬੰਨੀ,
2: ਰੱਸੀ ਬਸ ਔਰਤ ਤੇ ਹੀ ਬੰਨਿਆ ਹੋਇਆ ਸੀ।
0: ਅੱਛਾ ਮਤਲਬ ਓਦਾਂ ਵਾਲ ਨਾਲ ਹੀ ਬੰਨੀ ਹੋਈ ਸੀ, ਗਾਂ ਨਾਲ ਨਹੀਂ ਬੰਨੀ ਹੋਈ ਸੀ?
1: ਗਾਂ ਦੇ ਆਲੇ ਦੁਆਲੇ ਲਪੇਟੀ ਸੀ,
2: ਰੱਸੀ ਬਸ ਗਾਂ ਨਾਲ ਬੰਨਿਆ ਹੋਇਆ ਸੀ, ਕਿਤੇ ਹੋਰ ਨਹੀਂ।
0: ਅੱਛਾ ਵਨ ਸਾਈਡਡ ਹੀ ਕੰਮ ਸੀ, ਓਕੇ ਓਕੇ ਆ ਠੀਕ ਹੈ।
1: ਉਹਦਾ ਖੁੱਲੀ ਫਿਰਦੀ ਸੀ ਗਾਂ।
0: ਇਹ ਤੁਸੀਂ ਬੜੀ ਜੀਓਪੋਲਿਟੀਕਲ ਜੀ ਬੁਝਾਰਤ ਪਾਈ ਹੈ ਬਈ, ਵੈਰੀ ਗੁੱਡ, ਤੁਸੀਂ ਵਾਰ ਦੀਆਂ ਗੱਲਾਂ ਸਹੀ ਕਰਦੇ ਹੋ। ਆਈ ਸੀ ਅ ਬ੍ਰਾਈਟ ਫਿਊਚਰ ਇਨ ਯੂ ਮਾਈ ਫਰੈਂਡ, ਵੈਰੀ ਨਾਈਸ।
1: ਥੈਂਕ ਯੂ, ਥੈਂਕ ਯੂ ਅਲਾ ਸਾਹਿਬ। ਧੰਨਵਾਦ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਇੱਧਰ ਭੇਜਦੇ, ਕਹਿੰਦੇ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਮੈਸੇਜ ਕਰਦੇ ਨੇ ਮਿਸਟਰ ਬਜਾਜ ਜੀ, ਗ੍ਰੀਨ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਆਏ ਹੈ ਜੀ, ਪ੍ਰੀਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਬਹੁਤ ਧੰਨਵਾਦ ਮਿਹਰਬਾਨੀ, ਅਤੇ ਅਰਦਾਸ ਕਰਦੇ ਨੇ ਸਾਡੀ ਸਾਰਿਆਂ ਦੀ ਤੰਦਰੁਸਤੀ ਦੇ ਲਈ। ਬਲਵੀਰ ਕੌਰ ਮਾਂਗੜ ਜੀ, ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ। ਰੁਪਿੰਦਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਰੇਗੀਬਨ ਤੋਂ, ਅਤੇ ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਵੀਰ ਉਰੀ ਪਾਉਂਦੇ ਨੇ, ਪਰ ਨਾਂ ਨਹੀਂ ਤੁਹਾਡਾ ਆਇਆ ਜੀ, ਧੰਨਵਾਦ ਤੁਹਾਡੇ। ਅੰਮ੍ਰਿਤ ਭੈਣ ਜੀ, ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਲੈਕ ਚਿਕ ਪੀਜ਼ ਐਂਡ ਕੈਬੇਜ ਦੀ ਟਿੱਕੀ, ਹਾਂ ਬਣਾਈ ਦੈਨ ਆਟਾ ਮਿਕਸ ਮੱਕੀ ਆਟਾ ਰੋਟੀ ਬਣਾ ਕੇ ਰੈਪ ਬਣਾਇਆ ਮੈਨੂੰ ਏਦਾਂ ਲੱਗਦਾ ਕੱਲ ਪਰਸੋਂ ਜੇ ਤੁਸੀਂ ਨਾ ਛੋਲੇ ਬਣਾਏ ਸੀ ਉਹ ਬਚੇ ਹੋਣੇ ਆ ਤੇ ਉਹ ਤੁਸੀਂ ਕੀਤਾ ਉਹਦਾ
0: ਬੰਦੇ ਨੇ ਮਿਹਨਤ ਕੀਤੀ ਹੋਵੇ
1: ਨਹੀਂ ਨਹੀਂ ਲੈ ਦੱਸ ਮੈਂ
0: ਕੈਬੇਜ ਦੀ ਟਿੱਕੀ ਹੈ ਨਾਈਸ
1: ਕਿਉਂਕਿ ਏਦਾਂ ਰੋਜ਼ ਰੋਜ਼ ਥੋੜੀ ਕੋ ਬੰਦਾ ਛੋਲੇ ਬਣਾਉਂਦਾ ਵਾ ਪਹਿਲਾਂ ਬਣਾਏ ਸੀ ਫਿਰ ਉਸ ਤੋਂ ਬਾਅਦ ਫਿਰ ਉਹਦੀ ਟਿੱਕੀ ਵੇਸਟ ਜ਼ਰੂਰ ਕਰਨੀ ਆ ਨਾ ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭਾਈ ਦੇ ਨੇ ਚੋਕਲੇਟ ਦੇ ਨਾਲ ਬਹੁਤ ਸ਼ੁਕਰੀਆ ਜੀ ਹਰਚੰਦ ਸਿੰਘ ਢਿੱਲੋਂ ਜੀ ਧੰਨਵਾਦ ਤੁਹਾਡਾ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਤੇ ਮਨਸਾਬ ਐਡੀਲੇਟ ਤੋਂ ਸਮਾਈਲ ਦੇ ਨਾਲ ਬਹੁਤ ਧੰਨਵਾਦ ਜੀ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਏ ਅੱਜ 180 ਹੋ ਗਿਆ ਰੇਟ ਥੋੜ੍ਹਾ ਜਿਹਾ ਥੱਲੇ ਆਇਆ ਵੀ ਤੁਸੀਂ ਕਰ ਲਓ ਜੇ ਕੁਛ ਕਰ ਸਕਦੇ ਹੋ ਤੇ ਸ਼ਿਵਿੰਦਰ ਜੀ ਕਹਿੰਦੇ ਕਿ ਲੋਕ ਰਹਿਤੇ ਹੈ ਇੱਟੋਂ ਕੇ ਮਕਾਨ ਮੇ ਇੱਟੋਂ ਕੇ ਮਕਾਨ ਮੇ ਕੁਲਚੇ ਖਾਨੇ ਹਰਗੁਨ ਕੀ ਦੁਕਾਨ ਮੇ ਆਜ ਤੇ ਕੁਲਚਾ ਕੁਲਚਾ ਹੋਈ ਪਈ ਹੈ ਬਟ ਜਲਦੀ ਭੇਜਦਾ ਹਾਂ ਰੇਡੀਓ ਹਾਂਜੀ ਦੇ ਆਫਿਸ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਤੇ ਰਕੇਸ਼ ਕਾਜਲ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜਤਿੰਦਰਪਾਲ ਸਿੰਘ ਜੀ ਸੁਖਵਿੰਦਰ ਕੌਰ ਜੀ ਰਮਨਦੀਪ ਕੌਰ ਅਸੀਜਾ ਜੀ ਗੁਰਸੇਵਕ ਸਿੰਘ ਸਿੱਧੂ ਜੀ ਮਾਨ ਸਾਹਿਬ ਜੀ ਕਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਕਿਸੇ ਦਾ ਮਿਸ ਹੋ ਗਿਆ ਵੀ ਮੈਸੇਜ ਤੇ ਉਹਦੇ ਲਈ ਬਹੁਤ ਬਹੁਤ ਚਲੋ ਫਿਰ ਅੱਗੇ ਆ ਕੇ ਪੜ੍ਹ ਲਾਂਗੇ ਪੜ੍ਹ ਲੈਂਦੇ ਹਾਂ ਅੱਜ ਤਾਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ
5: 1674 AM ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
8: ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਸੁਣੋ ਜੀ ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲੋ
8: ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਆਸ਼ਰਮ ਤੱਕ ਹੀ ਤੂੰ ਸੀਮਿਤ ਰਹਿ ਜੇ ਜਾਂ ਅਧਿਆਤਮਕ ਲੈਵਲ ਦੇ ਉੱਤੇ ਤੂੰ ਧਿਆਨ ਨੂੰ ਰਿਲੇਟ ਕਰਕੇ ਜਾਂਚ ਪਰਖ ਕੇ ਵੇਖਦਾ ਹੋਵੇਂ, ਧਿਆਨ ਤੇ ਤੈਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਲੋੜ ਪੈਣੀ ਹੈ, ਧਿਆਨ ਤੈਨੂੰ ਕਾਰੋਬਾਰ ਦੇ ਵਿੱਚ ਵੀ ਲੋੜ ਪੈਣੀ।

ਨਹੀਂ ਆਪਣੇ ਕੋਲ ਹੁੰਦਾ, ਉਹ ਸਮਾਂ ਬੰਦਾ ਆਰਾਮ ਦੇ ਨਾਲ ਸੌਂ ਲਏ। ਆਸ਼ਰਮ ਦੇ ਵਿੱਚੋਂ ਚਲਾ ਗਿਆ। ਕੁਛ ਚਿਰ ਬਾਅਦ ਸਮਾਂ ਬੀਤਣ ਦੇ ਉੱਤੇ ਗੁਰੂ ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਜਾ ਰਿਹਾ ਸੀ। ਅਚਾਨਕ ਕੀ ਵੇਖਦਾ ਕਿ ਸਿਪਾਹੀ ਫੜ ਕੇ ਇਹਨੂੰ ਲੈ ਕੇ ਜਾ ਰਹੇ ਨੇ। ਗੋਦੇ ਨਾਲ ਵੇਖਿਆ ਤੇ ਹਾਂ ਉਹੀ ਨੌਜਵਾਨ ਹੈ। ਜਾ ਕੇ ਸਿਪਾਹੀਆਂ ਨੂੰ ਪੁੱਛਿਆ ਕੀ ਜ਼ੁਲਮ ਕੀਤਾ ਇਹਨੇ। ਜੀ ਇਹਨੇ ਚੋਰੀ ਕੀਤੀ ਹੈ। ਰਾਜੇ ਨੇ ਹੁਕਮ ਦਿੱਤੇ ਨੇ ਕਿ ਇਹਦੇ ਹੱਥ ਵੱਢ ਦਿੱਤੇ ਜਾਣ। ਨੌਜਵਾਨ ਨੇ ਗੁਰੂ ਨੂੰ ਪਛਾਣ ਕੇ ਪੈਰਾਂ ਦੇ ਉੱਤੇ ਬਹਿ ਕੇ ਗਿੜਗਿੜਾਇਆ, ਗੁਰੂ ਜੀ ਜੇ ਹੋ ਸਕਦਾ ਤੇ ਮੈਨੂੰ ਬਚਾ ਲਓ, ਰਾਜਾ ਤੁਹਾਡੀ ਗੱਲ ਤੇ ਜ਼ਰੂਰ ਮੰਨੂਗਾ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਗੁਰੂ ਨੇ ਪੁੱਛਿਆ ਹੋਇਆ ਕੀ। ਜਦੋਂ ਮੈਂ ਆਸ਼ਰਮ ਦੇ ਵਿੱਚੋਂ ਚਲਾ ਗਿਆ ਸੀ ਨਾ ਤੇ ਜਾ ਕੇ ਮੈਂ ਵਿਆਹ ਕਰਾ ਲਿਆ। ਕੁਛ ਚਿਰ ਤੇ ਸੁਖੀ ਸੁਖੀ ਲੰਘੇ, ਉਸ ਤੋਂ ਬਾਅਦ ਫਿਰ ਵੋਟੀ ਦੀ ਡਿਮਾਂਡਾਂ ਵਧਣ ਲੱਗੀਆਂ। ਮੈਂ ਕਈ ਨੌਕਰੀਆਂ ਵੀ ਕੀਤੀਆਂ, ਉੱਥੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਪਸੰਦ ਨਹੀਂ ਆਇਆ ਜਾਂ ਕਿਸੇ ਨੇ ਕੱਢਤਾ। ਆਪਣਾ ਕਾਰੋਬਾਰ ਖੋਲ੍ਹਿਆ ਉਹ ਵੀ ਨਹੀਂ ਚੱਲਿਆ। ਵੋਟੀ ਦੀ ਲਗਾਤਾਰ ਡਿਮਾਂਡ ਚੱਲ ਰਹੀ ਸੀ ਕਿ ਮੈਂ ਇੱਕ ਮਹਿੰਗਾ ਜਿਹਾ ਹਾਰ ਲੈਣਾ। ਵੈਸੇ ਤਾਂ ਮੇਰੀ ਔਕਾਤ ਨਹੀਂ ਸੀ, ਮੈਂ ਸੋਚਿਆ ਚੋਰੀ ਕਰਕੇ ਦੇ ਦੇਣਾ। ਉਸੇ ਚੋਰੀ ਕਰਨ ਦੇ ਸਮੇਂ ਮੈਂ ਫੜਿਆ ਗਿਆ ਅਤੇ ਹੁਣੇ ਮੇਰੇ ਹੱਥ ਵੱਢਣ ਲੱਗੇ ਨੇ। ਮੇਰੀ ਤੋਬਾ, ਮੈਂ ਅੱਗੇ ਤੋਂ ਕਦੀ ਕੁਛ ਇਹੋ ਜਿਹਾ ਨਹੀਂ ਕਰੂੰਗਾ। ਮੈਂ ਸਾਰਾ ਕੁਛ ਛੱਡ ਕੇ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਆਣ ਕੇ ਰਹਿਣ ਲੱਗ ਪਊਂਗਾ। ਮੈਨੂੰ ਬਚਾਓ, ਜਿੱਦਾਂ ਵੀ ਹੋ ਸਕਦਾ ਮੈਨੂੰ ਬਚਾਓ। ਗੁਰੂ ਨੇ ਰਾਜੇ ਦੇ ਨਾਲ ਗੱਲ ਕੀਤੀ, ਰਾਜੇ ਦੇ ਮਨ ਦੇ ਵਿੱਚ ਦਇਆ ਆ ਗਈ। ਰਾਜੇ ਨੇ ਛੱਡ ਦਿੱਤਾ ਅਤੇ ਹੁਣ ਜਿੱਦ ਕਰ ਰਿਹਾ, ਗੁਰੂ ਜੀ ਮੈਂ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਹੀ ਜਾਣਾ, ਜੋ ਤੁਸੀਂ ਕਹੋਗੇ ਮੈਂ ਉਹੀ ਕਰਨਾ, ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਦੇ ਲਈ ਤਿਆਰ ਹਾਂ। ਮੈਂ ਹੁਣ ਇਸ ਦੁਨੀਆਦਾਰੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਕਿਹਾ ਤੂੰ ਮੇਰੇ ਨਾਲ ਆ ਸਕਦਾ ਪਰ ਹੁਣ ਸ਼ਰਤਾਂ ਮੇਰੀਆਂ ਹੋਣਗੀਆਂ। ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਉੱਤੇ ਖੜ੍ਹੇ ਨੇ। ਗੁਰੂ ਨੇ ਕਿਹਾ ਉਹ ਸਾਹਮਣੇ ਬੰਗਲਾ ਵੇਖਦਾ। ਹਾਂਜੀ ਗੁਰੂ ਜੀ, ਉਹਦੇ ਵਿੱਚ ਕੀ ਖਾਸ ਹੈ? ਤੈਨੂੰ ਪਤਾ ਉਹ ਵੀ ਧਿਆਨ ਦੇ ਵਿੱਚ ਬੈਠਾ। ਤੇ ਮਨ ਹੀ ਮਨ ਫੇਰ ਹੱਸਦਾ। ਗੁਰੂ ਨੇ ਫੇਰ ਉਹੀ ਗੱਲਾਂ ਸ਼ੁਰੂ ਕਰਤੀਆਂ। ਹਲੇ ਗੱਲਾਂ ਕਰ ਹੀ ਰਹੇ ਸੀ ਕਿ ਬੰਗਲੇ ਨੇ ਆਪਣੀ ਚੁੰਝ ਪਾਣੀ ਦੇ ਵਿੱਚ ਉਤਾਰੀ ਤੇ ਆਪਣਾ ਰਾਸ਼ਨ ਕੱਢ ਕੇ ਖਾਣ ਲੱਗ ਪਿਆ। ਗੁਰੂ ਨੇ ਕਿਹਾ ਵੇਖਿਆ ਇਹ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਇਹਨੇ ਧਿਆਨ ਕੇਂਦਰਿਤ ਕੀਤਾ ਸੀ ਕਿ ਕਦੋਂ ਇਹਦਾ ਸ਼ਿਕਾਰੇ ਦੀ ਰੇਂਜ ਦੇ ਵਿੱਚ ਆਵੇ, ਮੈਂ ਚੁੰਝ 'ਚ ਫੜਾਂ ਅਤੇ ਖਾਵਾਂ, ਆਪਣੀ ਭੁੱਖ ਮਿਟਾਵਾਂ। ਤੈਨੂੰ ਪਤਾ ਤੇਰੀ ਸਮੱਸਿਆ ਕੀ ਸੀ? ਤੂੰ ਧਿਆਨ ਨੂੰ ਸਮਝ ਹੀ ਨਹੀਂ ਪਾਇਆ ਜਦੋਂ ਤੂੰ ਆਸ਼ਰਮ 'ਚੋਂ ਗਿਆ ਸੀ। ਤੈਨੂੰ ਮੈਂ ਇੱਕ ਗੱਲ ਕਹੀ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਤੇਰੇ ਧਿਆਨ ਕੰਮ ਆਉਣਾ। ਜ਼ਰੂਰੀ ਨਹੀਂ ਕਿ ਤੂੰ ਸਾਧੂ ਬਣੇਗਾ, ਰੱਬ ਦੇ ਰਾਹ 'ਤੇ ਚੱਲੇਗਾ ਅਤੇ ਫਿਰ ਹੀ ਜਾ ਕੇ ਤੇਰੇ ਧਿਆਨ ਕੰਮ ਆਉਣਾ। ਧਿਆਨ ਤਾਂ ਪਲ ਪਲ ਤੁਹਾਨੂੰ ਚਾਹੀਦਾ। ਜੇ ਤੈਨੂੰ ਅਹਿਸਾਸ ਹੋਵੇ ਤਾਂ ਇਸੇ ਵਜ੍ਹਾ ਕਰਕੇ ਤੂੰ ਕਿਤੇ ਕਾਮਯਾਬ ਨਹੀਂ ਹੋਇਆ। ਤੂੰ ਕਹਿੰਦਾ ਮੈਂ ਜਾ ਕੇ ਨੌਕਰੀ ਕੀਤੀ, ਨੌਕਰੀ ਦੇ ਵਿੱਚ ਤੈਨੂੰ ਕੱਢ ਦਿੱਤਾ ਜਾਂਦਾ ਸੀ ਜਾਂ ਤੂੰ ਛੱਡ ਕੇ ਆ ਜਾਂਦਾ ਹੈ। ਪਤਾ ਕਿਉਂ? ਕੋਈ ਤੂੰ ਉੱਥੇ ਧਿਆਨ ਨਹੀਂ ਲਾ ਪਾਇਆ, ਤੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਖਾਧਾ। ਮੈਨੂੰ ਯਕੀਨ ਹੈ ਕਿ ਉੱਥੇ ਵੀ ਤੂੰ ਆਪਣਾ ਧਿਆਨ ਨਹੀਂ ਲਾ ਪਾਇਆ। ਆਪਣੇ ਘਰ ਦੇ ਵਿੱਚ ਵੋਟੀ ਤੇਰੇ ਤੋਂ ਖੁਸ਼ ਨਹੀਂ, ਆਏ ਦਿਨ ਵੱਧ ਰਹੀਆਂ ਡਿਮਾਂਡਾਂ। ਇਹਦਾ ਮਤਲਬ ਕਿ ਤੂੰ ਪਰਿਵਾਰ ਦੇ ਵਿੱਚ ਵੀ ਧਿਆਨ ਨਹੀਂ ਲਾ ਪਾਇਆ, ਨਾ ਤੂੰ ਆਪਣੇ ਆਪ ਨੂੰ ਸਮਝਾ ਪਾਇਆ ਅਤੇ ਨਾ ਆਪਣੀ ਵੋਟੀ ਨੂੰ ਸਮਝ ਪਾਇਆ। ਦੁਨੀਆਦਾਰੀ ਦੇ ਵਿੱਚ ਵੀ ਤੇਰਾ ਧਿਆਨ ਨਹੀਂ ਲੱਗਾ, ਹੋਰ ਤੇ ਹੋਰ ਤੇਰਾ ਤੇ ਚੋਰੀ 'ਚ ਵੀ ਧਿਆਨ ਨਹੀਂ ਲੱਗਾ। ਚੋਰੀ ਵੀ ਧਿਆਨ ਨਾਲ ਕੀਤੀ ਹੁੰਦੀ ਤਾਂ ਫੜਿਆ ਨਾ ਜਾਂਦਾ, ਉਹ ਵੀ ਕਿਤੇ ਬੇਧਿਆਨੀ ਕਰਨ ਚੱਲ ਗਿਆ। ਮੈਂ ਤੈਨੂੰ ਬੰਗਲਾ ਇਸ ਕਰਕੇ ਵਿਖਾਇਆ ਕਿ ਸਿਰਫ ਇਨਸਾਨ ਹੀ ਨਹੀਂ, ਇਹ ਪੰਛੀ, ਇਹ ਜੀਵ ਜੰਤੂ, ਇਹ ਜਾਨਵਰ, ਜਿੰਨਾ ਕੁਛ ਵੀ ਤੂੰ ਵੇਖਦਾ, ਇਹ ਰੁੱਖ,

0: ਜੋ ਵੀ ਤੇਰੀ ਨਜ਼ਰ ਹੀ ਪੈਂਦਾ ਇਹ ਸਾਰੇ ਧਿਆਨ ਕਰਦੇ ਨੇ। ਜਿੰਨਾ ਚਿਰ ਤੱਕ ਇਹ ਧਿਆਨ ਨਹੀਂ ਕਰਨਗੇ ਉਨਾ ਚਿਰ ਤੱਕ ਇਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਣਗੇ, ਉਨਾ ਚਿਰ ਤੱਕ ਇਹਨਾਂ ਦਾ ਢਿੱਡ ਨਹੀਂ ਭਰ ਪਾਊਗਾ, ਉਨਾ ਚਿਰ ਤੱਕ ਇਹ ਇਸ ਖੂਬਸੂਰਤ ਧਰਤੀ 'ਤੇ ਵਿਚਰ ਨਹੀਂ ਪਾਉਣਗੇ। ਹਰ ਇੱਕ ਚੀਜ਼ ਧਿਆਨ ਮੰਗਦੀ ਹੈ, ਜਿੰਨੀ ਛੇਤੀ ਧਿਆਨ ਨੂੰ ਸਮਝ ਲਏਗਾ ਉਨੀ ਛੇਤੀ ਤੂੰ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਏਗਾ। ਅਤੇ ਜਿੱਥੇ ਜਿਹੜੇ ਵੀ ਪਾਸੇ ਜਾਣਾ ਚਾਹੁੰਦਾ ਜਾਂ ਚੱਲਿਆ ਜਾ, ਆਪਣੇ ਘਰ ਜਾਣਾ ਚਾਹੁੰਦਾ ਜਾ ਚੱਲਿਆ ਜਾ, ਕਾਰੋਬਾਰ ਕਰਨਾ ਨੌਕਰੀ ਕਰਨੀ ਹੈ ਜਾ ਚੱਲਿਆ ਜਾ, ਮੇਰੇ ਨਾਲ ਆਉਣਾ ਹੈ ਤੂੰ ਰੱਬ ਦੇ ਰਾਹ ਚੱਲਣਾ, ਦੁਨੀਆਦਾਰੀ ਛੱਡਣੀ ਆ ਜੀ ਸਦਕੇ ਆ, ਪਰ ਜਿੱਥੇ ਵੀ ਕਿਤੇ ਜਾਏਗਾ ਧਿਆਨ ਤੈਨੂੰ ਜ਼ਰੂਰ ਲਾਉਣਾ ਪੈਣਾ। ਬੇਧਿਆਨੇ ਜ਼ਿੰਦਗੀ ਦੇ ਵਿੱਚ ਸਿਰਫ ਧੱਕੇ ਹੀ ਖਾਏਗਾ। ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਤੈਨੂੰ ਆਸ਼ਰਮ 'ਚ ਨਾ ਛੱਡ ਕੇ ਜਾਂਦਾ, ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਪੁੱਛਗਿੱਛ ਕਰਨ ਜ਼ਰੂਰ ਆਉਂਦਾ ਕਿ ਮੇਰਾ ਪੁੱਤ ਗਿਆ ਕਿੱਥੇ। ਮੈਂ ਸਮਝ ਸਕਦਾ ਕਿ ਤੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਂ ਪਿਓ ਦੇ ਨਾਲ ਰਹਿੰਦਿਆਂ ਵੀ ਕਿਸੇ ਪਾਸੇ ਧਿਆਨ ਨਹੀਂ ਲਾਇਆ। ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੇ ਪਾਸੇ ਨੂੰ ਲਾ ਲਏਗਾ ਉਧਰਲੇ ਪਾਸੇ ਤਰੱਕੀਆਂ ਹੀ ਤਰੱਕੀਆਂ, ਉਧਰਲੇ ਪਾਸੇ ਤੇਰੇ ਰਾਹ ਪੱਧਰੇ ਹੁੰਦੇ ਜਾਣਗੇ। ਅਤੇ ਆਪਾਂ ਵੀ ਆਪਣੇ ਅੰਦਰ ਇੱਕ ਝਾਤੀ ਮਾਰ ਲਈਏ ਇੱਕ ਵਾਰੀ ਕਿ ਆਪਾਂ ਧਿਆਨ ਦੇ ਨਾਲ ਕੋਈ ਕੰਮ ਕਰ ਰਹੇ ਹਾਂ, ਕਿ ਆਪਾਂ ਕਿਸੇ ਕੰਮਕਾਰ ਦੇ ਉੱਤੇ ਜਾਂ ਨੌਕਰੀ ਦੇ ਵਿੱਚ ਮਹਿਸੂਸ ਤਾਂ ਨਹੀਂ ਕਰਦੇ ਕਿ ਅਸੀਂ ਕਾਮਯਾਬ ਨਹੀਂ ਹੋਏ, ਅਤੇ ਫਿਰ ਉੱਥੇ ਹੋ ਸਕਦਾ ਤੁਹਾਡੀ ਇਕਾਗਰਤਾ ਦੀ ਕਮੀ ਹੋਵੇ, ਕਮੀ ਹੋਵੇ ਤੁਹਾਡੇ ਧਿਆਨ ਲਾਉਣ ਦੇ ਵਿੱਚ। ਬਹੁਤੀ ਵਾਰੀ ਆਪਾਂ ਵੀ ਸ਼ਾਇਦ ਧਿਆਨ ਨੂੰ ਅਧਿਆਤਮ ਨਾਲ ਜੋੜ ਕੇ ਵੇਖ ਲੈਂਦੇ ਹਾਂ। ਹਰ ਇੱਕ ਚੀਜ਼ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਹੋ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਉੱਥੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਹੀ ਪਵੇਗਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਮੇਰਾ ਨਾਮ ਹੈ ਰਤਨ ਨੂਰਾ, ਉਹ ਟਾਈਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਵੀ ਨਾ ਕਹਿਣਾ ਨਾ ਜੀ ਨਾ ਜੀ।
6: ਓਏ ਅਸੀਂ ਲਾਹੌਰੀਏ ਹੁੰਦੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

0: ਯੋ ਹਾਂ ਜੀ 1674 ਹੈ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਮਿੱਠੇ ਧੁਨ ਰਬਾਬ ਦੀ ਯੂਨੀਵਰਸਿਟੀ ਸਾਡੇ ਪੰਜਾਬ ਦੀ ਹੈ। ਗਾਣਾ ਇਸ ਕਰਕੇ ਚਲਾਇਆ ਜੀ ਕਿਉਂਕਿ ਅੱਜ ਗੱਲ ਇਸੇ ਯੂਨੀਵਰਸਿਟੀ ਪੰਜਾਬ ਦੀ ਗੱਲ ਕਰਨੀ ਹੈਗੀ ਹੈ। ਕਿਉਂ ਕਰਨੀ ਹੈ? ਕਿਉਂਕਿ ਇੱਕ ਤਰੀਕੇ ਦੇ ਨਾਲ ਹੈਪੀ ਬਰਥਡੇ ਕਹਿ ਸਕਦੇ ਹੋ ਤੁਸੀਂ। ਕਈ ਸਾਲ ਹੋ ਗਏ, ਕਿੰਨੇ ਸਾਲ ਹੋ ਗਏ ਇਸ ਯੂਨੀਵਰਸਿਟੀ ਦੀ ਸਥਾਪਨਾ ਨੂੰ, ਪਰ ਇੱਦਾਂ ਹੀ ਨਹੀਂ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਇਸ ਸੂਬੇ ਦੇ ਨਾਂ ਦੇ ਉੱਤੇ ਬਣੀ ਹੋਈ ਹੈ। ਇਸ ਯੂਨੀਵਰਸਿਟੀ ਦੀ ਅਹਿਮੀਅਤ ਕੀ ਹੈਗੀ ਹੈ, ਇਤਿਹਾਸ ਕੀ ਹੈਗਾ, ਇਹ ਸਾਰੇ ਕਾਸੇ ਬਾਰੇ ਆਪਾਂ ਜਾਣਾਂਗੇ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਜੀ, ਮੈਂ ਇੱਕ ਕਿਤੇ ਪੜ੍ਹ ਰਿਹਾ ਸੀਗਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ, ਵੈਸੇ ਆਪਾਂ ਤੁਸੀਂ ਅੱਗੇ ਚੱਲ ਕੇ ਦੱਸਣਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦਾ ਬੀਜ ਜਿਹੜਾ ਬੋਇਆ ਜਾਂਦਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਥੋਟ। ਹਾਲਾਂਕਿ ਬਰਤਾਨਵੀ ਸ਼ਾਸਨ ਕਾਲ ਦੇ ਵਿੱਚ ਸਥਾਪਿਤ ਹੋਈ, ਪਰ ਉਸ ਵਕਤ ਜਿਹਨਾਂ ਦਿਨਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ 1880-82 ਦੇ ਆਸ ਪਾਸ, ਉਦੋਂ ਕਹਿੰਦੇ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ, ਜਿਹੜੀਆਂ ਮਾਡਰਨ ਸਟਾਈਲ ਦੀਆਂ, ਜਿਹੜੀਆਂ ਅੱਜ ਕੱਲ੍ਹ ਦੇ ਸਟਾਈਲ ਦੀਆਂ ਯੂਨੀਵਰਸਿਟੀਆਂ, ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਮੱਧ ਪੂਰਬ ਦੇ ਵਿੱਚ ਇਸਲਾਮਿਕ ਕਲਚਰ ਦਾ ਜਿਹੜਾ ਇੱਕ ਪੜ੍ਹਾਈ ਹੋ ਸਕਦੀ ਹੈਗੀ ਹੈ ਹਰ ਇੱਕ ਮੁਲਕ ਦੇ ਵਿੱਚ ਉਸ, ਪਰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਯੂਨੀਵਰਸਿਟੀ ਜਿਹਨੂੰ ਮੰਨਿਆ ਜਾਂਦਾ ਮਾਡਰਨ ਯੂਨੀਵਰਸਿਟੀ, ਉਹ ਯੂਰੋਪੀਅਨ ਇੰਗਲਿਸ਼ ਸਟਾਈਲ ਦੀਆਂ ਯੂਨੀਵਰਸਿਟੀਜ਼ ਇਹੀ ਇਹਨਾਂ ਨੇ ਸਥਾਪਿਤ ਕੀਤੀਆਂ ਸੀ, ਚਾਹੇ ਸਪੇਨ ਦੀਆਂ ਜਿੱਥੇ ਜਿੱਥੇ ਬਸਤੀਆਂ ਬਣੀਆਂ, ਜਾਂ ਪੁਰਤਗਾਲ ਦੀਆਂ ਬਣੀਆਂ, ਜਾਂ ਬਰਤਾਨੀਆ ਦੀਆਂ ਬਣੀਆਂ, ਜਾਂ ਫਰਾਂਸ ਦੀਆਂ ਬਣੀਆਂ। ਸੋ ਬੈਰੂਤ ਦੇ ਵਿੱਚ ਇੱਕ ਯੂਨੀਵਰਸਿਟੀ ਸੀ, ਇੱਕ ਲੈਬਨਾਨ ਦੇ ਵਿੱਚ ਅਤੇ ਇੱਕ ਜਾਪਾਨ ਦੇ ਵਿੱਚ ਸੀਗੀ, ਟੋਕੀਓ ਯੂਨੀਵਰਸਿਟੀ। ਅਦਰਵਾਈਜ਼ ਜਿਹੜੀਆਂ ਟੋਪ ਯੂਨੀਵਰਸਿਟੀ ਸੀ ਉਹ ਭਾਰਤ ਦੇ ਵਿੱਚ ਹੀ ਸੀਗੀਆਂ ਉਸ ਵਕਤ। ਔਰ ਜੇ ਉਸ ਤੋਂ ਵੀ ਪਿੱਛੇ ਚਲੀ ਜਾਈਏ, ਜਦੋਂ ਅਸੀਂ ਨਾਲੰਦਾ ਦੀ ਗੱਲ ਕਰਦੇ ਹੈਗੇ ਹਾਂ ਅਤੇ ਹੋਰ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਭਾਰਤ ਤੋਂ ਹੀ ਸ਼ੁਰੂ ਹੋਈਆਂ। ਅਤੇ ਪੰਜਾਬ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਕਿਸੇ ਸਮੇਂ ਖਾਲਸਾ ਰਾਜ ਦੇ ਸਮੇਂ ਤਾਂ ਬੜੀ ਪੜ੍ਹੀ ਲਿਖੀ ਸਟੇਟ ਸੀਗੀ, ਇੱਥੇ ਇਹ ਯੂਨੀਵਰਸਿਟੀ ਦਾ ਬਣਨਾ, ਇੱਥੇ ਇਸ ਯੂਨੀਵਰਸਿਟੀ ਦਾ ਆਉਣਾ ਕਿੰਨਾ ਮਹੱਤਵਪੂਰਨ ਆ, ਕਿੰਨਾ ਸਿਗਨੀਫਿਕੈਂਟ ਹੈ, ਉਹਦੀ ਅੱਜ ਆਪਾਂ ਗੱਲ ਕਰਾਂਗੇ। ਪਰ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਗੱਲ ਕਰ ਰਹੇ ਹਾਂ ਅਤੇ ਕੀ ਗੱਲ ਕਰਨੀ ਹੈ ਉਹ ਤੁਸੀਂ ਦੱਸੋ ਭਾਜੀ।
1: ਨਹੀਂ ਬਿਲਕੁਲ, ਤੁਸੀਂ ਇਹ ਗੱਲ ਇਸ ਕਰਕੇ ਵੀ ਅੱਜ ਇੰਪੋਰਟੈਂਟ ਹੈ ਕਿ ਅੱਜ ਦੇ ਦਿਨ ਜਿਹੜੀ ਹੈ ਇਹ ਯੂਨੀਵਰਸਿਟੀ 1882 ਦੇ ਵਿੱਚ ਸਥਾਪਿਤ ਹੋਈ ਸੀ। ਸਭ ਤੋਂ ਪਹਿਲਾਂ ਤਾਂ ਇਹ ਗੱਲ ਵੱਡੀ ਹੈ। ਦੂਜੀ ਜਿਹੜੀ ਤੁਸੀਂ ਜੋ ਗੱਲ ਕੀਤੀ ਹੈ, ਜਿੱਥੋਂ ਸ਼ੁਰੂ ਕੀਤੀ ਹੈ ਕਿ ਜਿਹੜੀ ਨਵੀਂ ਜਿਹੜੀ ਹੈ ਇਤਿਹਾਸ ਦੇ ਵਿੱਚ ਨਵੇਂ ਤਰੀਕੇ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਵੱਡੀਆਂ, ਜਿਹਨੂੰ ਆਪਾਂ ਵਿਸ਼ਵ ਵਿਦਿਆਲਿਆ ਕਹਿੰਦੇ ਹਾਂ ਜਾਂ ਯੂਨੀਵਰਸਿਟੀ ਕਹਿੰਦੇ ਹਾਂ, ਤੇ ਉਹ ਚ ਜਿਹੜਾ ਹੈਗਾ ਇਹ ਪੰਜਾਬ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਲਾਹੌਰ ਦੇ ਵਿੱਚ ਸਥਾਪਿਤ ਹੋਈ, ਜਿਹਦੇ ਉੱਤੇ ਠੀਕ ਹੈ ਉਦੋਂ ਭਾਵੇਂ ਇਹਦੇ ਚ ਜੋ ਐਡਮਿਨਿਸਟ੍ਰੇਸ਼ਨ ਸੀ ਜਾਂ ਸਾਰਾ ਉਹ ਬ੍ਰਿਟਿਸ਼ਰਸ ਨੇ ਸਾਰਾ ਕੁਛ ਕੀਤਾ, ਤੇ ਪਰ ਇਹ ਵੀ ਇੱਕ ਪੁਰਾਣੀਆਂ ਦੁਨੀਆਂ ਦੀਆਂ ਪੁਰਾਣੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਜਾਣੀ ਜਾਂਦੀ ਹੈ, ਕਿਉਂਕਿ ਜੇ ਆਪਾਂ ਖਾਸ ਕਰਕੇ ਦੋ ਹੋਰ ਜਿਹੜੀਆਂ ਯੂਨੀਵਰਸਿਟੀ ਦੀ ਆਮ ਗੱਲ ਚੱਲਦੀ ਹੈ, ਬਨਾਰਸ ਹਿੰਦੂ ਯੂਨੀਵਰਸਿਟੀ, ਉਹ ਜਿਹੜੀ ਉਹ ਉਹਦਾ ਐਕਟ 1915 ਚ ਪਾਸ ਹੁੰਦਾ, ਉਹ ਬਾਅਦ ਚ ਬਣਦੀ ਹੈ, ਤੇ ਇਸ ਤਰ੍ਹਾਂ ਜਿਹੜੀ ਜਾਮੀਆ ਮਿਲੀ ਹੈ ਤੇ ਉਹ ਵੀ 1920 ਦੇ ਵਿੱਚ ਬਣਦੀ ਹੈ, ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਇਹ ਯੂਨੀਵਰਸਿਟੀ 1882 ਚ ਬਣ ਜਾਣਾ, ਤੇ ਉਸ ਤੋਂ ਪਹਿਲਾਂ ਲਾਹੌਰ ਇੱਕ ਵਿਦਿਅਕ ਸੈਂਟਰ ਸੀਗਾ ਹੀ ਸੀਗਾ, ਤੇ ਤੁਸੀਂ ਉਸ ਤੋਂ ਪਹਿਲਾਂ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਾਂ ਸਿੱਖ ਰਾਜ ਦੀ ਗੱਲ ਕੀਤੀ ਹੈ, ਚਲੋ ਉਦੋਂ ਐਜੂਕੇਸ਼ਨ ਦਾ ਜਿਹੜਾ ਸੀ ਉਹ ਸਿਲਸਿਲਾ ਸੀ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਸੀ, ਤੇ ਉਦੋਂ ਸਥਾਪਿਤ ਵੀ ਨਹੀਂ ਸੀ ਹੋ ਸਕਦਾ, ਕਿਉਂਕਿ ਜਿਹੜੇ ਰਜਵਾੜੇ ਸੀ ਜਾਂ ਭਾਵੇਂ ਛੋਟੇ ਸੀ ਭਾਵੇਂ ਵੱਡੇ ਸੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਸੀ, ਤੇ ਉੱਥੇ ਇਸ ਲੈਵਲ ਦਾ ਜਾਂ ਇੱਕ ਜਿਹੜਾ ਹੈਗਾ ਇੱਕ ਸੈਂਟੀਫਿਕ ਟੈਂਪਰਾਮੈਂਟ ਵਾਲੀ ਜਿਹੜੀ ਹੈ ਉਹ ਇੱਦਾਂ ਦੇ ਜਿਹੜਾ ਗਿਆਨ ਦੀ ਗੱਲ ਉਹ ਅਜੇ ਇੱਧਰ ਨਹੀਂ ਸੀ ਸ਼ੁਰੂ ਹੋਈ, ਬਿਲਕੁਲ ਪੱਛਮ ਦੇ ਵਿੱਚ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਜਿਹੜੀਆਂ ਪਹਿਲਾਂ ਇਹ ਯੂਨੀਵਰਸਿਟੀਜ਼ ਬਣੀਆਂ, ਤੇ ਜਾਂ ਈਵਨ ਜਿਹਨੂੰ ਆਪਾਂ ਓਰੀਐਂਟਲ ਜਿਹੜੀ ਹੈਗੀ ਮੂਵਮੈਂਟ ਕਹਿੰਦੇ ਹਾਂ ਐਜੂਕੇਸ਼ਨ ਦੇ ਵਿੱਚ, ਤੇ ਪੂਰਬੀ ਲਹਿਰ ਕਹਿੰਦੇ ਹਾਂ, ਤੇ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਹੁਣ ਇਹ ਯੂਨੀਵਰਸਿਟੀ ਦਾ ਜਿਹੜਾ ਬਣਨਾ ਉਹ ਵੀ ਇਹ ਸੀ ਕਿ ਲਗਾਤਾਰ ਇਹਦੇ ਲਈ ਜਿਹੜੀਆਂ ਸੀ ਉਹ ਕੋਸ਼ਿਸ਼ਾਂ ਕੀਤੀਆਂ ਗਈਆਂ, ਕੋਸ਼ਿਸ਼ਾਂ ਜਿਹੜਾ ਸਾਡਾ ਅਕੈਡਮੀਸ਼ੀਆ ਸੀ ਉਸ ਵੇਲੇ ਤਾਂ ਖੈਰ ਇਹਦੇ ਚ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਕਾਲਰ ਸੀ ਉਹਨਾਂ ਦਾ ਵੱਡਾ ਰੋਲ ਸੀਗਾ ਇਹ ਯੂਨੀਵਰਸਿਟੀ ਜਿਹੜਾ ਹੈ ਉਹ ਬਣਾਉਣ ਦੇ ਵਿੱਚ। ਤੇ ਪਰ ਉਹਦੇ ਨਾਲ ਹੀ ਜਿਹੜੀ ਗੱਲ ਸੀ ਉਹ ਫਿਰ ਦੂਸਰੀ ਇਹ ਵੀ ਸੀ ਕਿ ਕਿਸ ਤਰ੍ਹਾਂ ਦੀ ਜਾਂ ਕਿਸ ਰੂਪ ਦੇ ਵਿੱਚ ਹੋਵੇ, ਕਿੱਥੇ ਬਣੇ, ਇਹ ਇਹਦੇ ਲਈ ਜਿਹੜਾ ਹੈਗਾ ਲਾਹੌਰ ਨੂੰ ਹੀ ਜਿਹੜਾ ਹੈ ਉਸ ਵੇਲੇ ਇਹ ਮੰਨਿਆ ਗਿਆ ਕਿ ਇੱਥੇ ਇਹ ਇਹਦੇ ਲਈ ਇੱਕ ਸਾਜ਼ਗਾਰ ਮਾਹੌਲ ਹੈ, ਕਿਉਂਕਿ ਇੱਕ ਤਾਂ ਪਹਿਲਾਂ ਇਹ ਵੀ ਉੱਥੇ ਐਜੂਕੇਸ਼ਨ ਆ ਚੁੱਕੀ ਸੀ ਕਾਲਜ ਦੇ ਵਿੱਚ, ਭਾਵੇਂ ਓਰੀਐਂਟਲ ਕਾਲਜ ਸੀ ਉੱਥੇ, ਭਾਵੇਂ ਨੈਸ਼ਨਲ ਕਾਲਜ ਸੀ ਤੇ ਜਾਂ ਹੋਰ ਕਾਲਜ ਸੀਗੇ। ਤੇ ਉਹ ਫਿਰ ਉੱਥੇ ਗਵਰਨਮੈਂਟ ਕਾਲਜ ਵੀ ਇਸ ਤੋਂ ਪਹਿਲਾਂ ਬਣ ਗਿਆ ਸੀ, ਜਦੋਂ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ ਉਹ ਹੁੰਦੀ ਓਰੀਐਂਟਲ ਕਾਲਜ ਤੇ ਜਿਹੜੀ ਹੈ ਗਵਰਨਮੈਂਟ ਕਾਲਜ ਆ ਉੱਥੇ ਉਹ ਸਥਾਪਨਾ ਹੁੰਦੀ ਹੈ। ਤੇ ਫਿਰ ਸ਼ੁਰੂ ਸ਼ੁਰੂ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਉੱਥੇ ਇਹਦਾ ਕੈਂਪਸ ਜਿਹੜਾ ਓਲਡ ਕੈਂਪਸ ਜਿਹਨੂੰ ਹੁਣ ਕਹਿੰਦੇ ਆ ਜਾਂ ਜਿਹਦਾ ਨਾਂ ਅਲਾਮਾ ਇਕਬਾਲ ਕੈਂਪਸ ਰੱਖਿਆ ਉਹਨਾਂ ਨੇ 1947 ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਉਹੀ ਸੀ ਸਾਰਾ ਪਾਰਟੀਸ਼ਨ ਤੱਕ, ਤੇ ਪਾਰਟੀਸ਼ਨ ਤੱਕ ਜਿਹੜਾ ਹੈ ਕਾਫੀ ਸਥਾਪਿਤ ਹੋ ਚੁੱਕੀ ਸੀ ਇਹ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ। ਅਸਲ ਦੇ ਵਿੱਚ ਜਿਹੜੀ ਹੁਣ ਗਾਥਾ ਸ਼ੁਰੂ ਹੁੰਦੀ ਹੈ, ਚਲੋ ਕਿਉਂਕਿ ਪੈਰਲਲ ਉੱਧਰ ਉਹਨਾਂ ਨੇ ਬਾਅਦ ਚ ਨਾਂ ਬਦਲ ਕੇ ਇਹਦਾ ਯੂਨੀਵਰਸਿਟੀ ਆਫ ਪੰਜਾਬ ਰੱਖ ਲਿਆ, ਤੇ ਇੱਧਰ ਪਹਿਲਾਂ ਇਹਦਾ ਨਾਂ ਰੱਖਿਆ ਗਿਆ ਈਸਟਰਨ ਪੰਜਾਬ ਯੂਨੀਵਰਸਿਟੀ ਜਾਂ ਈਸਟ ਪੰਜਾਬ ਯੂਨੀਵਰਸਿਟੀ। ਤੇ ਕਿਉਂਕਿ ਇੱਥੇ ਜ਼ਰੂਰਤ ਸੀਗੀ ਯੂਨੀਵਰਸਿਟੀ ਦੀ। ਤੇ ਇੱਕ ਇਹਦੇ ਚ ਜਿਹੜੀ ਵੱਡੀ ਗੱਲ ਉਹ ਹੈ ਕਿ ਜਦੋਂ ਪਾਰਟੀਸ਼ਨ ਸ਼ੁਰੂ ਹੋਈ ਜਦੋਂ ਸਾਰਾ ਕੁਛ ਤੇ ਇੱਧਰ ਉੱਧਰ ਹੀ ਤਬਾਦਲਾ ਸ਼ੁਰੂ ਹੋਇਆ, ਤੇ ਉਹਦੇ ਨਾਲ ਸਭ ਤੋਂ ਜਿਹੜੀ ਖਤਰਨਾਕ ਗੱਲ ਹੋਈ ਕਿ ਰਾਇਟਸ ਸ਼ੁਰੂ ਹੋ ਗਏ, ਮਾਰਾਮਾਰੀ ਸ਼ੁਰੂ ਹੋ ਗਈ, ਵੱਡਾ ਕੱਟੀ ਸ਼ੁਰੂ ਹੋ ਗਈ। ਤੇ ਉਦੋਂ ਜਿਹੜੇ

ਸਾਰੇ ਪਾਰਟੀਸ਼ਨ ਕੌਂਸਲ ਨੇ ਇਹਨੂੰ ਜਿਹੜਾ ਹੈ ਮੰਨਿਆ ਨੀ ਸੈਨੇਟ ਦੇ ਰੈਜੋਲੂਸ਼ਨ ਨੂੰ, ਜਾਂ ਕਹਿ ਲਓ ਰੱਦ ਕਰਤਾ ਜਾਂ ਕੋਈ ਵੀ ਸ਼ਬਦ ਵਰਤ ਲਓ। ਤੇ ਫਿਰ ਉਸ ਤੋਂ ਬਾਅਦ ਗੱਲ ਆਈ ਗਈ ਹੋ ਗਈ ਤੇ ਜਦੋਂ ਫਿਰ ਪਾਰਟੀਸ਼ਨ ਹੋਈ ਗਈ, ਜਿਹੜੇ ਉਧਰ ਸਕਾਲਰ ਸੀ, ਜਿਹੜੇ ਹਿੰਦੂ ਸਿੱਖ ਸਕਾਲਰ ਸੀ ਉਸ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਤੇ ਜਾਂ ਅਕੈਡਮੀਸ਼ੀਆ ਦੇ ਨਾਲ ਸੰਬੰਧਿਤ ਜਾਂ ਐਸਟੈਬਲਿਸ਼ਮੈਂਟ ਦੇ ਨਾਲ ਸੰਬੰਧਿਤ, ਉਹਨਾਂ ਨੂੰ ਇੱਧਰ ਆਉਣਾ ਪਿਆ। ਤੇ ਉਦੋਂ ਤਾਂ ਫਿਰ ਚਿੱਤ ਚੇਤੇ ਨਹੀਂ ਸੀ ਕਿ ਸਾਡੀ ਇਹ ਯੂਨੀਵਰਸਿਟੀ ਵੀ ਹੈ ਜਾਂ ਹੋਰ, ਤਾਂ ਸਿਰਫ ਆਪਣੀ ਜਾਨ ਮਾਲ ਦੀ ਸਾਰਿਆਂ ਨੂੰ ਪਈ ਹੋਈ। ਤੇ ਜਦੋਂ 47 ਤੋਂ ਬਾਅਦ ਫਿਰ ਇੱਧਰ ਆ ਕੇ ਫਿਰ ਉਹ ਲੋਕ ਹੌਲੀ ਹੌਲੀ ਇੱਕ ਦੂਜੇ ਨੂੰ ਮਿਲਣ ਗਏ, ਇਕੱਠੇ ਹੋਣੇ ਸ਼ੁਰੂ ਹੋਏ। ਪਹਿਲਾਂ ਦਿੱਲੀ ਦੇ ਵਿੱਚ ਜਦੋਂ ਕੈਂਪ ਦੇ ਵਿੱਚ ਕੈਂਪਾਂ ਚ ਆਏ, ਕਿਉਂਕਿ ਜ਼ਿਆਦਾ ਜਿਹੜੇ ਸੀ ਜਿਹੜੇ ਇਸ ਸੈਕਟਰ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ, ਉਹ ਦਿੱਲੀ ਚ ਹੀ ਜ਼ਿਆਦਾ ਗਏ, ਜਿਹੜੇ ਖਾਸ ਕਰਕੇ ਜਿਹੜੇ ਲਾਹੌਰ ਦੇ ਇੱਕ ਅਰਬਨ ਸਿਸਟਮ ਚੋਂ ਆਏ ਹੋਏ ਸੀ। ਤੇ ਕਿਉਂਕਿ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਸੀ ਅਲਾਟ ਹੋਣੀ, ਇਸ ਕਰਕੇ ਉਹ ਪਿਛਲੇ ਇੱਧਰ ਬਾਕੀ ਦੇ ਕੈਂਪਾਂ ਚ ਜਾਂ ਉਹਨਾਂ ਨੂੰ ਕੋਈ ਝਾਕ ਨਹੀਂ ਸੀ। ਤੇ ਉਥੋਂ ਜਿਹੜੀ ਗੱਲ ਉਥੋਂ ਇਹ ਜੁੜਨੀ ਸ਼ੁਰੂ ਹੋਈ। ਫਿਰ ਹੌਲੀ ਹੌਲੀ ਜਿਹੜਾ ਹੈਗਾ ਇਹ ਇਕੱਠੇ ਹੋ ਕੇ ਫਿਰ ਸੋਚਿਆ ਕਿ ਇਹ ਉਸ ਯੂਨੀਵਰਸਿਟੀ ਨੂੰ ਇੱਥੇ ਦੁਬਾਰਾ ਜਿਹੜਾ ਸਥਾਪਿਤ ਕੀਤਾ ਜਾਵੇ। ਕਹਿੰਦੇ ਕਿ ਕੁਛ ਜਿਹੜੇ ਹੈ ਕਾਗਜ਼ ਪੱਤਰ ਜੋ ਵੀ ਹੱਥ ਜਿਹਨਾਂ ਕੋਲੇ ਸੀ, ਕੋਈ ਫਾਈਲਾਂ ਕੋਈ ਡਾਕੂਮੈਂਟ, ਉਹ ਜਿੰਨੇ ਕੁ ਸੀ ਉਹ ਫਿਰ ਹੌਲੀ ਹੌਲੀ ਉਹ ਇਕੱਠੇ ਕੀਤੇ। ਤੇ ਸਭ ਤੋਂ ਪਹਿਲਾਂ ਫਿਰ ਇਹ ਹੁਸ਼ਿਆਰਪੁਰ ਦੇ ਵਿੱਚ, ਕਿਉਂਕਿ ਹੁਸ਼ਿਆਰਪੁਰ ਜਿਹੜਾ ਗਵਰਨਮੈਂਟ ਕਾਲਜ ਸੀਗਾ ਤੇ ਉਹ ਕਾਫੀ ਉਸ ਵੇਲੇ ਜਿਹੜਾ ਸੀ ਸਿਰਕਟ ਕਾਲਜ ਸੀ ਉਸ ਵੇਲੇ ਜਿਹੜਾ ਪੰਜਾਬ ਦਾ। ਤੇ ਹਾਲਾਂਕਿ ਉਦੋਂ ਪਹਿਲਾਂ ਖਾਲਸਾ ਕਾਲਜ ਬਣ ਚੁੱਕਿਆ ਸੀ, ਤੇ ਕਿਉਂਕਿ ਖਾਲਸਾ ਕਾਲਜ ਦੀ ਇੱਕ ਆਪਣੇ ਤਰੀਕੇ ਦੀ ਐਸਟੈਬਲਿਸ਼ਮੈਂਟ ਸੀ, ਉੱਥੇ ਇਹ ਪੋਸੀਬਲ ਨਹੀਂ ਸੀ, ਨਾ ਦਿੱਲੀ ਚ ਪੋਸੀਬਲ ਸੀਗਾ, ਇਹ ਸੰਭਵ ਸੀ। ਤੇ ਉਧਰੋਂ ਜਿਹੜਾ ਪਟਿਆਲੇ ਦਾ ਜਿਹੜਾ ਮਹਿੰਦਰਾ ਕਾਲਜ ਹੈ ਤੇ ਉਹ ਇੱਕ, ਕਿਉਂਕਿ ਉੱਥੇ ਤਾਂ ਇੱਕ ਤਰੀਕੇ ਦਾ ਪ੍ਰਿੰਸਲ ਸਟੇਟ ਸੀ ਉਹ ਤਾਂ, ਤੇ ਫਿਰ ਲੈ ਦੇ ਕੇ ਜਿਹੜਾ ਪੰਜਾਬ ਦੇ ਹਿੱਸੇ ਚ ਫਿਰ ਇਹੀ ਬਚਿਆ ਹੁਸ਼ਿਆਰਪੁਰ। ਤੇ ਇੱਥੇ ਫਿਰ ਆ ਕੇ ਜਿਹੜਾ ਹੈ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਦੇ ਵਿੱਚ ਕੈਂਪਸ ਬਣਿਆ। ਤੇ ਕਿਉਂਕਿ ਇੱਕ ਉਦੋਂ ਤੱਕ ਤਾਂ ਇਹ ਨਾਨ ਕੈਂਪਸ ਹੀ ਰਹੀ। ਤੇ ਫਿਰ ਜਦੋਂ ਇੱਥੇ ਕੈਂਪਸ ਸ਼ੁਰੂ ਹੋਇਆ ਤੇ ਜਿਹੜੇ ਕੁਛ ਐਸਟੈਬਲਿਸ਼ਮੈਂਟ ਦੇ ਦਫ਼ਤਰ ਸੀ ਉਹ ਫਿਰ ਸ਼ਿਮਲੇ, ਜਿਹੜਾ ਹੈ ਸੋਲਨ, ਖਾਸ ਕਰਕੇ ਇਹਨੂੰ ਆਮ ਤੌਰ ਤੇ ਸ਼ਿਮਲਾ ਹੀ ਕਿਹਾ ਜਾਂਦਾ, ਸੋਲਨ ਕੰਟੋਨਮੈਂਟ ਦੇ ਵਿੱਚ ਜਿਹੜਾ ਹੈ ਕੁਛ ਜਗ੍ਹਾ ਉਹ ਉੱਥੇ ਉਹਨਾਂ ਨੇ ਦਫ਼ਤਰ ਬਣਾਏ। ਤੇ ਫਿਰ ਹੌਲੀ ਹੌਲੀ ਜਿਹੜਾ ਸੀ ਉਹ ਸਾਰਾ ਇਕੱਠਾ ਹੋਣਾ ਸ਼ੁਰੂ ਹੋਇਆ। ਤੇ ਇਸ ਤਰੀਕੇ ਨਾਲ ਫਿਰ ਦਿੱਲੀ ਦੇ ਵਿੱਚ ਸ਼ੁਰੂ ਚ ਤੇ ਹੁਸ਼ਿਆਰਪੁਰ ਦੇ ਵਿੱਚ ਤੇ ਜਿਹੜੀਆਂ ਕਲਾਸਿਸ ਵਗੈਰਾ ਚਲਾਉਣ ਦਾ ਜਿਹੜਾ ਕੰਮ ਇਹ ਸ਼ੁਰੂ ਹੋਇਆ ਕਿ ਇੱਥੋਂ ਆਪਾਂ ਇੱਕ ਤਰੀਕੇ ਦਾ ਦੁਬਾਰਾ ਅਕੈਡਮਿਕ ਜਿਹੜਾ ਹੈਗਾ ਮਾਹੌਲ ਆ ਉਹ ਬਣਾਇਆ ਜਾਵੇ, ਕਿਉਂਕਿ ਉਧਰੋਂ ਸਟੂਡੈਂਟ ਵੀ ਆਏ ਤੇ ਉਹਨਾਂ ਨੂੰ ਫਿਰ ਦੁਬਾਰਾ ਇਕੱਠੇ ਕਰਨ ਦਾ ਲਿਆਉਣ ਦਾ ਇਹ ਕਾਫੀ ਇਹਦੇ ਤੇ ਜਿਹੜਾ ਸੀ ਉਹ ਟਾਈਮ ਜਿਹੜਾ ਸੀ ਉਹ ਲੱਗ ਗਿਆ। ਤੇ ਫਿਰ ਦੁਬਾਰਾ 1947 ਦੇ ਵਿੱਚ ਹੀ ਤੇ ਜਿਹੜੀ ਸੀ ਇੱਧਰ ਜਿਹੜੀ ਪੰਜਾਬ ਸਰਕਾਰ ਬਣੀ ਤੇ ਉਹਨਾਂ ਦੇ ਨਾਲ ਫਿਰ ਮਿਲ ਕੇ ਫਿਰ ਦੁਬਾਰਾ ਇਹਨੂੰ ਦੁਬਾਰਾ ਰੈਜੋਲੂਸ਼ਨ ਹੋਇਆ ਇਹਦਾ। ਤੇ ਦੁਬਾਰਾ ਫਿਰ ਰੈਜੋਲੂਸ਼ਨ ਤੋਂ ਬਾਅਦ ਫਿਰ ਇਹ ਅਜੇ ਸੋਚਿਆ ਨਹੀਂ ਸੀ ਵੀ ਇਹ ਹੋਵੇ ਕਿੱਥੇ ਤੇ ਇਹ ਬਣੇ ਕਿੱਥੇ, ਪਰ ਫਿਰ ਵੀ ਏਦਾਂ ਸਕੈਟਰਡ ਜੇ ਤਰੀਕੇ ਦੇ ਨਾਲ ਚੱਲਦੀ ਰਹੀ ਅੱਡ ਅੱਡ ਥਾਵਾਂ ਤੇ। ਜਿੱਦਾਂ ਮੈਂ ਦੱਸਿਆ ਕਿ ਉਦੋਂ ਕਿਉਂਕਿ ਦਿੱਲੀ ਦੇ ਬਿਲਕੁਲ ਨਾਲ ਪੰਜਾਬ ਲੱਗਦਾ ਸੀ, ਨਾਲ ਕੀ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ, ਤੇ ਕਿਉਂਕਿ ਦਿੱਲੀ ਤਾਂ ਇੰਟੈਕਟ ਕਰ ਲਈ ਸੀ, ਬ੍ਰਿਟਿਸ਼ ਨੇ ਪਹਿਲਾਂ ਹੀ ਪੰਜਾਬ ਨਾਲੋਂ ਅਲੱਗ ਕੱਢ ਲਈ ਸੀ। ਤੇ ਪਰ ਇਹਦੇ ਬਾਵਜੂਦ ਵੀ ਦਿੱਲੀ ਦੇ ਜਿਹੜਾ ਹੈਗਾ ਕਾਲਜ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਕਲਾਸਾਂ ਜਿਹੜੀਆਂ ਸੀ ਚੱਲਦੀਆਂ ਰਹੀਆਂ ਉਦੋਂ। ਤੇ ਫਿਰ ਜਦੋਂ ਹੌਲੀ ਹੌਲੀ ਜਦੋਂ ਇਹ ਬਣਿਆ ਨਾ ਜੀ ਕੈਪੀਟਲ ਪ੍ਰੋਜੈਕਟ ਜਦੋਂ ਸਾਹਮਣੇ ਆਇਆ ਚੰਡੀਗੜ੍ਹ ਵਾਲਾ, ਇਹ ਤਾਂ ਫਿਰ ਬਹੁਤ ਦੇਰ ਨਾਲ ਸਾਹਮਣੇ ਆਉਂਦਾ ਨਾ ਜੀ, ਤੇ ਉਸ ਤੋਂ ਬਾਅਦ ਫਿਰ ਇਹਨੂੰ ਜਿਹੜੀ ਸੀ ਇੱਥੇ ਬਕਾਇਦਾ ਜਿਹੜੀ ਹੈ ਉਹ ਜਗ੍ਹਾ ਦਿੱਤੀ ਗਈ ਤੇ ਚੰਡੀਗੜ੍ਹ ਦੇ ਵਿੱਚ। ਤੇ ਦੁਬਾਰਾ ਫਿਰ ਸਾਰਾ ਕੁਛ ਜਿਹੜਾ ਸੀ ਉਹ ਇੱਥੇ ਇਕੱਠਾ ਹੋਇਆ, ਇੱਥੇ ਲਿਆਂਦਾ ਗਿਆ, ਜਿਹੜੇ ਪਹਿਲਾਂ ਹੁਸ਼ਿਆਰਪੁਰ ਜਲੰਧਰ ਤੇ ਦਿੱਲੀ ਚ ਕਲਾਸਾਂ ਅੰਮ੍ਰਿਤਸਰ ਚ ਵੀ ਚੱਲਦੀਆਂ ਸੀ, ਤੇ ਉੱਥੋਂ ਫਿਰ ਸਾਰਾ ਜਿਹੜਾ ਇਕੱਠਾ ਹੋ ਕੇ ਫਿਰ ਇੱਥੇ ਜਿਹੜਾ ਹੈ ਉਹ ਆਇਆ। ਤੇ ਜਿੱਦਾਂ ਮੈਂ ਦੱਸਿਆ ਕਿ 47 ਦਾ ਨਾਂ ਈਸਟ ਪੰਜਾਬ ਜਿਹੜਾ ਸੀਗਾ ਉਹ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ। ਤੇ ਫਿਰ ਦੁਬਾਰਾ ਜਿਹੜਾ ਹੈ ਮੀਟਿੰਗ ਕਰਕੇ ਮਤਾ ਪਾ ਕੇ ਫਿਰ ਈਸਟ ਸ਼ਬਦ ਜਿਹੜਾ ਸੀ ਉਹ ਹਟਾ ਦਿੱਤਾ, ਉਹ ਇਹਨਾਂ ਨੇ ਫਿਰ ਸਿਰਫ ਤੇ ਸਿਰਫ ਪੰਜਾਬ ਯੂਨੀਵਰਸਿਟੀ ਜਿਹੜਾ ਹੈ ਉਹ ਰੱਖ ਲਿਆ 1950 ਦੇ ਵਿੱਚ।

0: ਹੋਇਆ ਤੇ ਜਿੱਦਾਂ ਮੈਂ ਦੱਸਿਆ ਕਿ ਉਸ ਤੋਂ ਬਾਅਦ ਉਦੋਂ ਬਾਅਦ ਜਿਹੜਾ ਸੀਗਾ ਇਹ ਚੰਡੀਗੜ੍ਹ ਵਾਲਾ ਪ੍ਰੋਜੈਕਟ ਸ਼ੁਰੂ ਹੋ ਗਿਆ ਸੀ ਤੇ ਫਿਰ ਜਿਹੜਾ ਹੈ 1956 ਦੇ ਵਿੱਚ ਜਿਹੜਾ ਹੈ ਇਹ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੋਈ, ਜਿਹੜਾ ਹੁਣ ਕੈਂਪਸ ਹੈ 550 ਏਕੜ ਦੇ ਵਿੱਚ ਲਗਭਗ ਇਹਦੀ ਜਗ੍ਹਾ ਹੈਗੀ ਹੈ। ਤੇ ਕਿਹਾ ਜਾ ਰਿਹਾ ਕਿ ਇਹਦਾ ਜਿਹੜਾ ਡਿਜ਼ਾਇਨ ਹੈ ਉਹ ਜਿਨ੍ਹਾਂ ਨੇ ਚੰਡੀਗੜ੍ਹ ਡਿਜ਼ਾਇਨ ਕੀਤਾ ਸੀ ਲੀ ਕਾਰਬੂਜ਼ਰ ਨੇ, ਤੇ ਉਹਦੇ ਨਾਲ ਇੱਕ ਸਹਾਇਕ ਸੀਗੇ ਤੇ ਉਹਨਾਂ ਦੇ ਜਿਹੜੇ ਸਹਾਇਕ ਨੇ ਲੀ ਕਾਰਬੂਜ਼ਰ ਦੀ ਗਾਈਡੈਂਸ ਦੇ ਵਿੱਚ ਜਿਹੜਾ ਜਿਨ੍ਹਾਂ ਨੂੰ ਪੀਰ ਜੈਨਰੇ ਦੇ ਨਾਂ ਨਾਲ ਜਾਣਿਆ ਜਾਂਦਾ, ਉਹਨਾਂ ਨੇ ਫਿਰ ਇਹਦਾ ਸੀ ਸਾਰਾ ਡਿਜ਼ਾਇਨ ਤਿਆਰ ਕੀਤਾ, ਨਕਸ਼ਾ ਤਿਆਰ ਕੀਤਾ, ਇਹ ਨਵਾਂ ਕੈਂਪਸ ਜਿਹੜਾ ਬਣਾਇਆ। ਤੇ ਕਿਉਂਕਿ ਉਦੋਂ ਜੁਆਇੰਟ ਪ੍ਰੋਵਿੰਸ ਪੰਜਾਬ ਸੀਗਾ, ਇਹ ਦੁਬਾਰਾ ਪਾਰਟੀਸ਼ਨ ਪੰਜਾਬ ਦੀ ਨਹੀਂ ਸੀ ਹੋਈ, ਤੇ ਫਿਰ ਇਹਨਾਂ ਨੇ ਜਿਹੜੇ ਆਪਣੇ ਤਿੰਨ ਜਿਹੜੇ ਰੀਜਨਲ ਕੈਂਪਸ ਜਿਹੜੇ ਉਹ ਬਣਾਏ, ਤੇ ਜਿਹਦੇ ਚੋਂ ਇੱਕ ਰੋਹਤਕ ਦੇ ਵਿੱਚ ਸੀ, ਦੂਜਾ ਸ਼ਿਮਲੇ ਤੇ ਤੀਜਾ ਜਲੰਧਰ ਦੇ ਵਿੱਚ, ਕਿਉਂਕਿ ਜਲੰਧਰ ਦੇ ਵਿੱਚ ਉਹ ਫਿਰ ਉਹ ਕਾਲਜ ਤਾਂ ਕਿਉਂਕਿ ਇੱਕ ਯੂਨੀਵਰਸਿਟੀ ਕੈਂਪਸ ਵਜੋਂ ਸਥਾਪਿਤ ਹੋ ਚੁੱਕਿਆ ਸੀ ਉਦੋਂ ਤੱਕ, ਤੇ ਉੱਥੋਂ ਉਹਨਾਂ ਨੇ ਫਿਰ ਜਿਹੜਾ ਹੈ ਉਹ ਰੱਖਿਆ। ਤੇ ਫਿਰ ਉਸ ਤੋਂ ਬਾਅਦ ਦੁਬਾਰਾ ਫੇਰ ਦੁਬਾਰਾ ਉਦੋਂ ਵੱਜਿਆ ਜਦੋਂ 1966 ਦੀ ਪਾਰਟੀਸ਼ਨ ਪੰਜਾਬ ਦੀ ਦੁਬਾਰਾ ਹੋ ਗਈ, ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਦੀ ਜਿਹੜੀ ਉਹ ਗੱਲ, ਤੇ ਕਿਉਂਕਿ 1956 ਦੀ ਜਦੋਂ ਮੈਂ ਗੱਲ ਕੀਤੀ ਹੈ ਕਿ ਚੰਡੀਗੜ੍ਹ ਆਉਣ ਤੋਂ ਬਾਅਦ ਤੇ 1950 ਤੋਂ ਬਾਅਦ ਹੌਲੀ ਹੌਲੀ ਜਿਹੜੇ ਸੀ ਸਾਰੇ ਕਾਲਜ ਇਸੇ ਯੂਨੀਵਰਸਿਟੀ ਦੇ ਨਾਲ ਅਫੀਲੇਟਡ ਸੀ, ਇਕੱਲੇ ਕਾਲਜ ਨਹੀਂ ਇਸ ਯੂਨੀਵਰਸਿਟੀ ਦੇ ਨਾਲ ਸਕੂਲ ਅਫੀਲੇਟਡ ਸੀ, ਕਿਉਂਕਿ ਜਿਹੜੀ ਮੈਟ੍ਰਿਕ ਦੀ ਜਿਹੜੀ ਮੈਟ੍ਰਿਕ ਸਟੈਂਡਰਡ ਦੀ ਜਿਹੜੀ ਜਿਹੜਾ ਪੇਪਰ ਸੀ ਉਹ ਪੰਜਾਬ ਯੂਨੀਵਰਸਿਟੀ ਲੈਂਦੀ ਸੀ, ਤੇ ਪੰਜਾਬ ਯੂਨੀਵਰਸਿਟੀ ਜਿਹਨਾਂ ਪੁਰਾਣੇ ਲੋਕਾਂ ਨੇ ਮੈਟ੍ਰਿਕੁਲੇਸ਼ਨ ਕੀਤੀ ਹੈ ਉਹਨਾਂ ਕੋਲ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਹੈਗੇ ਮੈਟ੍ਰਿਕੁਲੇਸ਼ਨ ਦੇ ਸਰਟੀਫਿਕੇਟ ਨੇ। ਤੇ ਉਸ ਤੋਂ ਬਾਅਦ ਫਿਰ ਇਹ ਸਾਰੇ ਕਾਲਜ ਜੁੜੇ ਜੋ ਹੁਣ ਹਰਿਆਣਾ ਪੂਰਾ ਹਰਿਆਣਾ ਸਾਰੇ ਕਾਲਜ ਪਹਿਲਾਂ ਇਸ ਯੂਨੀਵਰਸਿਟੀ ਦੇ ਨਾਲ ਸੀ, ਇਸ ਤਰ੍ਹਾਂ ਹਿਮਾਚਲ ਦਾ ਜਿਹੜਾ ਬਹੁਤਾ ਹਿੱਸਾ ਹੈ ਉਹਦੇ ਕਾਲਜ ਇਹਦੇ ਨਾਲ ਸੀ, ਕਿਉਂਕਿ ਹਿਮਾਚਲ ਦੇ ਵਿੱਚ ਭਾਵੇਂ ਪ੍ਰਿੰਸੀ ਸਟੇਟ ਹਿਮਾਚਲ ਦੇ ਵਿੱਚ ਵੀ ਸੀਗੀਆਂ, ਤੇ ਪਰ ਜਿਹੜਾ ਸੀ ਬਹੁਤਾ ਹਿੱਸਾ ਪੰਜਾਬ ਚ ਸੀ ਉਦੋਂ, ਉਧਰੋਂ ਕੁੱਲੂ ਲਾਹੌਲ ਸਪੀਤੀ ਤੱਕ, ਇਧਰੋਂ ਜਿਹੜਾ ਸੀ ਉਹ ਕਾਂਗੜੇ ਤੱਕ, ਇਧਰੋਂ ਸ਼ਿਮਲੇ ਤੱਕ, ਇਹ ਸਾਰਾ ਜਿਹੜਾ ਏਰੀਆ ਪੰਜਾਬ ਦਾ ਹਿੱਸਾ ਸੀ, ਪਾਰਟ ਸੀ। ਤੇ ਉਹਦੇ ਨਾਲ ਪਰ ਜਿਹੜੀਆਂ ਪ੍ਰਿੰਸੀ ਸਟੇਟ ਸੀਗੀਆਂ ਤੇ ਜਿਹਦੇ ਚ ਕਨੌਰ ਹੈ, ਸਿਰਮੌਰ ਹੈ, ਮੰਡੀ ਹੈ, ਤੇ ਇੱਥੇ ਵੀ ਕੋਈ ਯੂਨੀਵਰਸਿਟੀ ਹੈ ਨਹੀਂ ਸੀ, ਇਸ ਕਰਕੇ ਉਹ ਸਾਰੇ ਕਾਲਜ ਜਿਹੜੇ ਸੀ ਇਹਦੇ ਨਾਲ ਹੀ ਉਹਨਾਂ ਦੀ ਐਫੀਲੀਏਸ਼ਨ ਬਣੀ। ਤੇ ਫਿਰ 1966 ਦੇ ਵਿੱਚ ਜਿਹੜਾ ਸੀਗਾ ਉਹ ਫਿਰ ਦੁਬਾਰਾ ਇਹ ਹੋਣ ਨਾਲ ਤੇ ਫਿਰ ਚੱਕਰ ਇਹ ਚੱਲਿਆ ਕਿ 1966 ਦੇ ਵਿੱਚ ਇਹਦੇ ਨਾਲ ਕਾਲਜ ਸੀ ਜਿਹੜੇ, ਕਿਉਂਕਿ ਹਰਿਆਣਾ ਅਲੱਗ ਹੋ ਗਿਆ ਹਿਮਾਚਲ ਦੇ ਨਾਲ, ਜਿਹੜੇ ਹਿੱਸੇ ਜੋੜ ਦਿੱਤੇ ਗਏ ਜਿਹੜੇ ਪਹਿਲਾਂ ਪੰਜਾਬ ਸੀਗੇ ਕੁਛ, ਉਹ ਕਾਲਜ ਫਿਰ ਇਹਦੇ ਨਾਲ ਜਿਹੜੇ ਸੀ ਅਲੱਗ ਹੋ ਗਏ। ਕੁਛ ਸਮਾਂ ਤਾਂ ਇਸ ਨਾਲ ਹੀ ਜੁੜੇ ਰਹੇ, ਤੇ ਖਾਸ ਕਰਕੇ ਜਿਹੜੇ ਹਰਿਆਣੇ ਦੇ ਕਾਲਜ ਸੀ ਉਹ ਤਾਂ ਬਹੁਤ ਲੇਟ ਜਦੋਂ ਕੁਰੂਕਸ਼ੇਤਰਾ ਯੂਨੀਵਰਸਿਟੀ ਬਣੀ, ਤੇ ਜਿਹੜੇ ਇਸ ਪਾਸੇ ਵਾਲੇ ਕਾਲਜ ਸੀ ਕਿਉਂਕਿ ਰੋਹਤਕ ਜਿਹੜੀ ਦਯਾਨੰਦ ਯੂਨੀਵਰਸਿਟੀ ਰੋਹਤਕ ਉਹ ਪਹਿਲਾਂ ਬਣ ਗਈ ਸੀ, ਪਹਿਲਾਂ ਉਹਦੇ ਨਾਲ ਜੁੜ ਗਏ ਸੀਗੇ। ਫਿਰ ਇਧਰਲੇ ਪਾਸੇ ਵਾਲੇ ਕਾਲਜ ਜਿਵੇਂ ਪੰਚਕੂਲਾ, ਕਾਲਕਾ ਵਗੈਰਾ ਦੇ, ਜਾਂ ਇਹ ਸਾਰੇ ਕਾਲਜ ਫਿਰ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਨਾਲ, ਅੰਬਾਲੇ ਦੇ ਸਾਰੇ ਹੋਏ, ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਲੰਬਾ ਸਮਾਂ ਰਹੇ। ਤੇ ਹੁਣ ਇਸ ਵੇਲੇ ਪੋਜੀਸ਼ਨ ਫਿਰ 66 ਤੋਂ ਬਾਅਦ ਇਹ ਬਣੀ ਕਿ ਸਿਰਫ ਤੇ ਸਿਰਫ ਪੰਜਾਬ ਦੇ ਤੇ ਚੰਡੀਗੜ੍ਹ, ਕਿਉਂਕਿ ਯੂਟੀ ਬਣਾਉਣਾ ਪਿਆ, ਉਸ ਪਾਰਟੀਸ਼ਨ ਚ ਕੋਈ ਫੈਸਲਾ ਨਹੀਂ ਹੋਇਆ ਕੈਪੀਟਲ ਦਾ ਵੀ ਕਿਹਨੂੰ ਦਿੱਤੀ ਜਾਵੇ, ਤੇ ਉਹ ਫਿਰ ਦਾਅਵੇਦਾਰ ਪੰਜਾਬ ਤੇ ਹਰਿਆਣਾ ਦੋਵੇਂ ਬਣ ਗਏ, ਤੇ ਸ਼ਿਮਲਾ ਤਾਂ ਹਿਮਾਚਲ ਨੂੰ ਦੇ ਹੀ ਦਿੱਤਾ ਗਿਆ ਸੀ। ਤੇ ਫਿਰ ਇਹ ਇੱਥੇ ਫਿਰ ਇਹ ਸਮੱਸਿਆ ਆਈ ਜਦੋਂ, ਤੇ ਫਿਰ ਯੂਟੀ ਦੇ ਹੁਣ ਇਸ ਕੈਂਪਸ ਯੂਨੀਵਰਸਿਟੀ ਦੇ ਨਾਲ ਸਿਰਫ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਜਿਹੜੇ ਹੈਗੇ ਆ ਉਹ ਕਾਲਜ, ਤੇ ਪੰਜਾਬ ਦੇ ਕੁਛ ਜ਼ਿਲ੍ਹਿਆਂ ਦੇ ਜਿਹੜੇ ਕਾਲਜ ਨੇ ਉਹ ਇਸ ਦੇ ਨਾਲ ਅਫੀਲੇਟਡ ਨੇ, ਜਿਹਦੇ ਚ ਖਾਸ ਕਰਕੇ ਵੱਡੇ ਜ਼ਿਲ੍ਹੇ ਲੁਧਿਆਣਾ, ਹੁਸ਼ਿਆਰਪੁਰ ਤੇ ਉਧਰੋਂ ਫਿਰੋਜ਼ਪੁਰ, ਤੇ ਇਹ ਨੇਗੇ ਇਸ ਤਰੀਕੇ ਦੇ ਨਾਲ ਕੁਛ ਜਿਹੜੇ ਹੈਗੇ ਆ, ਨਵਾਂ ਸ਼ਹਿਰ ਦੇ ਵੀ ਕੁਛ ਜਿਹੜੇ ਹੈਗੇ ਆ ਜ਼ਿਲ੍ਹੇ ਉਹ ਇਹਦੇ ਨਾਲ ਨੇ, ਬਾਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਨੇ, ਨਵਾਂ ਸ਼ਹਿਰ ਜ਼ਿਲ੍ਹੇ ਦੇ ਕੁਛ ਕਾਲਜ ਨੇ ਜਿਹੜੇ ਕੁਛ ਇਲਾਕੇ। ਤੇ ਇਸ ਤਰ੍ਹਾਂ ਜਿਹੜਾ ਹੈਗਾ ਇਸ ਦਾ ਹੁਣ ਜਿਹੜਾ ਮੌਜੂਦਾ ਜਿਹੜਾ ਸਰੂਪ ਹੈ ਹੁਣ ਸਾਡੇ ਸਾਹਮਣੇ ਹੈਗਾ, ਤੇ ਇਹਦੇ ਚ ਕੈਂਪਸ ਦੇ ਵਿੱਚ ਵੀ ਜਿਹੜੀਆਂ ਹਾਇਰ ਐਜੂਕੇਸ਼ਨ ਦੀਆਂ ਕਲਾਸਾਂ ਉਹ ਕੈਂਪਸ ਦੇ ਵਿੱਚ ਹੀ ਨੇ, ਤੇ ਬਾਕੀ ਕਾਲਜ ਦੇ ਵਿੱਚ ਨੇ। ਜਿਹੜੇ ਹੁਣ ਰੀਜਨਲ ਸੈਂਟਰ, ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਰੋਹਤਕ, ਸ਼ਿਮਲਾ ਤੇ ਜਲੰਧਰ ਸੀਗੇ, ਤੇ ਉਹ ਫਿਰ ਜਦੋਂ ਹੁਣ ਇਹ ਯੂਨੀਵਰਸਿਟੀ ਸਿਰਫ ਪੰਜਾਬ ਦੇ ਤੇ ਯੂਟੀ ਦੀ ਯੂਨੀਵਰਸਿਟੀ ਰਹਿ ਗਈ ਤੇ ਫਿਰ ਹੁਣ ਜਿਹੜੇ ਸੀ ਇਹ ਰੀਜਨਲ ਸੈਂਟਰ ਫਿਰ ਮੁਕਤਸਰ ਸ੍ਰੀ ਮੁਕਤਸਰ ਸਾਹਿਬ ਲੁਧਿਆਣਾ ਤੇ ਹੁਸ਼ਿਆਰਪੁਰ ਚ ਫਿਰ ਹੁਣ ਤਿੰਨ ਥਾਂ ਤੇ ਜਿਹੜੇ ਇਹਨਾਂ ਦੇ ਜਿਹੜੇ ਰੀਜਨਲ ਸੈਂਟਰ ਨੇ ਤੇ ਉਹ ਇਸ ਯੂਨੀਵਰਸਿਟੀ ਦੇ ਜਿਹੜੇ ਉਹ ਰਹਿ ਗਏ ਨੇ ਤੇ ਇਹਦੇ ਜਦੋਂ ਆਪਾਂ ਗੱਲ ਕਰਦੇ ਹਾਂ ਇਹਦੇ ਅਲੂਮਨੀਜ਼ ਦੀ ਜਦੋਂ ਗੱਲ ਕਰਦੇ ਹਾਂ ਤੇ ਇਹਦੇ ਚ ਜਿਹੜੇ ਕਾਫੀ ਸਾਡੇ ਆਪਣਾ ਰਹੇ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹ ਇਸੇ ਯੂਨੀਵਰਸਿਟੀ ਦੇ ਜਿਹੜੇ ਉਹ ਪ੍ਰੋਡਕਟ ਨੇ ਉਹ ਹੁਸ਼ਿਆਰਪੁਰ ਕੈਂਪਸ ਦੇ ਸਟੂਡੈਂਟ ਸੀਗੇ ਤੇ ਸੋ ਇਸ ਤਰ੍ਹਾਂ ਜਿਹੜਾ ਹੈ ਇਹਦਾ ਨਾਂ ਜਿਹੜਾ ਵੱਡਾ ਹੈ ਖਾਸ ਕਰਕੇ ਅਕੈਡੈਮਿਕਸ ਦੇ ਵਿੱਚ ਤੇ ਫਿਰ ਜਿਹੜੀ ਇਹਨੇ ਪਾਰਟੀਸ਼ਨ ਦੀ ਮਾਰ ਝੱਲੀ ਉਹ ਵੀ ਇਸੇ ਨੂੰ ਇਹਦਾ ਸਾਹਮਣਾ ਕਰਨਾ ਪਿਆ ਜਿੱਥੇ ਬਾਕੀ ਪੰਜਾਬ ਦੇ ਹੋਰ ਮਹਿਕਮਿਆਂ ਨੂੰ ਜਾਂ ਪੰਜਾਬੀਆਂ ਨੂੰ ਜਿਹੜਾ ਹੈਗਾ ਮਾਰ ਸਹਿਣੀ ਪਈ ਇਸ ਨੂੰ ਵੀ ਜਿਹੜੀ ਮਾਰ ਜਿਹੜੀ ਉਹ ਸਹਿਣੀ ਪਈ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਹਨਾਂ ਨੇ ਐਂਬਲਮ ਬਦਲਿਆ ਹਾਲਾਂਕਿ ਪਹਿਲਾਂ ਇਹਦਾ ਐਂਬਲਮ ਜਿਹੜਾ ਹੋਰ ਸੀ 1947 ਦੇ ਵਿੱਚ ਫਿਰ ਇਹਨੇ ਉਪਨਿਸ਼ਦਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਸ਼ਲੋਕ ਲੈ ਕੇ ਤੇ ਉਹ ਫਿਰ ਜਿਹੜਾ ਹੈ ਉਹ ਇਹਨਾਂ ਨੇ ਬਦਲਿਆ ਆਪਣਾ ਤੰਸੋਮਾ ਜੋਤਿਰਗਮ ਇਹਦਾ ਮਤਲਬ ਹੈ ਕਿ ਮੈਨੂੰ ਹਨੇਰੇ ਤੋਂ ਚਾਨਣ ਵੱਲ ਲੈ ਚੱਲ ਤੇ ਜਦਕਿ ਜਿਹੜੀ ਬਾਅਦ ਚ ਯੂਨੀਵਰਸਿਟੀ ਆਫ ਪੰਜਾਬ ਬਣੀ ਤੇ ਜਿਹੜੀ ਲਾਹੌਰ ਦੇ ਵਿੱਚ ਹੁਣ ਵੀ ਹੈ ਜਿਹਦੇ ਮੈਂ ਦੱਸਿਆ ਕਿ ਦੋ ਕੈਂਪਸ ਨੇ ਅੱਜ ਕੱਲ ਤੇ ਉਹਨੇ ਫਿਰ ਜਿਹੜਾ ਸੀਗਾ ਜਿਹੜਾ ਇਹਨਾਂ ਦਾ ਪਹਿਲਾ ਜਿਹੜਾ ਐਲਬਮ ਸੀਗਾ ਤੇ ਜਾਂ ਪਹਿਲਾ ਲੋਗੋ ਸੀ ਉਹੀ ਐਮਾਨ ਇਤਿਹਾਦ ਤਨਜ਼ੀਮ ਉਹ ਉਵੇਂ ਰੱਖਿਆ ਫੇਥ ਐਜੂਕੇਸ਼ਨ ਐਂਡ ਡਿਸਿਪਲਿਨ ਤੇ ਸੋ ਇਹਦਾ ਇਹਨੇ ਜਿਹੜਾ ਹੈਗਾ ਲੰਬਾ ਸਫ਼ਰ ਹੁਣ ਤੱਕ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣਾ ਤੈਅ ਕੀਤਾ ਤੇ ਹੁਣ ਪੋਜੀਸ਼ਨ ਇਸ ਯੂਨੀਵਰਸਿਟੀ ਦੀ ਇਹ ਹੋ ਗਈ ਕਿ ਇੱਕ ਵਾਰ ਇਹ ਵੀ ਬੜਾ ਚੱਕਰ ਚੱਲਿਆ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਆਫ ਚੰਡੀਗੜ੍ਹ ਬਣਾ ਦਿੱਤਾ ਜਾਵੇ ਜਿਵੇਂ ਗਵਰਨਮੈਂਟ ਆਫ ਇੰਡੀਆ ਦੀ ਇਹ ਸਕੀਮ ਹੈ ਜਿਹੜੀ ਪਹਿਲਾਂ ਮਹਿਕਮੇ ਦਾ ਨਾਂ ਉਹਦਾ ਸੀਗਾ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਸੀ ਬਾਅਦ ਜਿਹੜੀ ਹੁਣ ਐਜੂਕੇਸ਼ਨ ਮਿਨਿਸਟਰੀ ਹੋ ਗਈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਇੱਕ ਸੈਂਟਰਲ ਯੂਨੀਵਰਸਿਟੀ ਹੈ ਤੇ ਪੰਜਾਬ ਦੇ ਵਿੱਚ ਜਿਵੇਂ ਬਠਿੰਡੇ ਹੈ ਤੇ ਜਾਂ ਹਿਮਾਚਲ ਦੇ ਵਿੱਚ ਜਿਹੜੀ ਹੈਗੀ ਹੈ ਉਹ ਧਰਮਸ਼ਾਲਾ ਤੇ ਇਸ ਤਰ੍ਹਾਂ ਵੀ ਯੂਟੀ ਦੀ ਇਹਨੂੰ ਬਣਾ ਦਿੱਤਾ ਜਾਵੇ ਉਦੋਂ ਬੜਾ ਚੱਕਰ ਚੱਲਿਆ ਬੜੀ ਐਜੀਟੇਸ਼ਨ ਹੋਈ ਤੇ ਪਰ ਉਹ ਤਾਂ ਖੈਰ ਗੱਲ ਨਹੀਂ ਬਣੀ ਪਰ ਇਹਦੇ ਬਾਵਜੂਦ ਵੀ ਜਿਹੜਾ ਇੱਥੇ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਪਲਚੇਟ ਯੂਨੀਵਰਸਿਟੀ ਰਹੀ ਜਦੋਂ 1947 ਚ ਬਣੀ ਤੇ 1966 ਦੀ ਤਕਸੀਮ ਵੇਲੇ ਫਿਰ ਇਹਦਾ ਸਟੇਟਸ ਵੀ ਬਦਲਤਾ ਇਹ ਫਿਰ ਮਲਟੀ ਸਟੇਟ ਯੂਨੀਵਰਸਿਟੀ ਹੋ ਗਈ ਜਦੋਂ ਕਿਉਂਕਿ ਅੱਡ ਅੱਡ ਸੂਬਿਆਂ ਚ ਚਲੀ ਗਈ ਚਲੋ ਹੁਣ ਤਾਂ ਇਹ ਵੀ ਯੂਟੀ ਤੇ ਪੰਜਾਬ ਤੱਕ ਸੀਮਿਤ ਰਹਿ ਗਈ ਹਰਿਆਣਾ ਨੇ ਆਪਣੇ ਕਾਲਜ ਅਲੱਗ ਕਰ ਲਏ ਸੀ ਹਿਮਾਚਲ ਨੇ ਵੀ ਆਪਣੀਆਂ ਯੂਨੀਵਰਸਿਟੀ ਦੇ ਨਾਲ ਆਪਣੇ ਜਿਹੜੇ ਕਾਲਜ ਉੱਧਰ ਜੋੜ ਲਏ ਸੀਗੇ ਤੇ ਪਰ ਹੁਣ ਵੀ ਜਿਹੜਾ ਹੈਗਾ ਇੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਖਾਸ ਕਰਕੇ ਉਹ ਉਸੇ ਤਰੀਕੇ ਨਾਲ ਹੀ ਹਾਲਾਂਕਿ ਲਗਭਗ ਸਾਰੀਆਂ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਹੁੰਦੇ ਆ ਉਹ ਉਸ ਸਟੇਟ ਦੇ ਗਵਰਨਰ ਹੁੰਦੇ ਆ ਪਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ ਉਹ ਸਾਡੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਨੇਗੇ ਤੇ ਇਹ ਅਲੱਗ ਹੈ ਤੇ ਦੂਜਾ ਇਹ ਵੀ ਜਦੋਂ ਇੱਥੇ ਵਾਈਸ ਚਾਂਸਲਰ ਦੀ ਚੋਣ ਹੁੰਦੀ ਹੈ ਤੇ ਉਹਦੇ ਚ ਜਿਹੜਾ ਹੈਗਾ ਬਹੁਤਾ ਇਹ ਦੇਖਣ ਚ ਆਇਆ ਵੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈਗਾ ਉਹਦੇ ਚ ਜ਼ਿਆਦਾ ਇਹ ਰਹਿੰਦਾ ਦਖਲ ਰਹਿੰਦਾ ਜਾਂ ਇਹ ਕਹਿ ਲਓ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਹੈਗਾ ਉਹ ਵਾਈਸ ਚਾਂਸਲਰ ਨਹੀਂ ਲੱਗਦਾ ਜਿਵੇਂ ਸਟੇਟ ਨੇ ਆਪਣੇ ਲੈਵਲ ਤੇ ਕਈ ਫੈਸਲੇ ਲੈਣੇ ਹੁੰਦੇ ਆ ਤੇ ਪਰ ਇੱਥੇ ਜਿਹੜਾ ਨਹੀਂ ਹੁੰਦਾ ਤੇ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਪੰਜਾਬੀ ਨੂੰ ਲੈ ਕੇ ਵੀ ਇਸ ਯੂਨੀਵਰਸਿਟੀ ਦੇ ਵਿੱਚ ਕਾਫੀ ਵਾਰ ਐਜੀਟੇਸ਼ਨ ਹੋਈਆਂ ਨੇ ਤੇ ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈ ਮਾਤ ਭਾਸ਼ਾ ਤੇ ਇਹ ਯੂਨੀਵਰਸਿਟੀ ਕਈ ਵਾਰੀ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਤੇ ਜਾਂ ਹੋਰ ਉਹ ਆਪਣੇ ਕੰਮਕਾਰ ਤਾਂ ਖੈਰ ਉਹਨਾਂ ਨੇ ਪੰਜਾਬੀ ਕੀ ਵਰਤਣੀ ਹੈ ਤੇ ਕੰਮਕਾਰ ਦੇ ਵਿੱਚ ਤਾਂ ਅੰਗਰੇਜ਼ੀ ਤੇ ਹਿੰਦੀ ਚੱਲ ਰਹੀ ਹੈ ਤੇ ਪਰ ਬਾਕੀ ਜਿਹੜਾ ਹੈ ਲੋਕਾਂ ਨੂੰ ਇੰਸਟਰਕਸ਼ਨ ਦੇਣ ਵਾਸਤੇ ਕਿਉਂਕਿ ਮੀਡੀਅਮ ਆਫ ਇੰਸਟਰਕਸ਼ਨ ਇੱਕ ਹੁੰਦਾ ਤੇ ਉੱਥੇ ਵੀ ਫਿਰ ਮੁਸ਼ਕਲਾਂ ਕਈ ਵਾਰੀ ਆਉਂਦੀਆਂ ਨੇ ਉਹਦੇ ਲਈ ਐਜੀਟੇਸ਼ਨਾਂ ਕਰਨੀਆਂ ਪਈਆਂ ਨੇ ਲੋਕਾਂ ਨੂੰ ਲਗਾਤਾਰ ਹੁਣ ਵੀ ਲੇਟੈਸਟ ਪਿੱਛੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਜਿਹੜੀਆਂ ਸੀਗੀਆਂ ਪਲੇਟਸ ਲਾਉਣ ਵਾਸਤੇ ਨੇਮ ਪਲੇਟਸ ਉੱਥੇ ਉਹਨਾਂ ਨੂੰ ਐਜੀਟੇਟ ਕਰਨਾ ਪਿਆ ਕਿ ਨਾਲ ਪੰਜਾਬੀ ਦੇ ਵਿੱਚ ਵੀ ਲਿਖੋ ਸੋ ਕਹਿਣ ਨੂੰ ਤਾਂ ਇਹ ਭਾਵੇਂ ਪੰਜਾਬ ਯੂਨੀਵਰਸਿਟੀ ਹੈ ਤੇ ਪਰ ਇੱਦਾਂ ਦਾ ਜਿਹੜਾ ਹੈਗਾ ਸਟਰਗਲ ਅਜੇ ਇੱਥੇ ਵੀ ਜਿਹੜੀ ਆ ਉਹ ਕਰਨੀ ਪੈ ਰਹੀ ਹੈ।
1: ਜੀ ਇੱਕ ਗੱਲ ਇਹ ਜ਼ਰੂਰ ਹੁੰਦੀ ਹੈ ਭਾਜੀ, ਜਦੋਂ ਆਪਾਂ ਜਦੋਂ ਇਹ ਗੱਲ ਸ਼ੁਰੂ ਦੇ ਵਿੱਚ ਕੀਤੀ ਸੀਗੀ ਕਿ ਪੱਛਮੀ ਸੱਭਿਆਚਾਰ ਦੇ ਉੱਤੇ ਆਧਾਰਿਤ ਜਿਹੜੀਆਂ ਯੂਨੀਵਰਸਿਟੀਜ਼ ਬਣੀਆਂ ਸ਼ੁਰੂ ਹੋਈਆਂ, ਉੱਥੋਂ ਇਹ ਗੱਲ ਚੱਕੀ ਸੀਗੀ, ਪੰਜਾਬ ਯੂਨੀਵਰਸਿਟੀ ਬੇਸ਼ੱਕ ਮਾਡਰਨ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਵਾਲੀ ਆ, ਉਸ ਮੰਤਵ ਦੇ ਨਾਲ ਉਹ ਬਣਾਈ ਗਈ ਸੀਗੀ, ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਇੱਕ ਬੱਚਾ ਪੜ੍ਹਾਈ ਕਰਦਾ ਤਾਂ ਸਕੂਲ ਦੇ ਵਿੱਚੋਂ ਹਾਈ ਸਕੂਲ ਕਰਕੇ ਅਤੇ ਫਿਰ ਕਾਲਜਾਂ ਦੇ ਵਿੱਚ ਜਾਂਦੇ ਨੇ, ਕਾਲਜਾਂ 'ਚ ਆਪਣੀ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀਆਂ ਕਰਦੇ ਨੇ, ਜੋ ਪੱਛਮੀ ਸੱਭਿਆਚਾਰ ਦੇ ਵਿੱਚ ਯੂਨੀਵਰਸਿਟੀ ਦਾ ਮਤਲਬ ਹੈ ਜਾਂ ਮਕਸਦ ਹੈ ਉਹ ਇਹ ਹੈ ਕਿ ਯੂਨੀਵਰਸਿਟੀਜ਼ ਦੇ ਵਿੱਚ ਰਿਸਰਚ ਜਿਹੜੀਆਂ ਨੇ ਅਲੱਗ ਅਲੱਗ ਕਿਸਮ ਦੀਆਂ ਹੁੰਦੀਆਂ ਨੇ, ਖੋਜਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਦੇਸ਼ ਦੇ ਵਿੱਚ, ਯੂਨੀਵਰਸਿਟੀਆਂ ਸਭ ਤੋਂ ਮੋਹਰੀ ਰੋਲ ਅਦਾ ਕਰਦੀਆਂ ਨੇ। ਅਸੀਂ ਦੇਖਿਆ ਕਿ ਚਾਹੇ ਆਸਟ੍ਰੇਲੀਆ, ਚਾਹੇ ਯੂਕੇ ਹੈ, ਚਾਹੇ ਬ੍ਰਿਟੇਨ ਹੈ, ਬ੍ਰਿਟੇਨ ਹੈ ਜਾਂ ਕੈਨੇਡਾ ਜਾਂ ਅਮੈਰੀਕਾ, ਜਿਹੜੀਆਂ ਉੱਥੇ ਸਿਹਤ ਦੇ ਸੈਕਟਰ ਦੇ ਵਿੱਚ ਰਿਸਰਚ ਹੁੰਦੀਆਂ ਨੇ, ਜਿਹੜੀਆਂ ਟੈਕਨੋਲੋਜੀ ਦੇ ਅੱਜ ਕੱਲ੍ਹ AI ਦਾ ਦੌਰ ਆ ਗਿਆ, ਜਿਹੜੀਆਂ ਰਿਸਰਚ ਹੁੰਦੀਆਂ ਨੇ ਉਹ ਯੂਨੀਵਰਸਿਟੀਜ਼ ਲੀਡ ਕਰਦੀਆਂ ਨੇ। ਬੇਸ਼ੱਕ ਸਰਕਾਰਾਂ ਫੰਡਿੰਗ ਜ਼ਰੂਰ ਦਿੰਦੀਆਂ ਨੇ ਯੂਨੀਵਰਸਿਟੀਜ਼ ਨੂੰ ਉੱਥੋਂ ਦੀਆਂ ਨੂੰ, ਅਤੇ ਉਹ ਪਬਲਿਕ ਯੂਨੀਵਰਸਿਟੀਜ਼ ਲੀਡ ਕਰਦੀਆਂ ਨੇ, ਅਤੇ ਫਿਰ ਉੱਥੋਂ ਹੀ ਅੱਗੇ ਰਿਸਰਚਰ ਜਿਹੜੇ ਨੇ ਉਹਨਾਂ ਖੋਜਾਂ ਨੂੰ ਅੱਗੇ ਲੈ ਕੇ ਜਾਂਦੇ ਨੇ, ਅਤੇ ਉਹੀ ਫਿਰ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਆਉਂਦੀਆਂ ਨੇ। ਹੁਣ ਪੰਜਾਬ ਯੂਨੀਵਰਸਿਟੀ ਦੀ ਇੱਕ ਤਾਂ ਗਲੋਬਲ ਰੈਂਕਿੰਗ ਵੀ 500ਵੇਂ ਨੰਬਰ ਦੇ ਉੱਤੇ ਮੈਂ ਦੇਖੀ 2026-27 ਦੀ ਹੈਗੀ ਹੈ, ਦੁਨੀਆ ਦੀਆਂ ਜਦੋਂ ਯੂਨੀਵਰਸਿਟੀਆਂ ਦੀ ਰੈਂਕਿੰਗ ਆਉਂਦੀ ਹੈਗੀ ਹੈ, ਪਰ ਰਿਸਰਚ ਦੀ ਗੱਲ ਜਦੋਂ ਆਉਂਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਉੱਨੀ, ਇਨਫੈਕਟ ਸ਼ਾਇਦ ਇੰਡੀਆ ਦੀਆਂ ਬਹੁਤ ਥੋੜ੍ਹੀਆਂ ਯੂਨੀਵਰਸਿਟੀਜ਼, ਪ੍ਰਾਈਵੇਟ ਯੂਨੀਵਰਸਿਟੀਜ਼ ਹੀ ਕਰ ਰਹੀਆਂ ਹੋਣਗੀਆਂ ਮਾੜੀ ਮੋਟੀ ਰਿਸਰਚ, ਪਬਲਿਕ ਯੂਨੀਵਰਸਿਟੀਜ਼ ਦੇ ਵਿੱਚ ਤਾਂ ਰਿਸਰਚ ਨਾਂ ਦੇ ਬਰਾਬਰ ਹੀ ਹੁੰਦੀ ਹੈ, ਜੇ ਹੁੰਦੀ ਹੈ ਤਾਂ ਉਹਦਾ ਜ਼ਿਕਰ ਨਹੀਂ ਹੁੰਦਾ। PAU ਨੂੰ ਅਸੀਂ ਜ਼ਰੂਰ ਮੰਨ ਸਕਦੇ ਹਾਂ ਟੂ ਸਮ ਐਕਸਟੈਂਟ ਖੇਤੀਬਾੜੀ ਦੇ ਸੈਕਟਰ ਦੇ ਵਿੱਚ, ਜਿਨ੍ਹਾਂ ਨੇ ਬੜੀਆਂ ਸਾਰੀਆਂ ਕਿਸਮਾਂ ਝੋਨੇ ਦੀਆਂ ਪੈਦਾ ਕਰਤੀਆਂ, ਪਰ ਉਹ ਵੀ ਇੱਕ ਬਹਿਸ ਦਾ ਵਿਸ਼ਾ। ਪਰ ਪੰਜਾਬ ਯੂਨੀਵਰਸਿਟੀ ਦੀ ਕੋਈ ਐਸੀ ਕੋਈ ਰਿਸਰਚ ਜਿਨ੍ਹਾਂ ਦੇ ਉੱਤੇ ਮਾਣ ਮਹਿਸੂਸ ਕੀਤਾ ਜਾਂਦਾ ਹੋਵੇ, ਵਜ੍ਹਾ ਕੀ ਹੈ? ਕਿ ਫੰਡਿੰਗ ਨਹੀਂ ਹੈਗੀ, ਕਿ ਰਿਸਰਚ ਕਰਨ ਵਾਲੇ ਨਹੀਂ ਹੈਗੇ, ਕਿ ਇੱਛਾ ਸ਼ਕਤੀ ਨਹੀਂ ਹੈਗੀ, ਕਿ ਸਮੱਸਿਆ ਕਿੱਥੇ ਆਉਂਦੀ ਹੈ? ਯੂਨੀਵਰਸਿਟੀ ਆਪਣਾ ਬਤੌਰ ਯੂਨੀਵਰਸਿਟੀ ਰੋਲ ਕਿਉਂ ਨਹੀਂ ਅਦਾ ਕਰ ਪਾ ਰਹੀ ਹੈਗੀ?
0: ਇਹ ਬਹੁਤ ਵੱਡਾ ਸਵਾਲ ਹੈ ਗੌਤਮ ਜੀ ਜਿਹੜਾ ਤੁਸੀਂ ਕੀਤਾ। ਮੈਂ ਜਿੱਦਾਂ ਦੱਸਿਆ ਨਾ 1966 ਤੋਂ ਬਾਅਦ ਤਾਂ ਇਹ ਯੂਨੀਵਰਸਿਟੀ ਪੋਲਿਟਿਕਸ ਦਾ ਸ਼ਿਕਾਰ ਹੀ ਰਹੀ ਹੈ, ਹੁਣ ਤੱਕ ਚੱਲੀ ਆ ਰਹੀ ਹੈ ਕਿ VC ਕਿਹਨੂੰ ਲਾਉਣਾ, ਕਿਹੜੇ ਧੜੇ ਦਾ ਹੋਵੇ, ਕਿਹੜੇ ਗਰੁੱਪ ਦਾ ਹੋਵੇ, ਤੇ ਫਿਰ ਅੱਗੋਂ ਜਿਹੜੀਆਂ ਅਕਾਡੈਮਿਕਸ ਆ ਜਿਹੜਾ ਸਾਰਾ ਟੋਟਲ ਮਿਲਾ ਕੇ ਆਪਾਂ ਟੀਚਿੰਗ ਕਲਾਸ ਜਾਂ ਰਿਸਰਚ ਵਗੈਰਾ ਕਹਿ ਲਈਏ, ਤੇ ਉਹ ਇਸੇ ਕਰਕੇ ਉੱਥੇ ਫਿਰ ਫੜ ਹੀ ਰਹਿ ਜਾਂਦੇ, ਕਿਉਂਕਿ ਜਦੋਂ ਟੀਚਰ ਇੱਥੇ ਕਿਹਨੂੰ ਲਿਆਉਣਾ, ਕਿਹੜੇ ਡਿਪਾਰਟਮੈਂਟ ਦੇ ਵਿੱਚ ਕੌਣ ਹੋਵੇ, ਡੀਨ ਕਿਹੜੇ ਬਣਨੇ ਆ, ਡੀਨ ਰਿਸਰਚ ਕੌਣ ਹੋਵੇ, ਉਹ ਜਿਹੜਾ ਕਾਫੀ ਇਹਨਾਂ ਗੱਲਾਂ ਤੇ ਨਿਰਭਰ ਕਰਦਾ। ਇਹਦੇ ਬਾਵਜੂਦ ਫਿਰ ਵੀ ਮੈਂ ਜੇ ਕਹਿੰਦਾ ਕਿ ਜੇ ਪੰਜਾਬ ਦੇ ਵਿੱਚ ਕੋਈ ਯੂਨੀਵਰਸਿਟੀ ਰਿਸਰਚ ਵਾਲੇ ਪਾਸੇ ਸੀਰੀਅਸ ਹੈ ਤਾਂ ਉਹ GNDU ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਕਿਉਂਕਿ ਉਹਨਾਂ ਦੀਆਂ ਫਾਈਂਡਿੰਗਸ ਵੀ ਆਈਆਂ ਕਈ ਮਾਮਲਿਆਂ ਦੇ ਵਿੱਚ, ਤੇ ਈਵਨ ਸਪੋਰਟਸ ਦੇ ਵਿੱਚ ਉਹ ਟੌਪ ਕਰਦੀ ਹੈ ਹਰ ਵਾਰੀ, ਤੇ ਸਪੋਰਟਸ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਹੈਗੀਆਂ ਨਵੀਆਂ ਨਵੀਆਂ ਜਿਹੜੀਆਂ ਖੋਜਾਂ ਤੇ ਜਿਹੜਾ ਹੈ ਕੰਮ ਕੀਤਾ, ਕਿਉਂਕਿ ਉੱਥੇ ਬਕਾਇਦਾ ਡਿਪਾਰਟਮੈਂਟ ਹੈ। ਤੇ ਬਾਕੀ ਇੱਥੇ ਇਸ ਗੱਲ ਦਾ ਜਿਹੜਾ ਹੈਗਾ ਉਹ ਜ਼ਿਆਦਾ ਮਾਮਲਾ ਇਹ ਰਹਿੰਦੇ ਰਹੇ, ਕਿਉਂਕਿ ਇੱਥੇ ਹਾਲਾਂਕਿ ਸਾਹਮਣੇ PGI ਹੈ ਬਿਲਕੁਲ, ਪੂਰਾ ਦਾ ਪੂਰਾ ਜਿਹੜਾ 14 ਸੈਕਟਰ ਹੈ ਉਹ ਪੂਰਾ ਸੈਕਟਰ ਇੱਕ ਜਿਹੜਾ ਹੈ ਯੂਨੀਵਰਸਿਟੀ, ਜਿਹਦੇ ਮੈਂ ਦੱਸਿਆ 550 acres ਜਿਹੜਾ ਹੈਗਾ ਰਕਬਾ ਇਹਦਾ, ਤੇ PGI ਟੋਪ ਰੈਂਕਿੰਗ ਦੇ ਵਿੱਚ ਰਿਸਰਚ ਦੇ ਵਿੱਚ, ਹਾਲਾਂਕਿ ਚਲੋ ਮੈਡੀਕਲ ਸਾਇੰਸ ਚ ਕਰ ਰਹੀ ਹੈ ਭਾਵੇਂ ਸਾਰਾ ਕੁਛ, ਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈ 50 feet ਦੇ ਦਾ ਜਿਹੜਾ ਹੈਗਾ, ਵੱਧ ਤੋਂ ਵੱਧ 100 feet ਦਾ ਕਹਿ ਸਕਦੇ ਹਾਂ ਕਿ ਫਰਕ ਹੋਣਾ ਆਪਸ ਦੇ ਵਿੱਚ, ਇੱਕ ਸੜਕ ਹੀ ਵਿਚਾਲੇ ਹੈ। ਤੇ ਇੱਥੇ ਜਿਹੜਾ ਬੜਾ ਡਿਸਮਿਲ ਹੈ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਕਦੇ ਕੋਈ ਫਾਈਂਡਿੰਗ ਆਈ ਨੀ, ਹਾਲਾਂਕਿ ਇੱਥੇ ਜਿਹੜੀਆਂ ਫਿਜਿਕਸ, ਕੈਮਿਸਟਰੀ, ਬਾਇਓਲੋਜੀ ਜਿਹੜੇ ਡਿਪਾਰਟਮੈਂਟ ਨੇ ਬੜੇ ਇਹ ਉਸ ਵੇਲੇ ਦੇ ਨੇ ਜਦੋਂ ਪਾਰਟੀਸ਼ਨ ਹੋ ਕੇ ਉਧਰੋਂ ਸਾਰਾ ਕੁਛ ਆਇਆ, ਉਦੋਂ ਬਾਕੀ ਯੂਨੀਵਰਸਿਟੀ ਤਾਂ ਬਹੁਤ ਲੇਟ ਬਣੀਆਂ, GNDU 1965 ਦੇ ਵਿੱਚ ਬਣੀ, ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵੀ ਇਹਦੇ ਨੇੜੇ ਤੇੜੇ ਬਣੀ ਜਾ ਕੇ। ਸੋ ਇਹ ਜਿਹੜੀਆਂ ਗੱਲ ਹੈ ਜਿਹੜੀ ਰਿਸਰਚ ਵਾਲੀ, ਉਹ ਉਦਾਂ ਦਾ ਅਕਾਡੈਮਿਕ ਜਿਹੜਾ ਮਾਹੌਲ ਉਹ ਰਿਹਾ ਹੀ ਨਹੀਂ, ਉਹਦੇ ਕਾਰਨ ਹੁਣ ਪੋਲੀਟੀਕਲ ਵੀ ਨੇ, ਉਹਦੇ ਕਾਰਨ ਇਹ ਵੀ ਨੇ ਕਿ ਇੱਕ ਬੇਗਾਨਗੀ ਦਾ ਅਹਿਸਾਸ ਰਹਿੰਦਾ। ਇਹਦਾ ਨਾਂ ਪੰਜਾਬ ਹੋਣ ਦੇ ਬਾਵਜੂਦ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਖਾਸ ਕਰਕੇ ਸਟੂਡੈਂਟ ਨੇ, ਪੰਜਾਬ ਦੇ ਟੀਚਰ ਨੇ, ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਇਹ ਓਪਰੀ ਯੂਨੀਵਰਸਿਟੀ ਹੈ। ਹਾਲਾਂਕਿ ਜਿਹੜਾ ਜਿੱਦਾਂ ਮੈਂ ਦੱਸਿਆ ਕਿ ਬਾਰਡਰ ਤੱਕ ਅਬੋਹਰ ਫਾਜ਼ਿਲਕਾ ਜਿਹੜੇ ਤੱਕ ਕਾਲਜ ਇਹਦੇ ਨਾਲ ਜਿਹੜੇ ਅਫੀਲੀਏਟਡ ਨੇ, ਉੱਥੋਂ ਦੇ ਸਟੂਡੈਂਟ ਕੈਂਪਸ ਦੇ ਵਿੱਚ ਆ ਕੇ ਪੜ੍ਹਦੇ ਨੇ, ਤੇ ਪਰ ਇਸ ਪਾਸੇ ਵੱਲ ਜਿਹੜਾ ਹੈਗਾ ਕੋਈ ਕਿਤੇ ਨਾ ਇਹਦਾ ਆਇਆ ਨੀ ਅਜੇ ਤੱਕ। ਠੀਕ ਹੈ, ਕੁਛ ਜਿਹੜੇ ਜਿੱਦਾਂ ਮੈਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ ਹੈ ਜਾਂ ਖੈਰ ਜਿਹੜੇ ਚੀਫ ਜਸਟਿਸ ਆਫ ਇੰਡੀਆ ਰਹੇ ਹੈ ਉਹ ਇਸ ਯੂਨੀਵਰਸਿਟੀ ਦੀ ਪ੍ਰੋਡਕਟ ਨੇ, ਤੇ ਇੱਦਾਂ ਦੇ ਹੈਗੇ ਕੁਛ ਅਲੂਮਨੀਸ ਦੀ ਆਪਾਂ ਜਿਹੜੇ ਉਹ ਆਪਾਂ ਗੱਲ ਕਰ ਸਕਦੇ ਹਾਂ। ਤੇ ਇੱਕ ਗੱਲ ਮੈਂ ਇੱਥੇ ਹੋਰ ਕਰਨੀ ਬਹੁਤ ਜ਼ਰੂਰੀ ਸਮਝਾਂਗਾ ਕਿ ਇਹ ਵੀ ਇਸ ਯੂਨੀਵਰਸਿਟੀ ਦੇ ਨੂੰ ਜਿਹੜਾ ਇਸ ਗੱਲ ਦਾ ਇੱਕ ਕਲੰਕ ਜਿਹੜਾ ਹੈਗਾ ਜਾਂਦਾ ਹੈ ਕਿ ਇਸ ਵੇਲੇ ਜਿੰਨੇ ਵੀ ਗੈਂਗਸਟਰ ਨੇ ਉਹ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਸਮੇਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਜਾਂ ਕੈਂਪਸ ਦੇ ਵਿੱਚ ਰਹੇ ਨੇ। ਕਈ ਗੈਂਗਸਟਰ ਤਾਂ ਕੈਂਪਸ ਦੀਆਂ ਸਟੂਡੈਂਟ ਯੂਨੀਅਨ ਦੇ ਲੜਾਈਆਂ ਚੋਂ ਨਿਕਲੇ ਹੋਏ ਨੇ, ਇਹ ਵੀ ਜਦੋਂ ਤੁਸੀਂ ਪਿੱਛੇ ਪਿਛੋਕੜ ਝਾਤ ਮਾਰੋਗੇ। ਤੇ ਇਹ ਇੱਕ ਸਗੋਂ ਇਸ ਪਾਸੇ ਇੱਕ ਨੈਗੇਟਿਵ ਪਾਸੇ ਜ਼ਰੂਰ ਜਿਹੜਾ ਇਹਦਾ ਨਾਂ ਜਿਹੜਾ ਉਹ ਜਾਂਦਾ। ਇੱਕ ਵਾਰੀ ਕਿਸੇ ਨੇ ਟਿੱਪਣੀ ਕੀਤੀ ਸੀ ਕਿਸੇ ਵਿਦਵਾਨ ਨੇ, ਉਹ ਵਿਦਵਾਨ ਆਪ ਪੰਜਾਬੀ ਯੂਨੀਵਰਸਿਟੀ ਦੇ ਨਾਲ ਪਟਿਆਲੇ ਦੇ ਨਾਲ ਸੰਬੰਧਿਤ ਸੀਗਾ, ਤੇ ਉਹ ਕਹਿੰਦਾ ਵੀ ਪੰਜਾਬੀ ਯੂਨੀਵਰਸਿਟੀ ਨੇ ਕਲਾਕਾਰ ਪੈਦਾ ਕੀਤੇ ਨੇ ਵੱਡੇ, ਤੇ ਪੰਜਾਬ ਯੂਨੀਵਰਸਿਟੀ ਨੇ ਗੈਂਗਸਟਰ ਪੈਦਾ ਕੀਤੇ ਨੇ। ਪਰ ਉਹ ਟਿੱਪਣੀ ਥੋੜੀ ਚੁਭਦੀ ਸੀ, ਪਰ ਜਦੋਂ ਸਾਰਾ ਝਾਤ ਮਾਰ ਕੇ ਦੇਖਿਆ ਤਾਂ ਉਹ ਲੱਗਦਾ ਸੀ ਕਿ ਉਹਦੀ ਗੱਲ ਕੁਛ ਹੱਦ ਤੱਕ ਜਿਹੜੀ ਹੈ ਉਹ ਠੀਕ ਵੀ ਹੈ। ਹੁਣ ਜਿਵੇਂ ਗੁਰਦਾਸ ਮਾਨ ਵਰਗੇ ਕਲਾਕਾਰ ਜਾਂ ਇੱਦਾਂ ਦੇ ਉਹ ਉੱਥੋਂ ਨਿਕਲੇ, ਤੇ ਹਾਲਾਂਕਿ ਚਲੋ ਸਰਤਾਜ ਇਸ ਯੂਨੀਵਰਸਿਟੀ ਦੀ ਪ੍ਰੋਡਕਟ ਹੈ, ਆਪਾਂ ਇਹਨੂੰ ਇੱਦਾਂ ਤਾਂ ਨਹੀਂ ਬਿਲਕੁਲ ਲਕੀਰ ਮਾਰ ਕੇ ਤਾਂ ਨਹੀਂ ਗੱਲ ਕਹਿ ਸਕਦੇ, ਤੇ ਪਰ ਇਸ ਪਾਸੇ ਵੀ ਜਿਹੜਾ ਹੈਗਾ ਇੱਥੇ ਲੜਾਈ ਝਗੜਿਆਂ ਵਾਲਾ ਕੰਮ, ਗੋਲੀਆਂ ਚੱਲਣ ਵਾਲਾ ਕੰਮ, ਕਤਲਾਂ ਵਾਲਾ ਕੰਮ, ਇਹ ਇੱਥੇ ਜਿਹੜਾ ਹੈ ਉਹ ਜ਼ਿਆਦਾ ਰਿਹਾ, ਖਾਸ ਕਰਕੇ ਵਿਦਿਆਰਥੀ ਚੋਣਾਂ ਦੇ ਕੰਟੈਕਸਟ ਦੇ ਵਿੱਚ। ਹਾਂਜੀ,
1: ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਬਹੁਤ ਬਹੁਤ।
0: ਹਾਂਜੀ ਹਾਂਜੀ,
1: ਅਸੀਂ ਪ੍ਰੀਤਮ ਸਿੰਘ ਰੁਪਾਲ ਜੀ ਗੱਲ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀਗੇ, ਔਰ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Ayushman Khurana and you're listening to Radio Hanji.

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅਤੇ ਸ਼ੁਕਰਾਨੇ ਵਜੋਂ ਚਿਹਰੇ 'ਤੇ ਹੋਊਗੀ ਮੁਸਕਰਾਹਟ ਜੋ ਤੂੰ ਸਾਨੂੰ ਦਿੱਤਾ, ਉਹਦੇ ਵਿੱਚ ਆਪਾਂ ਖੁਸ਼ ਹਾਂ। ਜੋ ਤੂੰ ਸਾਨੂੰ ਦਿੱਤਾ ਉਹਦੇ ਲਈ ਆਪਾਂ ਤੇਰਾ ਕੋਟਨ ਕੋਟ ਸ਼ੁਕਰਾਨਾ ਕਰਦੇ ਹਾਂ, ਅਤੇ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ, ਇਹ ਸ਼ੁਕਰਾਨਾ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਬੰਟੀ ਜਦੋਂ ਘਰ ਪਹੁੰਚਿਆ ਤਾਂ ਮਾਂ ਪਹਿਲਾਂ ਹੀ ਗੁੱਸੇ ਦੇ ਵਿੱਚ ਬੈਠੀ ਸੀ। ਮਾਂ ਨੇ ਘਰ ਵੜਦੇ ਚੰਗੀਆਂ ਸੁਣੀਆਂ ਸੁਣਾਈਆਂ, ਅੱਜ ਦੇ ਦਿਨ 'ਤੇ ਤੈਨੂੰ ਲੇਟ ਨਹੀਂ ਸੀ ਹੋਣਾ ਚਾਹੀਦਾ, ਤੂੰ ਯਾਰਾਂ ਦੋਸਤਾਂ ਦੇ ਨਾਲ ਬਸ ਖੇਡਦਾ ਰਿਹਾ ਕਰ, ਪਤਾ ਨਹੀਂ ਇਸ ਫੋਨ ਦੇ ਵਿੱਚੋਂ ਤੂੰ ਕੀ ਕੱਢਣਾ, ਘਰ ਬਾਹਰ ਜਦੋਂ ਵੇਖੋ ਫੋਨ ਦੇ ਉੱਤੇ ਲੱਗਾ ਰਹਿੰਦਾ। ਚੱਲ ਅੱਗੋਂ ਪਿੱਛੋਂ ਤਾਂ ਠੀਕ ਹੈ, ਅੱਜ ਤੈਨੂੰ ਪਤਾ ਨਾ, ਤੈਨੂੰ ਪਤਾ ਤੇਰੇ ਪਿਓ ਦਾ ਜਨਮ ਦਿਨ, ਅੱਜ ਤੇ ਸਮੇਂ ਸਿਰ ਘਰ ਆ ਜਾਣਾ, ਅਤੇ ਨਾਲੇ ਤੈਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਪੱਕੀ ਕਰਕੇ ਭੇਜਿਆ ਸੀ ਸਵੇਰੇ, ਫਿਰ ਵੀ ਤੂੰ ਲੇਟ ਆ, ਕੋਈ ਅਸਰ ਨਹੀਂ ਤੇਰੇ ਉੱਤੇ, ਜੋ ਤੈਨੂੰ ਮਰਜ਼ੀ ਕਹੀ ਜਾਓ, ਸ਼ਰਮੇ ਤੂੰ ਇੱਕ ਨੰਬਰ, ਤਾਂ ਮੇਰਾ ਸਿਰ ਦੁਖਣੇ ਲਾ ਦਿੱਤਾ ਤੂੰ। ਆਪਣਾ ਫੋਨ ਵੇਖਿਆ ਕਿੰਨੀ ਵਾਰ ਤੈਨੂੰ ਮੈਂ ਫੋਨ ਕੀਤਾ, ਮੈਂ ਹੁਣ ਘਰ ਦੇ ਕੰਮ ਕਾਰ ਕਰਾਂ ਜਾਂ ਤੈਨੂੰ ਫੋਨ ਕਰ ਜਾਵਾਂ, ਹੁਣ ਤੇਰੇ ਕੋਲ 3600 ਬਹਾਨੇ ਹੋਣਗੇ, ਜੋ ਮਰਜ਼ੀ ਕਹੀ ਜਾ, ਪਰ ਗੱਲ ਇਹ ਹੈ ਕਿ ਤੂੰ ਮੇਰਾ ਮੂਡ ਖਰਾਬ ਕਰ ਦਿੱਤਾ, ਤੂੰ ਮੇਰਾ ਸਾਰਾ ਦਿਨ ਖਰਾਬ ਕਰ ਦਿੱਤਾ। ਬੰਟੀ ਕੁਛ ਕਹਿਣਾ ਚਾਹ ਰਿਹਾ ਸੀ ਪਰ ਮਾਂ ਨੇ ਸੁਣਨਾ ਹੀ ਨਹੀਂ ਚਾਹਿਆ, ਉਹਨੇ ਸਿਰਫ ਆਪਣੀਆਂ ਸੁਣਾਈਆਂ। ਅਤੇ ਬੰਟੀ ਚੁੱਪ ਚਾਪ ਟੀਵੀ ਵਾਲੇ ਪਾਸੇ ਨੂੰ ਤੁਰ ਪਿਆ, ਅਤੇ ਮਾਂ ਰਸੋਈ ਦੇ ਵਿੱਚ, ਅਤੇ ਪਿੱਛੋਂ ਆਵਾਜ਼ ਆਈ, ਹੁਣ ਐਵੇਂ ਇੱਥੇ ਨਾ ਬੈਠਾ ਰਹੀ, ਜਿਹੜੇ ਕੋਈ ਚਾਰ ਕੰਮ ਕਰਨ ਵਾਲੇ ਆ ਉਹ ਕਰ ਲਾ, ਸ਼ਾਮ ਦੀ ਤਿਆਰੀ ਕਰ ਲਾ, ਹੁਣ ਇੱਥੇ ਫੇਰ ਨਾ ਫੋਨ ਦੇ ਵਿੱਚ ਵੜ ਜਾਈ। ਟੀਵੀ ਦੇ ਅੱਗੇ ਬੈਠੇ ਦਾਦੇ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ, ਪੈਰੀਂ ਹੱਥ ਲਾਏ, ਅਤੇ ਦਾਦੇ ਨੇ ਬੜੇ ਬੜੇ ਪਿਆਰ ਦੇ ਨਾਲ ਆਸ਼ੀਰਵਾਦ ਦਿੱਤਾ, ਬੜੇ ਪਿਆਰ ਦੇ ਨਾਲ ਉਹਦੇ ਚਿਹਰੇ ਵੱਲ ਤੱਕਿਆ, ਜਿੱਦਾਂ ਨਜ਼ਰਾਂ ਹੀ ਨਜ਼ਰਾਂ 'ਚ ਕਹਿ ਰਹੇ ਹੋਣ ਕਿ ਪੁੱਤ ਕੋਈ ਨਹੀਂ, ਮਾਵਾਂ ਝਿੜਕਦੀਆਂ ਹੀ ਹੁੰਦੀਆਂ, ਉਹਨਾਂ ਦੀਆਂ ਝਿੜਕਾਂ ਦੇ ਵਿੱਚ ਵੀ ਪਿਆਰ ਹੁੰਦਾ, ਅਤੇ ਜਿਵੇਂ ਨਜ਼ਰਾਂ ਹੀ ਨਜ਼ਰਾਂ ਦੇ ਵਿੱਚ ਕਹਿ ਰਹੇ ਹੋਣ ਕਿ ਕੋਈ ਨਹੀਂ ਤੂੰ ਮੈਨੂੰ ਦੱਸ ਕੀ ਹੋਇਆ। ਅਤੇ ਜਿੱਦਾਂ ਇਹ ਟੈਲੀਪੈਥੀ ਸ਼ਾਇਦ ਬੰਟੀ ਪਹਿਲਾਂ ਹੀ ਸਮਝਦਾ ਸੀ ਕਿ ਇਸ ਘਰ ਦੇ ਵਿੱਚ ਜੇਕਰ ਗੁੱਸੇ 'ਚ ਮੇਰੀ ਕਿਸੇ ਨੇ ਸੁਣਨੀ ਆ ਤਾਂ ਦਾਦੇ ਨੇ ਸੁਣਨੀ। ਹੌਲੀ ਦੇਣੀ ਕੋਲ ਆ ਕੇ ਬਹਿ ਗਿਆ, ਦਾਦਾ ਜੀ ਇੱਕ ਸਵਾਲ ਪੁੱਛਾਂ, ਭਲਾ ਦੁਆਵਾਂ ਜ਼ਿਆਦਾ ਲੱਗਦੀਆਂ ਕਿ ਬਦਦੁਆਵਾਂ ਜ਼ਿਆਦਾ ਲੱਗਦੀਆਂ, ਕਿਹੜੀ ਚੀਜ਼ ਜ਼ਿਆਦਾ ਅਸਰ ਕਰਦੀ ਹੈ? ਅਤੇ ਦਾਦੇ ਨੇ ਚੁੱਪ ਚਾਪ ਫੇਰ ਚਿਹਰੇ ਵੱਲ ਵੇਖਿਆ, ਜਿੱਦਾਂ ਕਹਿ ਰਹੇ ਹੁਣ ਹੋਇਆ ਕੀ ਅੱਜ ਤੇਰੇ ਨਾਲ, ਦੱਸ ਤਾਂ ਸੀ। ਅਤੇ ਬੰਟੀ ਨੇ ਕਹਾਣੀ ਸ਼ੁਰੂ ਕੀਤੀ, ਮੈਂ ਮੰਮੀ ਦੇ ਕਹਿਣ ਦੇ ਮੁਤਾਬਿਕ ਬੜੀ ਕਾਲੀ ਕਾਲੀ ਆ ਹੀ ਰਿਹਾ ਸੀ ਘਰ ਨੂੰ, ਮੈਂ ਸਮੇਂ ਸਿਰ ਪਹੁੰਚ ਜਾਣਾ ਸੀ, ਪਰ ਹੋਇਆ ਕੁਛ ਇੱਦਾਂ ਕਿ ਮੈਂ ਇੱਕ ਬਜ਼ੁਰਗ ਔਰਤ ਦੇ ਵਿੱਚ ਟਕਰਾ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹਦੇ ਹੱਥ ਦੇ ਵਿੱਚ ਟੇਕਵੇ ਆ ਖਾਣਾ ਵਾ, ਉਹਦਾ ਸਾਰਾ ਖਾਣਾ ਡੁੱਲ ਗਿਆ, ਉਹਨੇ ਮੇਰੇ ਵੱਲ ਵੇਖਿਆ ਤੱਕ ਨਹੀਂ, ਉਹ ਆਪਣੇ ਖਾਣੇ ਵੱਲ ਵੇਖ ਕੇ ਮੈਨੂੰ ਗਾਲਾਂ ਕੱਢਣ ਲੱਗ ਪਈ, ਗੁੱਸੇ ਹੋਣ ਲੱਗ ਪਈ, ਬਦਦੁਆਵਾਂ ਦੇਣ ਲੱਗ ਪਈ। ਉਹਨੇ ਉਹ ਖਾਣਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਡੱਬਾ ਟੁੱਟ ਚੁੱਕਾ ਸੀ, ਹੁਣ ਕੋਈ ਫਾਇਦਾ ਨਹੀਂ ਸੀ ਉਹ ਖਾਣੇ ਨੂੰ ਇਕੱਠਾ ਕਰਨ ਦਾ। ਉਹਦੀਆਂ ਗੱਲਾਂ ਤੋਂ
ਇਦਾਂ ਲੱਗ ਰਿਹਾ ਸੀ ਜਿੱਦਾਂ ਘਰ ਦੇ ਵਿੱਚ ਜਾਂ ਫਿਰ ਉਹ ਆਪ ਬਹੁਤ ਭੁੱਖੀ ਹੋਵੇ, ਘਰ ਦੇ ਵਿੱਚ ਕੋਈ ਸ਼ਾਇਦ ਉਹਦਾ ਇੰਤਜ਼ਾਰ ਕਰ ਰਿਹਾ ਹੋਵੇ ਜਿਹਦੇ ਲਈ ਉਹਨੇ ਖਾਣਾ ਲੈ ਕੇ ਜਾਣਾ ਸੀ, ਜਿਹਨੂੰ ਸ਼ਾਇਦ ਬਹੁਤ ਭੁੱਖ ਲੱਗੀ ਹੋਵੇ ਅਤੇ ਉਹ ਵੀ ਫੋਨ 'ਤੇ ਲੱਗੀ ਕਾਹਲੀ ਕਾਹਲੀ ਦੇ ਵਿੱਚ, ਪਤਾ ਨਹੀਂ ਕਦੋਂ ਮੇਰੇ ਵਿੱਚ ਟੱਕਰ ਆ ਗਈ ਅਤੇ ਮੈਨੂੰ ਵੀ ਨਹੀਂ ਪਤਾ ਲੱਗਾ, ਮੈਂ ਵੀ ਸ਼ਾਇਦ ਮੰਮੀ ਦਾ ਫੋਨ ਚੈੱਕ ਕਰਦਾ ਕਰਦਾ ਉਹਦੇ 'ਚ ਵੱਜਾ, ਪਰ ਉਹਨੇ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ, ਮੈਨੂੰ ਲੱਗਾ ਕਿ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਸੋ ਮੈਂ ਜਿਹੜਾ ਘਰ ਦੇ ਲਈ ਖਾਣਾ ਲੈ ਕੇ ਆ ਰਿਹਾ ਸੀ, ਮੈਂ ਉਸ ਬਜ਼ੁਰਗ ਔਰਤ ਨੂੰ ਔਫਰ ਕਰ ਦਿੱਤਾ। ਉਹਨੇ ਜਦੋਂ ਵੇਖਿਆ ਕਿ ਮੈਂ ਉਹਨੂੰ ਆਪਣਾ ਖਾਣਾ ਦੇ ਦਿੱਤਾ, ਅਤੇ ਸ਼ਾਇਦ ਉਨੀ ਦੇਰ ਤੱਕ ਉਹ ਆਪਣਾ ਗੁੱਸਾ ਸ਼ਾਂਤ ਵੀ ਕਰ ਪਾਈ ਹੋਵੇ, ਉਹਨੇ ਫਿਰ ਮੈਨੂੰ ਰੱਜ ਕੇ ਦੁਆਵਾਂ ਦਿੱਤੀਆਂ ਬੜੇ ਪਿਆਰ ਦੇ ਨਾਲ। ਉਹਨੇ ਮੈਨੂੰ ਮਾਫ਼ ਵੀ ਕੀਤਾ ਅਤੇ ਉਹ ਇੰਨੀ ਕੁ ਕਾਹਲੀ 'ਚ ਸੀ ਕਿ ਬਹੁਤੀ ਗੱਲ ਵੀ ਨਹੀਂ ਹੋਈ। ਉਹਨੇ ਮਨਾ ਤਾਂ ਬਹੁਤ ਕੀਤਾ ਪਰ ਉਹਦੇ ਕੋਲ ਵੀ ਸ਼ਾਇਦ ਚਾਰਾ ਨਹੀਂ, ਖਾਣਾ ਫੜ ਕੇ ਦਵਾ ਦਵਾ ਜਾਣ ਲੱਗੀ, ਮੈਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ ਪਰ ਬੰਦਾ ਤਾਂ ਮੇਰਾ ਹੀ ਸੀ, ਮੈਂ ਹੀ ਉਹਦੀ ਰੋਟੀ ਡੋਲੀ। ਫਿਰ ਦੁਬਾਰਾ ਤੋਂ ਮੈਨੂੰ ਰੋਟੀ ਔਰਡਰ ਕਰਨੀ ਪਈ, ਇਸੇ ਚੱਕਰ ਦੇ ਵਿੱਚ ਮੈਂ ਥੋੜ੍ਹਾ ਲੇਟ ਹੋ ਗਿਆ ਪਰ ਮਾਂ ਤਾਂ ਮੇਰੀ ਸੁਣਨਾ ਹੀ ਨਹੀਂ ਚਾਹ ਰਹੀ। ਦਾਦੇ ਨੇ ਮੁਸਕਰਾ ਕੇ ਕਿਹਾ, ਕੋਈ ਗੱਲ ਨਹੀਂ ਪੁੱਤ, ਮਾਵਾਂ ਦੀਆਂ ਬਦਦੁਆਵਾਂ ਨਹੀਂ ਕਦੀ ਲੱਗਦੀਆਂ, ਸਿਆਣੇ ਕਹਿੰਦੇ ਨੇ ਮਾਂ ਜੋ ਮਰਜ਼ੀ ਕਹੀ ਜਾਵੇ ਪਰ ਉਹਦੀ ਹਮੇਸ਼ਾ ਦੁਆ ਹੀ ਲੱਗਦੀ ਹੈ, ਉਹਦੇ ਬੱਚੇ ਨੂੰ ਬਦਦੁਆ ਲੱਗ ਹੀ ਨਹੀਂ ਸਕਦੀ। ਵਜ੍ਹਾ ਇਹ ਕਿ ਉਹਦੀ ਭਾਵਨਾ ਬਦਦੁਆਵਾਂ ਵਾਲੀ ਨਹੀਂ ਹੁੰਦੀ, ਬੱਚੇ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਉਹਦੀ ਭਾਵਨਾ ਹਮੇਸ਼ਾ ਸੱਚੀ ਹੁੰਦੀ ਹੈ ਅਤੇ ਜਿੱਥੇ ਭਾਵਨਾ ਬਦਦੁਆ ਜਾਂ ਦੁਆ ਇਸੇ ਚੀਜ਼ ਦੇ ਉੱਤੇ ਨਿਰਭਰ ਕਰਦੀ ਹੈ ਕਿ ਤੁਹਾਡੀ ਪਿੱਛੇ ਬਿਰਤੀ ਕਿੱਦਾਂ ਦੀ ਹੈ, ਭਾਵਨਾ ਕਿੱਦਾਂ ਦੀ ਹੈ। ਇਸ ਵਜ੍ਹਾ ਕਰਕੇ ਪਹਿਲੀ ਗੱਲ ਤਾਂ ਮਾਂ ਦੀਆਂ ਬਦਦੁਆਵਾਂ ਇੱਕ ਪਾਸੇ ਰੱਖਦੇ, ਮਾਂ ਮਾੜਾ ਚੰਗਾ ਬੋਲਦੀ ਹੈ, ਮਾਂ ਗਾਲਾਂ ਕੱਢਦੀ ਹੈ ਪਰ ਉਹ ਹਮੇਸ਼ਾ ਬੱਚੇ ਦੀ ਭਲਾਈ ਲਈ ਕਰਦੀ। ਕਦੇ ਵੀ ਕੋਈ ਮਾਂ ਇਹ ਨਹੀਂ ਚਾਹੁੰਦੀ ਕਿ ਜੋ ਗਲਤ ਕਹਿ ਰਹੀ ਆਪਣੇ ਬੱਚੇ ਦੇ ਲਈ ਉਹ ਉਸੇ ਤਰੀਕੇ ਦੇ ਨਾਲ ਗਲਤ ਹੋ ਜਾਵੇ, ਦਿਲੋਂ ਇਹ ਨਹੀਂ ਚਾਹ ਰਹੀ ਹੁੰਦੀ। ਸੋ ਇਸ ਕਰਕੇ ਇਹ ਤਾਂ ਕੋਈ ਮੈਨੇ ਹੀ ਨਹੀਂ ਰੱਖਦਾ ਅਤੇ ਉਹੀ ਹੋਇਆ। ਇੰਨੀ ਦੇਰ ਨੂੰ ਮਾਂ ਨੇ ਲਿਆ ਕੇ ਪਾਣੀ ਦਾ ਗਲਾਸ

ਮਾਂ ਦੀਆਂ ਗਾਲਾਂ ਦਾ ਤੇ ਕੋਈ ਕੋਈ ਕਿਸੇ ਕਿਸਮ ਦਾ ਗੁੱਸਾ ਗਿਲਾ ਨਹੀਂ ਕਰੀਦਾ। ਰਹੀ ਗੱਲ ਅੱਜ ਦੇ ਵਰਤਾਰੇ ਦੀ ਜੋ ਤੇਰੇ ਨਾਲ ਹੋਇਆ, ਪਹਿਲੀ ਗੱਲ ਤਾਂ ਤੂੰ ਬਹੁਤ ਚੰਗਾ ਕੀਤਾ, ਮੈਨੂੰ ਫਖਰ ਹੈ ਤੇਰੇ ਉੱਤੇ। ਤੂੰ ਉਸ ਔਰਤ ਦੀ ਮਦਦ ਕਰਕੇ ਆਇਆ, ਪਰ ਮੈਂ ਦਾਦਾ ਜੀ ਇਹ ਜਾਣਨਾ ਚਾਹੁੰਦਾ ਕਿ ਮੈਨੂੰ ਫਿਰ ਉਹਦੀਆਂ ਦੁਆਵਾਂ ਲੱਗੀਆਂ ਜਾਂ ਬਾਦ ਦੁਆਵਾਂ। ਮੈਂ ਕੱਲ੍ਹ ਕਥਾ ਸੁਣ ਰਿਹਾ ਸੀ, ਉਹਦੇ ਵਿੱਚ ਕਹਿੰਦੇ ਨੇ ਕਿ ਬਜ਼ੁਰਗਾਂ ਦੀਆਂ ਬਦਵਾਵਾਂ ਨਹੀਂ ਲਈਦੀਆਂ। ਜਾਣੇ ਅਣਜਾਣੇ ਕਿਸੇ ਦੇ ਮੂੰਹੋਂ ਤੁਹਾਡੇ ਲਈ ਜੋ ਨਿਕਲਦਾ ਉਹ ਤੁਹਾਡੇ ਤੱਕ ਪਹੁੰਚਦਾ, ਤੁਹਾਡੇ 'ਤੇ ਅਸਰ ਕਰਦਾ। ਅਤੇ ਮੈਂ ਰਸਤੇ 'ਚ ਆਉਂਦਾ ਇਹੀ ਸੋਚ ਰਿਹਾ ਸੀ ਕਿ ਫਿਰ ਮੇਰੇ ਉੱਤੇ ਉਹਦੀਆਂ ਗਾਲਾਂ ਅਸਰ ਕਰਨਗੀਆਂ ਜਾਂ ਉਹਨੇ ਬਾਅਦ 'ਚ ਜੋ ਮੈਨੂੰ ਦੁਆਵਾਂ ਦਿੱਤੀਆਂ ਉਹ ਅਸਰ ਕਰਨਗੀਆਂ। ਵੈਸੇ ਸਵਾਲ ਬੜਾ ਵੱਡਾ, ਪਰ ਇਹਦਾ ਜਵਾਬ ਸ਼ਾਇਦ ਤੇਰੀਆਂ ਗੱਲਾਂ 'ਚ ਹੀ ਲੁਕਿਆ ਪੁੱਤ। ਦਾਦੇ ਨੇ ਬੜੇ ਪਿਆਰ ਦੇ ਨਾਲ ਸਮਝਾਇਆ, ਵੇਖ ਜਿੱਦਾਂ ਮਾਂ ਦੀਆਂ ਬਦਦੁਆਵਾਂ ਵੀ ਬੱਚੇ ਦੇ ਉੱਤੇ ਬਦਦੁਆਵਾਂ ਬਣ ਕੇ ਨਹੀਂ ਲੱਗਦੀਆਂ। ਇਸੇ ਤਰ੍ਹਾਂ ਦੇ ਨਾਲ ਦੁਨੀਆਂ ਦੇ ਵਿੱਚ ਵਿਚਰਦਿਆਂ ਕਦੀ ਵੀ ਕਿਸੇ ਦੇ ਨਾਲ ਤੁਹਾਡੇ ਬੋਲ ਕਬੋਲ ਹੁੰਦੇ ਆ, ਕੋਈ ਤੁਹਾਡੇ ਲਈ ਚੰਗਾ ਮਾੜਾ ਬੋਲਦਾ ਤਾਂ ਨਿਰਭਰ ਕਰਦਾ ਕਿ ਤੁਸੀਂ ਕੀ ਰਿਸੀਵ ਕੀਤਾ, ਤੇਰੇ ਮਨ ਨੇ ਕੀ ਮਹਿਸੂਸ ਕੀਤਾ। ਜਦੋਂ ਔਰਤ ਦਾ ਤੂੰ ਉਹ ਖਾਣਾ ਡੋਲਿਆ ਤਾਂ ਤੇਰੀ ਕੋਈ ਇੱਦਾਂ ਦੀ ਬਿਰਤੀ ਨਹੀਂ ਸੀ ਕਿ ਮੈਂ ਜਾਣ ਬੁੱਝ ਕੇ ਉਹਦਾ ਖਾਣਾ ਡੋਲਣਾ। ਇਸ ਕਰਕੇ ਜਦੋਂ ਉਹ ਤੈਨੂੰ ਗਾਲ ਮੰਦਾ ਕਰ ਵੀ ਰਹੀ ਹੋਊਗੀ, ਉਸ ਸਮੇਂ ਵੀ ਤੇਰੇ ਮਨ ਦੇ ਵਿੱਚ ਇਹੋ ਹੀ ਚੱਲ ਰਿਹਾ ਹੋਊ ਕਿ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤਾਂ ਜਾਣ ਬੁੱਝ ਕੇ ਨਹੀਂ ਕੀਤਾ। ਤੇਰੇ ਅੰਦਰ ਗਿਲਟ ਤਾਂ ਨਹੀਂ ਹੋਊਗਾ। ਅਤੇ ਜਦੋਂ ਉਹਨੇ ਤੈਨੂੰ ਦੁਆਵਾਂ ਦਿੱਤੀਆਂ ਉਸ ਸਮੇਂ ਤੈਨੂੰ ਚੰਗਾ ਲੱਗਾ, ਤੇਰੇ ਮਨ ਨੂੰ ਚੰਗਾ ਲੱਗਾ, ਜਾਂ ਫਿਰ ਉਹਦੇ ਮਨ ਨੂੰ ਬਹੁਤ ਚੰਗਾ ਲੱਗਾ ਕਿ ਤੂੰ ਉਹਨੂੰ ਖਾਣਾ ਦੇ ਦਿੱਤਾ। ਇਸ ਕਰਕੇ ਦੁਆਵਾਂ ਤਾਂ ਤੈਨੂੰ ਲੱਗਣੀਆਂ, ਪਰ ਜਿਹੜੀਆਂ ਉਹਦੀਆਂ ਬਦਦੁਆਵਾਂ ਜੇ ਉਹਨੇ ਦਿੱਤੀਆਂ ਵੀ, ਅਤੇ ਤੇਰੀ ਉਹਦੇ ਪਿੱਛੇ ਕੋਈ ਭਾਵਨਾ ਇੱਦਾਂ ਦੀ ਨਹੀਂ ਸੀ ਕਿ ਤੂੰ ਜਾਣ ਬੁੱਝ ਕੇ ਉਹਦਾ ਨੁਕਸਾਨ ਕੀਤਾ। ਸੋ ਕੁੱਲ ਮਿਲਾ ਕੇ ਕਿਸੇ ਦੀ ਦੁਆ ਲੱਗਣੀ ਜਾਂ ਬਦਦੁਆ ਲੱਗਣੀ ਇਹ ਨਿਰਭਰ ਕਰਦਾ ਵਾ ਉਹਦੇ ਪਿੱਛੇ ਕਿਸੇ ਦੀ ਬਿਰਤੀ ਕੀ ਆ, ਉਹਦੇ ਪਿੱਛੇ ਕਿਸੇ ਦੀ ਭਾਵਨਾ ਕੀ ਹੈ। ਪਰ ਹਾਂ, ਜੇ ਨਿੱਤ ਦਿਨ ਆਪਾਂ ਕਿਸੇ ਕੋਲੋਂ ਬਦਦੁਆਵਾਂ ਲੈਣੀਆਂ ਸ਼ੁਰੂ ਕਰ ਦਈਏ ਤਾਂ ਫਿਰ ਹੌਲੀ ਹੌਲੀ ਹੌਲੀ ਹੌਲੀ ਤੁਹਾਡਾ ਪਾਣੀ ਗੰਦਲਾ ਹੋ ਹੀ ਜਾਂਦਾ। ਮੰਨ ਲਾ ਇਹ ਗਲਾਸ ਪਾਣੀ ਦਾ, ਇਹਦੇ ਵਿੱਚ ਤੂੰ ਚੁਟਕੀ ਇੱਕ ਲਿਆ ਕੇ ਖੇਹ ਪਾ ਦੇ ਅਤੇ ਉਹਦੇ ਨਾਲ ਕੋਈ ਅਸਰ ਨਹੀਂ ਹੋਣਾ, ਕੋਈ ਫਰਕ ਨਹੀਂ ਪੈਣਾ, ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਪਾਣੀ ਦੇ ਵਿੱਚ ਕਿਸੇ ਨੇ ਮਿੱਟੀ ਪਾਈ ਆ, ਖੇਹ ਪਾਈ ਹੈ। ਪਰ ਜੇ ਤੂੰ ਹਰ ਰੋਜ਼ ਹੀ ਭਰ ਭਰ ਕੇ ਚੁਟਕੀਆਂ ਪਾਉਣੀਆਂ ਸ਼ੁਰੂ ਕਰ ਦੇਵੇਂ ਤਾਂ ਫਿਰ ਉਹ ਸਾਫ਼ ਦਿਖਣਾ ਸ਼ੁਰੂ ਹੋ ਜਾਊਗਾ, ਫਿਰ ਉਹ ਪਾਣੀ ਗੰਦਲਾ ਹੋ ਜਾਊਗਾ। ਇੱਕ ਸਮਾਂ ਆਊਗਾ ਜਦੋਂ ਉਹ ਪੀਣ ਲਾਇਕ ਹੀ ਨਹੀਂ ਰਹੂਗਾ। ਇਸੇ ਤਰ੍ਹਾਂ ਸਾਡਾ ਮਨ ਹੈ। ਸਭ ਤੋਂ ਵੱਡੀ ਗੱਲ ਹੈ ਕਿ ਤੈਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੈ, ਅਤੇ ਇਨਸਾਨ ਨੂੰ ਜਿੰਨਾ ਚਿਰ ਇਸ ਗੱਲ ਦਾ ਅਹਿਸਾਸ ਰਹਿੰਦਾ ਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਜਿੰਨਾ ਚਿਰ ਇਸ ਗੱਲ ਦਾ ਅਹਿਸਾਸ ਰਹਿੰਦਾ ਕਿ ਮੈਂ ਕਿਸੇ ਕੋਲੋਂ ਬਦਦੁਆ ਨਹੀਂ ਲੈਣੀ, ਗਾਲਾਂ ਨਹੀਂ ਲੈਣੀਆਂ, ਇਹਦਾ ਮਤਲਬ ਕਿ ਉਦੋਂ ਤੱਕ ਤੁਹਾਡੀ ਭਾਵਨਾ ਠੀਕ ਹੈ। ਇਸ ਕਰਕੇ ਤੁਹਾਡੇ ਉੱਤੇ ਬਦਦੁਆ ਦੇ ਤੌਰ ਦੇ ਉੱਤੇ ਅਸਰ ਨਹੀਂ ਕਰਦੀ। ਜਦੋਂ ਇਸ ਤੱਕੜੀ ਦੇ ਵਿੱਚ ਦੁਆਵਾਂ ਭਾਰੀ ਹੋਣ ਤਾਂ ਫਿਰ ਦੁਆਵਾਂ ਬਦਦੁਆਵਾਂ ਨੂੰ ਦੱਬ ਲੈਂਦੀਆਂ। ਜ਼ਿੰਦਗੀ ਦੇ ਵਿੱਚ ਵਿਚਰਦਿਆਂ ਇਹ ਤਾਂ ਸ਼ਾਇਦ ਕਦੀ ਹੋ ਹੀ ਨਹੀਂ ਸਕਦਾ ਕਿ ਤੁਸੀਂ ਕਦੀ ਕਿਸੇ ਦਾ ਦਿਲ ਨਾ ਦਿਖਾਓ। ਜਾਣੇ ਅਣਜਾਣੇ ਕਿਤੇ ਨਾ ਕਿਤੇ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਦਾ ਦਿਲ ਦਿਖਾ ਪੈਂਦੇ, ਅਤੇ ਫਿਰ ਅਗਲੇ 'ਤੇ ਨਿਰਭਰ ਕਰਦਾ ਉਹ ਕਿਹੜੇ ਮੂਡ ਦੇ ਵਿੱਚ ਬੈਠਾ, ਉਹ ਅੱਗੋਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਬੋਲ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਡਾ ਮਾੜਾ ਚਾਹੁੰਦਾ। ਹੋ ਸਕਦਾ ਅਗਲੇ ਹੀ ਪਲ ਉਹਨੂੰ

0: ਅਹਿਸਾਸ ਹੋਵੇ ਕਿ ਨਹੀਂ ਜਾਂ ਮੈਂ ਕੁਛ ਜ਼ਿਆਦਾ ਹੀ ਬੋਲ ਗਿਆ। ਜਿੱਦਾਂ ਕਿ ਤੇਰੀ ਮਾਂ ਬਸ ਇਹ ਮੌਕਾ ਉਹ ਹੁੰਦਾ ਕਿ ਤੁਸੀਂ ਰਿਸੀਵ ਅੱਗੋਂ ਕਿੱਦਾਂ ਕਰਦੇ ਹੋ। ਤੁਸੀਂ ਰਾਹ ਦੇ ਵਿੱਚ ਕਿਸੇ ਦੇ ਵਿੱਚ ਵੱਜੇ ਹੋ, ਉਸ ਬਜ਼ੁਰਗ ਔਰਤ ਦਾ ਖਾਣਾ ਡੋਲਿਆ, ਉਹਨੇ ਤੈਨੂੰ ਗਾਲਾਂ ਕੱਢੀਆਂ, ਅੱਗੋਂ ਤੂੰ ਵੀ ਗਾਲਾਂ ਕੱਢਣ ਲੱਗ ਪਵੇਂ, ਤੂੰ ਵੀ ਮਾੜਾ ਚੰਗਾ ਬੋਲਣ ਲੱਗ ਪਵੇਂ, ਮੇਰਾ ਕੀ ਕਸੂਰ ਆ, ਤੂੰ ਵੀ ਮੂੰਹ ਚੁੱਕ ਕੇ ਤੁਰੀ ਆਉਂਦੀ ਸੀ, ਤੂੰ ਵੀ ਮੇਰੇ ਵਿੱਚ ਵੱਜੀ ਹੈ। ਇਹਦਾ ਮਤਲਬ ਕਿ ਤੂੰ ਰਿਸੀਵ ਕਰਨਾ ਸ਼ੁਰੂ ਕਰ ਦਿੱਤਾ। ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਦੀਆਂ ਬਦਦੁਆਵਾਂ ਤੇਰੇ ਉੱਤੇ ਅਸਰ ਕਰਨਗੀਆਂ। ਜੇ ਸਪੱਸ਼ਟ ਵੇਖਣਾ ਤੇ ਤੇਰੇ ਮਨ ਦੇ ਉੱਤੇ ਜੋ ਭਾਰ ਮਹਿਸੂਸ ਹੋਣਾ, ਉਸ ਤੋਂ ਬਾਅਦ ਜਿਹੜਾ ਤੂੰ ਗਿਲਟ ਮਹਿਸੂਸ ਕਰਨਾ ਕਿ ਮੈਂ ਇੱਕ ਬਜ਼ੁਰਗ ਦੇ ਨਾਲ ਇੱਦਾਂ ਬੋਲ ਦਿੱਤਾ, ਮੈਂ ਇੱਕ ਬਜ਼ੁਰਗ ਦਾ ਦਿਲ ਦਿਖਾ ਦਿੱਤਾ, ਮੈਂ ਉਹਦਾ ਖਾਣਾ ਡੋਲ ਦਿੱਤਾ, ਅਸਲ ਦੇ ਵਿੱਚ ਉਹ ਗਿਲਟ ਹੀ ਆ ਜਿਹੜਾ ਤੁਹਾਡੇ ਕਰਮਾਂ 'ਚ ਫਿਰ ਐਡ ਹੋ ਜਾਂਦਾ। ਅਸਲ ਦੇ ਵਿੱਚ ਉਹੀ ਨੇ ਬਦਦੁਆਵਾਂ। ਅਤੇ ਜੇ ਤੁਸੀਂ ਰਿਸੀਵ ਨਹੀਂ ਕਰਦੇ, ਆਪਣੇ ਮਨ ਨੂੰ ਤੁਸੀਂ ਸ਼ਾਂਤ ਰੱਖਦੇ ਹੋ, ਫਿਰ ਇੱਦਾਂ ਦਾ ਕੁਛ ਨਹੀਂ। ਫਿਰ ਇੱਕ ਨੇਕ ਇਨਸਾਨ ਦੇ ਵਜੋਂ ਤੁਸੀਂ ਦੁਨੀਆ 'ਚ ਵਿਚਰ ਰਹੇ ਹੁੰਦੇ ਹੋ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਲਿਖੇ ਜੋਖੇ ਸਾਡੇ ਹਰ ਇੱਕ ਵਰਤੋਂ ਵਿਹਾਰ ਦੇ ਵਿੱਚ ਚੱਲਦੇ ਰਹਿੰਦੇ ਨੇ। ਇਨਸਾਨ ਦੀ ਕੋਸ਼ਿਸ਼ ਹਮੇਸ਼ਾ ਇਹੋ ਰਹਿਣੀ ਚਾਹੀਦੀ ਕਿ ਉਹ ਜਾਣ ਬੁੱਝ ਕੇ ਕਿਸੇ ਦਾ ਦਿਲ ਨਾ ਦੁਖਾਵੇ। ਕੋਸ਼ਿਸ਼ ਹਮੇਸ਼ਾ ਇਹੋ ਰਹਿਣੀ ਚਾਹੀਦੀ ਹੈ ਕਿ ਦੁਆਵਾਂ ਵਾਲਾ ਪੱਲੜਾ ਹਮੇਸ਼ਾ ਭਾਰੀ ਰਹੇ। ਤੇ ਜਾਣੇ ਜਾਣੇ ਜੇਕਰ ਕਿਸੇ ਦਾ ਦਿਲ ਦਿਖਾਇਆ ਵੀ ਜਾਂਦਾ ਤਾਂ ਉਹਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕੀਤਾ ਜਾਵੇ, ਜਿੱਦਾਂ ਕਿ ਤੂੰ ਕਰ ਰਿਹਾ। ਤੇ ਮੈਨੂੰ ਤੇਰੇ ਉੱਤੇ ਪੁੱਤਰ ਜੀ ਮਾਣ ਹੈ। ਇਸ ਤਰੀਕੇ ਦੇ ਨਾਲ ਜੋ ਇੱਕ ਦਾਦੇ ਨੇ ਆਪਣੇ ਪੋਤੇ ਨੂੰ ਸਮਝਾਇਆ, ਉਹ ਸ਼ਾਇਦ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਨਹੀਂ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਇਸ ਕਰਕੇ ਕਿਉਂਕਿ ਚੰਗੀਆਂ ਗੱਲਾਂ ਸਾਨੂੰ ਵਾਰ ਵਾਰ ਆਪਣੇ ਆਪ ਨੂੰ ਦੱਸਣੀਆਂ ਪੈਂਦੀਆਂ। ਚੰਗੀਆਂ ਗੱਲਾਂ ਦਾ ਹਲੂਣਾ ਸਾਨੂੰ ਵਾਰ ਵਾਰ ਆਪਣੇ ਆਪ ਨੂੰ ਦੇਣਾ ਪੈਂਦਾ, ਮਾੜੀਆਂ ਕੋਈ ਸਿੱਖਣੀਆਂ ਨਹੀਂ ਪੈਂਦੀਆਂ, ਮਾੜੀਆਂ ਆਪਣੇ ਆਪ ਹੀ। ਜਿੱਦਾਂ ਪਾਣੀ ਦੇ ਵਿੱਚ ਤੁਸੀਂ ਖੇ ਚੁਟਕੀ ਭਰ ਕੇ ਨਾ ਵੀ ਪਾਓ, ਸਾਰਾ ਦਿਨ ਪਿਆ ਰਹੋ ਤਾਂ ਕੁਛ ਨਾ ਕੁਛ ਕਾਣਾ ਆਪਣੇ ਆਪ ਹੀ ਡਿੱਗ ਪੈਣਾ। ਇਸੇ ਤਰ੍ਹਾਂ ਦੇ ਨਾਲ ਮਾੜੇ ਵਿਚਾਰ, ਮਾੜੇ ਖਿਆਲ ਉਹ ਆਪਣੇ ਆਪ ਹੀ ਆਉਣੇ ਨੇ, ਅਤੇ ਚੰਗੇ ਸਾਨੂੰ ਫੜ ਫੜ ਕੇ ਲਿਆਉਣੇ ਪੈਂਦੇ ਨੇ, ਵਾਰ ਵਾਰ ਆਪਣੇ ਆਪ ਨੂੰ ਯਾਦ ਦਿਵਾਉਣਾ ਪੈਂਦਾ। ਆਸ ਕਰਦਾ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.